FM ਬੈਂਡ 100.2 ਮੈਗਾਹਰਟਸ ਤੇ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਐਤਵਾਰ ਹੈ,

ਸ਼ੱਕ ਸੰਮਤ 1948 ਦੇ ਜੇਠ ਮਹੀਨੇ ਦੀ 31 ਤਾਰੀਖ ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 14 ਤਾਰੀਖ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ ਸਵੇਰ ਦੇ 5:56 ਅਤੇ 30 ਸੈਕਿੰਡ ਹੋ ਰਹੇ ਨੇ। ਹੁਣ ਸਾਡੀ ਅੱਜ ਦੀ ਇਸ ਸਭਾ ਦਾ ਆਗਾਜ਼ ਹੁੰਦਾ। ਸਾਡੀ ਅੱਜ ਦੀ ਇਸ ਸਭਾ 'ਚ ਸਾਡੇ ਸਾਰੇ ਸਰੋਤਿਆਂ ਦਾ ਸਵਾਗਤ ਹੈ।

ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਐਫ ਐਮ ਬੈਂਡ 100.2 ਮੈਗਾਹਰਟਸ 'ਤੇ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਹੁਣ ਤੋਂ ਕੁਝ ਦੇਰ ਬਾਅਦ ਯਾਨੀ ਠੀਕ ਸਵੇਰੇ 6 ਵਜੇ ਤੁਸੀਂ ਸੁਣੋਗੇ ਹਿੰਦੀ 'ਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਉਡੀਕ।

ਤੁਸੀਂ ਸਰਵਣ ਕਰ ਰਹੇ ਸੀ ਸ਼ਬਦ ਭਾਈ ਰਵਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਭਗਤੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਅੰਮ੍ਰਿਤ ਬਾਣੀ।

ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ, FM ਬੈਂਡ 100.2 MHz 'ਤੇ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਸਮਾਂ ਸਵੇਰ ਦੇ 6:30 ਹੋਣ ਵਾਲੇ ਨੇ। ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਕਿਸਾਨ ਵੀਰਾਂ ਅਤੇ ਭੈਣਾਂ ਦਾ ਰੋਜ਼ਾਨਾ ਪ੍ਰੋਗਰਾਮ ਖੇਤੀਬਾੜੀ ਸਾਡੇ ਜਲੰਧਰ ਕੇਂਦਰ ਰਾਹੀਂ, ਅਤੇ ਉਸ ਤੋਂ ਬਾਅਦ ਸਵੇਰੇ 6:40 'ਤੇ ਸ਼੍ਰੀ ਰਾਮਚਰਿਤ ਮਾਨਸ ਵਿੱਚੋਂ ਲੜੀਵਾਰ ਪਾਠ ਮਾਨਸ ਗਾਨ ਪੇਸ਼ ਕਰਾਂਗੇ ਸਾਡੇ ਜਲੰਧਰ ਕੇਂਦਰ ਤੋਂ। ਅਤੇ ਸਾਡੇ ਪਟਿਆਲਾ ਕੇਂਦਰ ਤੋਂ ਅਗਲਾ ਪ੍ਰੋਗਰਾਮ ਪੇਸ਼ ਕਰਾਂਗੇ ਸਵੇਰੇ 6:50 'ਤੇ। ਪ੍ਰੋਗਰਾਮ ਹੋਵੇਗਾ ਜੀ ਨਵੀਂ ਸਵੇਰ। ਅਤੇ ਹੁਣ ਜੁੜਦੇ ਹਾਂ ਸਾਡੇ ਜਲੰਧਰ ਕੇਂਦਰ ਦੇ ਨਾਲ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ?
0: ਤਕੜਾ ਤਕੜਾ, ਸ਼ੁਕਰ ਮਾਲਕ ਦਾ। ਜਿੱਦਾਂ ਵੀ ਕਹਿੰਦੇ ਹੁੰਦੇ ਆ, ਮਾਲਕ ਰੱਖੇ ਸੰਧੂ ਸਾਹਿਬ, ਉਦਾਂ ਬੰਦੇ ਨੂੰ ਰਹਿਣਾ ਚਾਹੀਦਾ ਹੈ। ਪਰ ਇੱਕ ਗੱਲ ਖਾਸ ਤੌਰ ਤੇ ਜਿਹੜੀ ਧਿਆਨ ਦੇਣ ਵਾਲੀ ਹੈ ਕਿ ਆਪਣਾ ਕਿਸਾਨੀ ਦਾ ਕੰਮ ਹੈ, ਜ਼ਿਮੀਂਦਾਰਾਂ ਆਪਣਾ ਕੰਮ ਹੈ, ਕਿਉਂਕਿ ਜ਼ਿਮੀਂਦਾਰੀ ਦੇ ਵਿੱਚ ਕੁਛ ਕੰਮ ਐਸੇ ਹੈ ਸੰਧੂ ਸਾਹਿਬ, ਜੇ ਆਪਾਂ ਉਹਨੂੰ ਵਕਤ ਦੇ ਲਿਹਾਜ਼ ਨਾਲ ਪੂਰਤੀ ਕਰ ਦਿੰਦੇ ਹਾਂ, ਫਿਰ ਉਹਦਾ ਸਿੱਟਾ ਸਾਨੂੰ ਜਿਹੜਾ ਸਹੀ ਮਿਲਦਾ ਹੈ। ਜੇ ਆਪਾਂ ਖੁੰਝ ਜੀਏ ਤੇ ਫਿਰ ਜਿੰਨਾ ਮਰਜ਼ੀ ਉਪਰਾਲਾ ਕਰੀ ਚੱਲੀਏ, ਫਿਰ ਉਹਦਾ ਸਿੱਟਾ ਸਾਨੂੰ ਸਹੀ ਨਹੀਂ ਮਿਲਦਾ।
1: ਪੱਕੀ ਗੱਲ ਹੈ ਜੀ। ਦੇਖੋ, ਗੱਲ ਇੱਦਾਂ ਹੁੰਦੀ ਹੈ ਕਿ ਆਪਾਂ ਸਰਵੇਖਣ ਕਰਦੇ ਰਹੀਏ ਆਪਣੀ ਫਸਲ ਦਾ।
0: ਹਾਂ,

0: ਬਹੁਤ ਸਾਰੀਆਂ ਚੀਜ਼ਾਂ ਪਤਾ ਲੱਗਦੀਆਂ ਨੇ
1: ਜੀ।
0: ਕਈ ਵਾਰ ਫਸਲ ਵੀ ਮੂੰਹੋਂ ਬੋਲ ਕੇ ਦੱਸ ਦਿੰਦੀ ਮੈਨੂੰ ਆਹ ਕੀੜਾ ਲੱਗਿਆ, ਮੈਨੂੰ ਆਹ ਚੀਜ਼ ਦੀ ਘਾਟ ਆ, ਸਮੇਂ ਸਿਰ ਪਾਣੀ ਲਾਓ ਉਹਨੂੰ।
1: ਹਾਂ, ਪਰ ਫਸਲ ਆਪਣੀ ਦਾ ਸਰਵੇਖਣ ਨਾ ਕਰੋ। ਆਮ ਤੌਰ 'ਤੇ ਅਸੀਂ ਗੁਆਂਢੀਆਂ ਦੀ ਫਸਲ ਦਾ ਸਰਵੇਖਣ ਕਰਦੇ ਰਹਿੰਦੇ ਹਾਂ।
0: ਹਾਂ, ਨਾਲੇ ਦੇਖੋ ਇਹ ਵੀ ਗੁਆਂਢੀ ਦੀ ਰੀਸ ਵੀ ਨਾ ਕਰੋ। ਕਈ ਵਾਰ ਗੁਆਂਢੀ ਹੁੰਦਾ ਕਿ ਉਹ ਕੋਈ ਚੀਜ਼ ਵਰਤੀ ਜਾ ਰਿਹਾ, ਜ਼ਰੂਰੀ ਨਹੀਂ ਤੁਹਾਡੇ ਫਿੱਟ ਬਹਿ ਜਾਊਗੀ।
1: ਬਿਲਕੁਲ ਬਿਲਕੁਲ।
0: ਹਾਂਜੀ, ਸੋ ਇਸ ਕਰਕੇ

0: ਦੂਜੀਆਂ ਉਹ ਲਾਗਤਾਂ ਹੈ ਜਿਹੜੀਆਂ ਬੇਲੋੜੀਆਂ ਸਾਡੇ ਖਰਚੇ ਵਧਾਉਂਦੀਆਂ, ਜਿੱਦਾਂ ਤੁਸੀਂ ਜ਼ਿਕਰ ਵੀ ਕੀਤਾ ਹੈ ਕਿ ਇੱਕ ਸਰਵੇਖਣ ਜਿਹੜਾ ਹੈ ਫਸਲ ਦਾ, ਜਦੋਂ ਤੁਸੀਂ ਉਹ ਕਰਦੇ ਹੋ ਤੁਹਾਨੂੰ ਉਹ ਤੋਂ ਪਤਾ ਚੱਲਦਾ ਹੈ ਕਿ ਸਾਡੀ ਫਸਲ ਦੇ ਵਿੱਚ ਤੱਤਾਂ ਦਾ ਕਿਹੜੀ ਤੱਤ ਦੀ ਘਾਟ ਹੈ ਜਾਂ ਕਿਹੜੀ ਫਸਲ ਦੀ ਇਸ ਟਾਈਮ 'ਤੇ ਕਿਹੜੀ ਲੋੜ ਹੈ, ਉਹ ਸਰਵੇਖਣ ਤੋਂ ਸਾਨੂੰ ਪਤਾ ਲੱਗਦਾ। ਦੂਜਾ ਜਿਹੜਾ ਤੁਸੀਂ ਅਹਿਮ ਪੱਖ ਜਿਹੜਾ ਹੈ ਕਿ ਸਾਡੇ ਕੋਲ ਹੁਣ ਪਹਿਲਾਂ ਵਾਲਾ ਗੱਲ ਨਹੀਂ ਹੈ, ਹੁਣ ਖੇਤੀ ਮਾਰ ਸਾਡੇ ਜਿੱਦਾਂ ਕਹਿੰਦੇ ਕਿ ਸਾਡੇ ਖੇਤ ਦੇ ਵਿੱਚ ਹੈ, ਸਾਡੇ ਨਾਲ ਹਰ ਟਾਈਮ
1: ਸਾਡੀ ਜੇਬ 'ਚ ਹੈ ਜੀ,
0: ਸਾਡੀ ਜੇਬ 'ਚ ਹੈ। ਸੋ ਤੁਸੀਂ ਜਿਹੜੇ ਵੀ ਫਸਲ ਦਾ ਰੰਗ ਰੂਪ ਹੈ, ਜੇ ਤੁਹਾਨੂੰ ਨਹੀਂ ਵੀ ਸਮਝ ਆਉਂਦਾ ਗੱਲੀ ਬਾਤੀ, ਤੁਸੀਂ ਵਟਸਐਪ ਦੇ ਉੱਤੇ ਫੋਟੋ ਖਿੱਚ ਕੇ ਭੇਜ ਸਕਦੇ ਹੋ।
1: ਬਿਲਕੁਲ ਬਿਲਕੁਲ, ਬਹੁਤ ਵਧੀਆ ਤਰੀਕਾ ਹੈ ਜੀ, ਚੁੱਪ ਕਰਕੇ ਫੋਟੋ ਖਿੱਚੋ ਤੇ ਭੇਜੋ।
0: ਬਿਲਕੁਲ,
1: ਅੱਜ ਕੱਲ੍ਹ ਦੇਖੋ ਰੁੜੀਆ ਰਾਮ ਜੀ, ਕਿਸਾਨ ਵੀਰਾਂ ਨੇ ਗਰੁੱਪ ਬਣਾਏ ਹੋਏ,
0: ਤੇ ਉਹਦੇ ਮਸਲੇ ਤਾਂ ਆਪਣੇ ਆਪ ਨਹੀਂ ਹੇਠ ਲੈਂਦੇ
1: ਨੇ। ਹਾਂ, ਉਹਦੇ ਵਿੱਚ ਆਪਣੇ ਸਮੱਸਿਆ ਪਾ ਕੇ, ਮੈਨੂੰ ਆਹ ਸਮੱਸਿਆ ਆ ਰਹੀ ਹੈ, ਮੈਨੂੰ ਆਹ ਕੀੜਾ ਲੱਗਿਆ ਹੈ, ਮੈਂ ਕੀ ਕਰ ਸਕਦਾ ਹੈਗਾ, ਕਿਹੜੀ ਦਵਾਈ ਇਸਤੇਮਾਲ ਹੋ ਸਕਦੀ ਹੈਗੀ ਹੈ। ਸੋ ਇਹ ਸਾਰੀ ਜਾਣਕਾਰੀ ਦੀ ਗੱਲ ਹੁੰਦੀ ਹੈਗੀ ਹੈ।
0: ਬਿਲਕੁਲ,
1: ਬਾਕੀ ਦੇਖੋ ਹੁਣ ਆਪਾਂ ਖੇਤੀ ਖਰਚੇ ਘਟਾਉਣ ਦੀ ਤੋਂ ਗੱਲ ਕਰਦੇ ਹਾਂ ਨਾ, ਤੇ ਝੋਨੇ ਦੀ ਲੈ ਲਓ, ਇਹੋ ਜਿਹੀਆਂ ਤਕਨੀਕਾਂ ਸਾਡੇ ਮਾਹਰਾਂ ਦਿੱਤੀਆਂ ਕਿ ਪੱਤਾ ਰੰਗ ਚਾੜ ਸਮਝੇ ਤਾ ਜੀ, ਪਾਣੀ ਦੀ ਬਚਤ ਹੋ ਜਾਂਦੀ ਹੈਗੀ ਆ, ਪੱਤਾ ਰੰਗ ਚਾੜਨਾ, ਅਸੀਂ ਖਾਦ ਦੀ ਜਿੰਨੀ ਲੋੜ ਆ ਉਨੀ ਪਾਓ, ਵਾਧੂ ਖਾਦ ਪਾਉਣ ਦੀ ਲੋੜ ਨਹੀਂ ਜੀ।
0: ਇਹ ਤਾਂ ਸੰਧੂ ਸਾਹਿਬ ਦੇਖੋ ਮੋਟਾ ਜਿਹਾ ਹਿਸਾਬ ਹੈ, ਆਪਾਂ ਆਪਣੇ ਤੇ ਲਾ ਕੇ ਦੇਖੀਏ ਵੀ ਜੇ ਆਪਾਂ ਜਿੰਨੀ ਸਾਡੀ ਖੁਰਾਕ ਹੈ, ਜਿੰਨੀ ਸਾਡੀ ਸਮਰੱਥਾ ਹੈ, ਸਰੀਰ ਦੀ ਚੱਲਤ ਹੈ, ਜੇ ਆਪਾਂ ਉਸ ਲਿਹਾਜ਼ ਨਾਲ ਦਿਨ ਚਰਿਆ 'ਚ ਖਾਂਦੇ ਹਾਂ ਤੇ ਸਾਡਾ ਸਰੀਰ ਠੀਕ ਚੱਲਦਾ ਰਹਿੰਦਾ। ਜਦੋਂ ਅਸੀਂ ਬੇਲੋੜਾ ਖਾਂਦੇ ਹਾਂ, ਲੋੜ ਤੋਂ ਜ਼ਿਆਦਾ ਖਾਂਦੇ ਹਾਂ, ਉਹ ਸਾਡੇ ਸਰੀਰ ਦੇ ਉੱਤੇ ਮਾੜਾ ਪ੍ਰਭਾਵ ਪਾਉਂਦਾ, ਇਹੀ ਫਸਲਾਂ ਦਾ ਹੈ। ਕਿਉਂਕਿ ਫਸਲ ਦੀ ਉਮਰ ਦੇ ਲਿਹਾਜ਼ ਨਾਲ, ਜਿੱਦਾਂ ਤੁਸੀਂ ਝੋਨੇ ਦਾ ਜ਼ਿਕਰ ਕੀਤਾ ਹੈ, ਪਨੀਰੀ ਲਾਉਣ ਤੋਂ ਬਾਅਦ ਜੋ ਸਾਡੀਆਂ ਲੋੜਾਂ ਹੈ, ਜਾਂ ਜਦੋਂ ਫਸਲ ਸੰਭਲ ਜਾਂਦੀ ਹੈ, ਜੜ ਫੜ ਜਾਂਦੀ ਹੈ, ਉਦੋਂ ਉਹਦੀਆਂ ਲੋੜਾਂ ਹੈ, ਜਾਂ ਜਦੋਂ ਫਸਲ ਜਿਹੜਾ ਹੈ ਬੂਝਾ ਮਾਰ ਕੇ ਸੱਟੇ 'ਤੇ ਆ ਜਾਂਦੀ ਹੈ, ਉਦੋਂ ਉਹਦੀਆਂ ਲੋੜਾਂ ਹੈ, ਹਰ ਪੱਖ ਦੇ ਉੱਤੇ ਫਸਲ ਦੀ ਲੋੜ ਜਿਹੜੀ ਹੈ ਉਹ ਬਦਲਦੀ ਜਾਂਦੀ ਹੈ, ਉਸ ਲਿਹਾਜ਼ ਨਾਲ ਹੀ ਆਪਾਂ ਉਹਨੂੰ ਖਾਦ ਖੁਰਾਕ ਦੇਣੀ ਹੈ।
1: ਬਿਲਕੁਲ ਬਿਲਕੁਲ ਜੀ, ਦੱਸੋ ਹੁਣ ਇੱਕ ਹੋਰ ਚੀਜ਼ ਆ ਕਿ ਪਹਿਲਾਂ ਤਾਂ ਦੇਖੋ ਰੁਜੇ ਰਾਮ ਜੀ ਹੁੰਦਾ ਕਿ ਆਪਣੇ ਸਿਰਫ ਯੂਰੀਆ ਵਗੈਰਾ ਦੀ ਘਾਟ ਆਉਂਦੀ ਸੀ, ਹੁਣ ਛੋਟੇ ਤੱਤਾਂ ਦੀ ਘਾਟ ਵੀ ਆਉਣ ਲੱਗ ਪਈ ਹੈਗੀ ਆ,
0: ਜਾਂਦੀ ਆ ਦੇਖੋ,
1: ਜ਼ਿੰਕ ਆ, ਲੋਹਾ ਆ, ਉਹਦੇ ਵੱਲ ਵੀ ਧਿਆਨ ਦਿਓ।
0: ਬਿਲਕੁਲ, ਇਹ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਨਾ, ਕਿਉਂਕਿ ਹੁਣ ਘਣੀ ਖੇਤੀ ਹੈ, ਦੇਖੋ ਕੋਈ ਟਾਈਮ ਹੁੰਦਾ ਸੀ ਜਦੋਂ ਅਸੀਂ ਜ਼ਮੀਨ ਨੂੰ ਸਾਧ ਮਾਉਂਦੇ ਸੀ, ਸਾਡੇ ਕੋਲ ਵਕਤ ਹੁੰਦਾ ਸੀ, ਹੁਣ ਤਾਂ ਇਹ ਹੈ ਕਿ ਵੀ ਭੰਡਾ ਭੰਡੋਰੀਆ ਕਿੰਨਾ ਘਬਾਰ, ਇੱਕ ਮੁੱਠੀ ਚੱਕ ਲੈ, ਦੂਜੀ ਤਿਆਰ, ਹੁਣ ਸਾਹ ਆਉਣ ਵਾਲਾ ਕੰਮ ਤਾਂ ਹੈ ਹੀ ਨਹੀਂ ਫਸਲ,
1: ਕਈ ਵਾਰ ਅੱਜ ਫਸਲ ਪੱਕੀ ਨਹੀਂ, ਉਹਦੇ ਵਿੱਚ ਫਸਲ ਦੂਜੀ ਵੀ ਲੱਗ ਸ਼ੁਰੂ,
0: ਇੰਟਰਕ੍ਰੋਪਿੰਗ ਚੱਲਦੀ ਹੈ। ਇਸ ਕਰਕੇ ਜਿਹੜੀ ਤੁਸੀਂ ਜ਼ਿਕਰ ਕੀਤਾ, ਬੜੀ ਅਹਿਮ ਗੱਲ ਹੈ ਕਿ ਅਸੀਂ ਖਾਸ ਜਿਹੜੇ ਤੱਤ ਹੈ, ਜਿੱਦਾਂ ਆਪਾਂ ਤੁਸੀਂ ਯੂਰੀਏ ਦੀ ਗੱਲ ਕੀਤੀ ਹੈ, ਹੈ ਨਾ, ਇਹਨਾਂ ਵੱਡੇ ਤੱਤਾਂ ਦੀ ਗੱਲ ਕੀਤੀ ਹੈ, ਇਹਨਾਂ ਵੱਲ ਸਾਡਾ ਧਿਆਨ ਜਾਂਦਾ, ਜਿਹੜੇ ਛੋਟੇ ਤੱਤ ਹੈ ਜਿੱਦਾਂ ਜ਼ਿੰਕ ਹੈ, ਮੈਗਨੀਜ਼ ਹੈ, ਹੈ ਨਾ, ਲੋਹਾ ਹੈ,
1: ਲੋਹੇ ਦੀ ਘਾਟ ਆ ਜਾਂਦੀ
0: ਹੈ।
1: ਕਈ ਵਾਰ ਦੇਖੋ ਨਾ, ਆਪਾਂ ਰੇਤਲੀਆਂ ਜ਼ਮੀਨਾਂ ਝੋਨਾ ਲਾ ਦਿੰਦੇ ਹਾਂ, ਉੱਥੇ ਜ਼ਰੂਰ ਆਉਂਦੀ ਹੈ ਜੀ,
0: ਆਉਂਦੀ ਹੈ ਜੀ, ਆਉਂਦੀ ਹੈ ਬਿਲਕੁਲ,
1: ਤੇ ਕਈ ਵਾਰ ਉਹਦੀਆਂ ਨਿਸ਼ਾਨੀਆਂ ਜਦੋਂ ਪੱਕਾ ਫਸਲ ਪੱਕਦੀ ਉਦੋਂ ਪਤਾ ਲੱਗਦਾ ਜਾ ਕੇ।
0: ਇੱਕ ਸੰਧੂ ਸਾਹਿਬ ਹੋਰ ਬੜੀ ਅਹਿਮ ਚੀਜ਼ ਹੈ ਵੀ ਜਿਹੜੀ ਛੋਟੇ ਤੱਤਾਂ ਦੀ ਘਾਟ ਹੈ ਨਾ, ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਸਾਨੂੰ ਉਹਦੇ 'ਚ ਪਰਖ ਕਰਕੇ ਹੀ ਜਿਹੜਾ ਉਸ ਤੱਤ ਦੀ ਜਿਹੜੀ ਮਾਤਰਾ ਹੈ, ਜਾਂ ਕਈ ਵਾਰੀ ਆਪਾਂ ਇਹ ਦੇਖਦਾ ਕਿ ਉਹ ਹਰ ਤੱਤ ਦੀ ਪੂਰਤੀ ਜਿਹੜਾ ਢੰਗ ਤਰੀਕਾ ਵੱਖਰੋ ਵੱਖਰਾ ਹੈ, ਤੇ ਅਸੀਂ ਤਾਂ ਉਸੇ ਤੱਤ ਦੀ ਜਦ ਤੱਕ ਪੜਚੋਲ ਨਹੀਂ ਕਰ ਲੈਂਦੇ, ਪਰਖ ਨਹੀਂ ਕਰ ਲੈਂਦੇ, ਤਦ ਤੱਕ ਅਸੀਂ ਉਹ ਚੀਜ਼ ਨਹੀਂ ਕਰਨੀ, ਉਪਰਾਲਾ ਨਹੀਂ ਕਰਨਾ।
1: ਹਾਂ, ਜਿੱਦਾਂ ਹੁਣ ਲੋਹਾ ਦੇਖੋ,
0: ਹਾਂ,
1: ਇਹਨੂੰ ਸਪਰੇ ਕਰਨਾ,
0: ਬਿਲਕੁਲ ਸਹੀ ਗੱਲ,
1: ਪੈਰਾਸਲਫੇਟ ਜਿਹੜੀ ਹੈਗੀ ਆ, ਇਹਨੂੰ ਜ਼ਮੀਨ 'ਚ ਨਹੀਂ ਪਾਉਣਾ,
0: ਜ਼ਮੀਨ 'ਚ ਨਹੀਂ ਪਾਉਣਾ,
1: ਜਿੱਦਾਂ ਆਪਾਂ ਕਹਿੰਦੇ ਹਾਂ ਵੀ ਪਾ ਦਿਓ
0: ਛਿੱਟਾ ਦੇ ਦਿਓ।
1: ਹਾਂਜੀ, ਜਿੱਦਾਂ ਹੁਣ ਰੁਜੇ ਰਾਮ ਜੀ ਜਿੱਦਾਂ ਬੱਚਤ ਦੀ ਗੱਲ ਕਰਦੇ ਹਨ, ਜੇ ਅਸੀਂ ਝੋਨੇ ਦੀ ਪਨੀਰੀ ਨੂੰ ਜ਼ਿੰਕ ਪਾਈ ਹੈ ਤੇ ਆਉਂਦੀ ਨਹੀਂ ਘਾਟ ਜੀ, ਕਹਿੰਦੇ
0: ਆਉਂਦੀ ਨਹੀਂ, ਸਹੀ ਗੱਲ ਹੈ।
1: ਇਸ ਤਰੀਕੇ ਨਾਲ ਜੇ ਆਪਾਂ ਕਣਕ ਨੂੰ ਪਾਈ ਹੈਗੀ ਫਾਸਫੋਰਸ, ਤੇ ਝੋਨੇ ਨੂੰ ਪਾਉਣ ਦੀ ਲੋੜ
0: ਪਾਉਣ ਦੀ ਲੋੜ ਨਹੀਂ, ਫਿਰ ਗੱਲ ਉਹੀ ਆ ਗਈ ਨਾ,
1: ਕਿੰਨਾ ਦੇਖੋ ਬੱਚਤ ਹੋ ਗਈ, ਅਸੀਂ ਖਾਦ ਪਾਵਾਂਗੇ ਉਹਦਾ ਕੋਈ ਸਾਨੂੰ ਫਾਇਦਾ ਨਹੀਂ ਹੋਣਾ, ਉਲਟਾ ਨੁਕਸਾਨ ਹੀ ਹੋਏਗਾ ਕਿ ਖੇਤੀ ਖਰਚੇ ਵੱਧ ਗਏ, ਉਹ ਤੱਤ ਜਿਹੜਾ ਜਿਵੇਂ ਜੀ ਉੱਦਾਂ ਹੀ ਪਿਆ ਰਹੇਗਾ।
0: ਦੇਖੋ ਇਹੀ ਸੰਧੂ ਸਾਹਿਬ ਹੁਣ ਇਹੀ ਤਕਨੀਕੀ ਜਿਹੜੀ ਆ ਗਈ ਹੈ ਨਾ, ਜਦੋਂ ਆਪਾਂ ਵਾਰ ਵਾਰ ਇਹੀ ਜ਼ਿਕਰ ਕਰਦੇ ਹਾਂ ਕਿ ਹੁਣ ਖੇਤੀ ਜਿਹੜੀ ਐਸੀ ਹੈ, ਇਹ ਉਦਯੋਗ ਬਣ ਗਿਆ ਹੈ, ਸਾਨੂੰ ਬਕਾਇਦਾ ਤੌਰ ਦੇ ਉੱਤੇ ਲਿਖਤੀ ਰੂਪ ਦੇ ਵਿੱਚ ਰੱਖਣਾ ਚਾਹੀਦਾ ਕਿ ਅਸੀਂ ਜੇ ਸਾਡੀ ਕਣਕ ਦੀ ਫਸਲ ਸੀ ਉਹਦੇ 'ਚ ਅਸੀਂ ਕੀ ਪਾਇਆ, ਹੁਣ ਝੋਨੇ ਦੀ ਫਸਲ ਹੈ ਇਹਨੂੰ ਅਸੀਂ ਕੀ ਦੇਣਾ ਹੈ। ਹੁਣ ਜ਼ਿਮੀਦਾਰ ਦਾ ਕਿਉਂਕਿ ਹਿਸਾਬ ਕਿਤਾਬ ਫਸਲਾਂ ਦਾ ਇੱਦਾਂ ਹੈ, ਸਾਨੂੰ ਇਹੀ ਨਹੀਂ ਪਤਾ ਹੁੰਦਾ ਵੀ ਕਣਕ ਨੂੰ ਅਸੀਂ ਪਾਇਆ ਕੀ ਹੈ, ਕਿਉਂਕਿ ਅਸੀਂ ਕਾਮਿਆਂ ਦੇ ਸਿਰ 'ਤੇ ਸਾਡੀ ਖੇਤੀ ਰਹਿੰਦੀ ਹੈ। ਸੋ ਇਸ ਕਰਕੇ ਤੁਹਾਡੀ ਗੱਲ ਬੜੀ ਅਹਿਮ ਹੈ ਕਿ ਜਿਹੜੀਆਂ ਫਸਲਾਂ ਨੂੰ ਅਸੀਂ ਖਾਦ ਜਿੱਦਾਂ ਕਣਕ ਨੂੰ ਆਪਾਂ ਦੇ ਚੁੱਕੇ ਹਾਂ ਅਤੇ ਝੋਨੇ ਨੂੰ ਲੋੜ ਹੀ
1: ਲੋੜ ਹੀ,
0: ਜੇ ਪਨੀਰੀ ਨੂੰ ਆਪਾਂ ਜ਼ਿੰਕ ਦੇ ਚੁੱਕੇ ਹਾਂ ਤਾਂ ਫਸਲ ਨੂੰ ਲੋੜ
1: ਫਸਲ ਲੋੜ ਨਹੀਂ ਗੀ, ਅਤੇ ਜੇ ਆਪਾਂ ਝੋਨੇ ਨੂੰ ਜ਼ਿੰਕ ਪਾ ਦਿੱਤੀ ਫਿਰ ਕਣਕ ਨੂੰ ਵੀ ਲੋੜ ਨਹੀਂ ਪੈਂਦੀ ਜ਼ਿੰਕ ਦੀ। ਇਸ ਤਰੀਕੇ ਨਾਲ ਦੇਖੋ ਹੁਣ ਤਾਂ ਜਿੱਦਾਂ ਅਸੀਂ ਆਪਣਾ ਸਾਡਾ ਕਾਰਡ ਬਣਦਾ ਨਾ ਗੁਰਜੀ ਰਾਮ ਜੀ, ਇੱਦਾਂ ਧਰਤੀ ਦਾ ਵੀ ਕਾਰਡ ਬਣ ਜਾਂਦਾ।

0: ਜ਼ਮੀਨ ਦਾ ਸਿਹਤ ਕਾਰਡ ਹੈ ਜੀ, ਬਿਲਕੁਲ ਸਰਕਾਰ ਵੱਲੋਂ ਯੋਜਨਾ ਸ਼ੁਰੂ ਕੀਤੀ ਗਈ ਹੈ, ਕਿਉਂਕਿ
1: ਹਾਂ
0: ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਹੈ ਕਿ ਜੀ ਆਮਦਨ ਨੂੰ ਦੁੱਗਣੀ ਕਰਨਾ ਹੈ, ਅਤੇ ਆਮਦਨ ਨੂੰ ਦੁੱਗਣੀ ਇੱਦਾਂ ਹੀ ਨਹੀਂ ਹੋ ਜਾਣੀ, ਉਹਦੇ 'ਚ ਤਕਨੀਕੀ ਲਿਆਉਣੀ ਪੈਣੀ ਹੈ ਤਾਂ ਆਮਦਨ ਦੁੱਗਣੀ ਹੋਣੀ ਹੈ, ਅਤੇ
1: ਖਰਚੇ ਵੀ
0: ਤਕਨੀਕੀ
1: ਘਟਾਉਣੇ ਪੈਣੇ
0: ਖਰਚੇ
1: ਹੈ।
0: ਘਟਾਉਣੇ ਪੈਣੇ ਹੈ, ਬੇਲੋੜੇ ਖਰਚਿਆਂ ਦੇ ਉੱਤੇ ਜੇ ਆਪਾਂ ਕਾਬੂ ਪਾਵਾਂਗੇ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਜ਼ਮੀਨ ਦਾ ਜਿਹੜਾ ਸਿਹਤ ਕਾਰਡ ਹੈ, ਸਾਨੂੰ ਪਤਾ ਹੋਊ ਜ਼ਮੀਨ ਦੀ ਕਿੰਨੀ ਸਮਰੱਥਾ ਹੈ, ਕੀ ਦੇਣਾ ਹੈ ਕੀ ਨਹੀਂ ਦੇਣਾ ਹੈ, ਅਤੇ ਉਸ ਲਿਹਾਜ਼ ਨਾਲ ਜਿਹੜਾ ਹੈ ਫਿਰ ਸਾਨੂੰ ਕੰਮ ਕਰਨਾ ਚਾਹੀਦਾ।
1: ਬਿਲਕੁਲ ਜੀ, ਦੇਖੋ ਤਕਨੀਕਾਂ ਦਾ ਮਕਸਦ ਇਹੀ ਹੁੰਦਾ ਕਿ ਉਹਨੂੰ ਇਸਤੇਮਾਲ ਕੀਤਾ ਜਾਏ।
0: ਬਿਲਕੁਲ ਬਿਲਕੁਲ, ਇਸਤੇਮਾਲ ਫਿਰ ਸੰਧੂ ਸਾਹਿਬ ਇਹ ਤਾਂ ਕਿਸਾਨ ਨੇ ਕਰਨਾ ਨਾ ਹੈ। ਦੇਖੋ ਹੁਣ ਜ਼ਿਮੀਦਾਰ ਲਈ ਯੂਨੀਵਰਸਿਟੀ ਹੈ, ਮਹਿਕਮਾ ਜ਼ਰਾਇਤ ਹੈ, ਜਿਹੜੇ ਖੋਜਾਂ ਕਰਦੇ ਹੈ ਔਰ ਖੋਜਾਂ ਕਿਸਾਨ ਨੂੰ ਦਿੰਦੇ ਹੈ, ਸਾਡਾ ਅਦਾਰਾ ਹੈ ਜਾਂ ਹੋਰ ਰੇਡੀਓ ਅਖਬਾਰਾਂ ਦੀ ਆਪਾਂ ਟੈਲੀਵਿਜ਼ਨਾਂ ਦੀ ਗੱਲ ਕਰ ਲਈਏ, ਇਹ ਪ੍ਰਚਾਰ ਪ੍ਰਸਾਰ ਦੇ ਸਾਧਨ ਹੈ, ਕਿਸਾਨ ਦੇ ਖੇਤਾਂ ਤੱਕ ਇਸ ਚੀਜ਼ ਨੂੰ ਲੈ ਕੇ ਜਾਂਦੇ ਹੈ, ਪਰ ਕਿਸਾਨ ਅਸਲੀ ਜਿਹੜਾ ਹੈ ਵਿਗਿਆਨੀ, ਉਹ ਕਿਸਾਨ ਹੈ ਜਿਹਨੇ ਆਪਣੇ ਖੇਤ ਦੇ ਵਿੱਚ ਇਹ ਕੰਮ ਕਰਕੇ ਸਿੱਧ ਕਰਨਾ ਹੈ। ਸੋ ਇਹ ਗੱਲਾਂ ਬਾਤਾਂ ਜੇ ਆਪਾਂ ਧਿਆਨ ਦੇ ਵਿੱਚ ਰੱਖਾਂਗੇ, ਅਤੇ ਛੋਟੇ ਤੱਤਾਂ ਦੀ ਜੇ ਘਾਟ ਹੈ ਅਤੇ ਉਹਨਾਂ ਦੀ ਪੂਰਤੀ ਦਾ ਸਹੀ ਢੰਗ ਤਰੀਕਾ ਜਿਹੜਾ ਆਪਣਾ ਹੋਊਗਾ, ਅਤੇ ਫਿਰ ਮੈਨੂੰ ਨਹੀਂ ਲੱਗਦਾ ਸਾਨੂੰ ਸਭ ਕੋਈ ਸਮੱਸਿਆ ਆ ਸਕਦੀ।
1: ਬਿਲਕੁਲ ਜੀ, ਦੇਖੋ ਮਾਹਰਾਂ ਨੇ ਸਾਨੂੰ ਤਰੀਕੇ ਦੱਸੇ, ਅਮਲ ਕਰੀਏ ਅਤੇ ਵੱਧ ਤੋਂ ਵੱਧ ਪੈਦਾਵਾਰ ਹਾਸਲ ਕਰੀਏ।
0: ਚਲੀਏ ਜੀ,
1: ਜੈ ਹਿੰਦ ਜੀ,
0: ਜੈ ਹਿੰਦ ਜੀ।

0: ਹੁਣੇ ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ। ਇਹ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਗਿਆ।
1: ਨੀ ਕੁੜੇ ਕੀੜੀ, ਤੂੰ ਸਾਡੇ ਪਿੰਡ ਵਾਲੇ ਰੁਈਆ ਰਾਮ ਨੂੰ ਜਾਣਦੀ ਹੈ?
2: ਲੈ ਦੱਸ ਭੂਆ, ਉਹਨੂੰ ਕੌਣ ਨੀ ਜਾਣਦਾ। ਹਰ ਰੋਜ਼ ਸ਼ਾਮੀ 6:30 ਵਜੇ ਰੇਡੀਓ ਤੇ ਆਉਂਦਾ, ਨਾਲੇ ਮੰਡੀਆਂ ਦੇ ਭਾਅ ਪੜਦਾ, ਨਾਲੇ ਕੰਮ ਦੀਆਂ ਗੱਲਾਂ ਸੁਣਾਉਂਦਾ।
1: ਨੀ ਕੁੜੇ ਕੀੜੀ, ਅੱਗੇ ਗੱਲ ਨਾ ਕਰੀ।
2: ਅੱਗੇ ਕੀਤੀ ਕਰੇ ਭੂਆ।
1: ਨੀ ਜਦੋਂ ਰੁਈਆ ਰਾਮ ਜੈ ਹਿੰਦ ਬੁਲਾਉਂਦਾ ਮੈਨੂੰ ਬਹੁਤ ਪਸੰਦ ਆਉਂਦਾ।
3: ਤੇਰੀਆਂ ਮੁਹੱਬਤਾਂ, ਤੇਰੀਆਂ ਮੁਹੱਬਤਾਂ ਨੂੰ ਮਾਰ ਸੱਟਿਆ, ਦੱਸ ਕੀ ਕਰਾਂ।
0: ਕਿਸਾਨਾਂ ਦਾ ਆਪਣਾ ਦਿਹਾਤੀ ਪ੍ਰੋਗਰਾਮ ਹਰ ਰੋਜ਼ ਸ਼ਾਮੀ 6:30 ਵਜੇ।
3: ਇਸ਼ਕੇ ਨੇ ਛੱਜ ਵਿੱਚ ਪਾ ਕੇ ਛੱਡਿਆ, ਦੱਸ ਕੀ ਕਰਾਂ।
0: ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਆ ਵੇਵ 343.6 MHz ਕਿਲੋਹਰਟਜ਼ ਤੇ। ਆਓ ਹੁਣ ਸਰਵਣ ਕਰਦੇ ਹਾਂ ਸ਼੍ਰੀ ਰਾਮਚਰਿਤ ਮਾਨਸ ਚੋਂ ਲੜੀਵਾਰ ਪਾਠ ਮਾਨਸ ਗਾਂਧੀ 104ਵੀਂ ਕੜੀ।

ਤੁਸੀਂ ਹੁਣੇ ਸੁਣ ਰਹੇ ਸੀ ਸ਼੍ਰੀ ਰਾਮ ਚਰਿਤ ਮਾਨਸ ਵਿੱਚੋਂ ਲੜੀਵਾਰ ਪਾਠ ਮਾਨਸ ਗਾਨ ਸਾਡੇ ਜਲੰਧਰ ਕੇਂਦਰ ਤੋਂ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ, ਐਫ ਐਮ ਬੈਂਡ 100.2 ਮੈਗਾਹਰਟਸ 'ਤੇ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਸਵੇਰ ਦੇ 6:50 ਹੋ ਰਹੇ ਨੇ। ਹੁਣ ਪੇਸ਼ ਕਰ ਰਹੇ ਜੀ ਪ੍ਰੋਗਰਾਮ ਨਵੀਂ ਸਵੇਰ।

ਅੱਜ ਦਾ ਨਵੀਂ ਸਵੇਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਰਿਪੂਦਮਨ ਸਿੰਘ। ਸਾਥੀਓ, ਅੱਜ ਐਤਵਾਰ ਦਾ ਦਿਨ ਹੈ, ਸ਼ੱਕ ਸੰਵਤ 1948 ਦੇ ਜੇਠ ਮਹੀਨੇ ਦੀ 31 ਤਾਰੀਖ ਹੈ ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 14 ਤਾਰੀਖ ਹੈ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ ਅੱਜ ਦੇ ਵਿਚਾਰ ਦੇ ਨਾਲ। ਸਾਥੀਓ, ਜੇਕਰ ਤੁਹਾਨੂੰ ਵਿਸ਼ਵਾਸ ਹੈ ਕਿ ਤੁਸੀਂ ਕਿਸੇ ਕੰਮ ਨੂੰ ਕਰ ਸਕਦੇ ਹੋ, ਕਿਸੇ ਟੀਚੇ ਨੂੰ ਹਾਸਲ ਕਰ ਸਕਦੇ ਹੋ, ਤਾਂ ਉਹ ਕੰਮ ਤੁਸੀਂ ਵਾਕਈ ਕਰ ਸਕਦੇ ਹੋ। ਵਿਸ਼ਵਾਸ ਉਹ ਪ੍ਰੇਰਣਾ ਹੈ, ਆਪਣੇ ਅੰਦਰ ਦਾ ਸਵੈ ਵਿਸ਼ਵਾਸ ਉਹ ਪੌੜੀ ਹੈ ਜਿਸ ਨੂੰ ਅਸੀਂ ਇੱਕ ਲਾਂਚਿੰਗ ਪੈਡ ਦੀ ਤਰ੍ਹਾਂ ਇਸਤੇਮਾਲ ਕਰਕੇ ਆਪਣੇ ਸੁਪਨਿਆਂ ਦੀ ਉਡਾਨ ਭਰ ਸਕਦੇ ਹਾਂ। ਸੋ ਕੋਈ ਵੀ ਕੰਮ ਅਗਰ ਅਸੀਂ ਕਰਨਾ ਤਾਂ ਅਸੀਂ ਆਪਣੇ ਅੰਦਰ ਵਿਸ਼ਵਾਸ ਜ਼ਰੂਰ ਰੱਖੀਏ, ਆਪਣੇ ਅੰਦਰ ਕੌਨਫੀਡੈਂਸ ਜ਼ਰੂਰ ਰੱਖੀਏ। ਅੱਜ ਦੇ ਇਸ ਵਿਚਾਰ ਤੋਂ ਬਾਅਦ ਸਰਵਣ ਕਰਦੇ ਹਾਂ ਭੇਂਟ ਨਰਿੰਦਰ ਚੰਚਲ ਅਤੇ ਸਾਥੀਆਂ ਦੀ ਆਵਾਜ਼ਾਂ 'ਚ।

0: ਇਸ ਤਰ੍ਹਾਂ 24 ਤੋਂ ਲੈ ਕੇ 36 ਘੰਟੇ ਦੇ ਅੰਦਰ ਬੀਜ ਪੁੰਗਰਾਵੇਗਾ। ਇੱਕ ਏਕੜ ਖੇਤ ਲਈ ਪਨੀਰੀ ਤਿਆਰ ਕਰਨ ਵਾਸਤੇ 8 ਕਿਲੋ ਬੀਜ ਨੂੰ ਤਕਰੀਬਨ 160 ਵਰਗ ਮੀਟਰ ਥਾਂ ਦੇ ਵਿੱਚ ਇੱਕ ਸਾਰ ਛੱਟਾ ਦੇ ਕੇ ਬੀਜ ਦਿਓ। ਬੀਜ ਨੂੰ ਪੰਛੀਆਂ ਤੋਂ ਬਚਾਉਣ ਲਈ ਝੋਨੇ ਦੀ ਪਨੀਰੀ ਬੀਜਣ ਉਪਰੰਤ ਗਲੀ ਸੜੀ ਰੂੜੀ ਦੀ ਪਤਲੀ ਤਹਿ ਖਿਲਾਰ ਦਿਓ ਅਤੇ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ। ਪਨੀਰੀ ਬੀਜਣ ਤੋਂ 15 ਦਿਨਾਂ ਦੇ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾ ਦਿਓ ਤਾਂ ਜੋ 25-30 ਦਿਨਾਂ ਦੀ ਪਨੀਰੀ ਲਗਾਉਣ ਲਈ ਤਿਆਰ ਹੋ ਜਾਵੇ। ਜਦੋਂ ਪਨੀਰੀ 5 ਤੋਂ 6 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਵਾਸਤੇ ਬਿਲਕੁਲ ਤਿਆਰ ਹੈ। ਜੇਕਰ ਪਨੀਰੀ ਵੱਡੀ ਉਮਰ ਦੀ ਹੋ ਜਾਵੇ ਤਾਂ ਇਸ ਨਾਲ ਪਨੀਰੀ ਨੂੰ ਗੰਢਾਂ ਪੈ ਜਾਂਦੀਆਂ ਨੇ, ਸ਼ਾਖਾਂ ਘੱਟ ਫੁੱਟਦੀਆਂ ਨੇ ਅਤੇ ਝਾੜ ਘੱਟ ਜਾਂਦਾ ਹੈ। ਪੂਸਾ ਬਾਸਮਤੀ 1509 ਦੀ 25 ਦਿਨ ਦੀ ਪਨੀਰੀ ਖੇਤ ਵਿੱਚ ਲਗਾ ਦੇਣੀ ਚਾਹੀਦੀ ਹੈ। ਜੇਕਰ ਪਨੀਰੀ ਦੇ ਪੱਤੇ ਪੀਲੇ ਪੈ ਜਾਣ ਤਾਂ ਫੈਰਸ ਸਲਫੇਟ ਦਾ 0.5 ਤੋਂ ਲੈ ਕੇ 1% ਦਾ ਤੁਸੀਂ ਘੋਲ ਤਿਆਰ ਕਰਨਾ ਹੈ ਅਤੇ ਹਫ਼ਤੇ ਦੇ ਫਰਕ ਨਾਲ 3 ਵਾਰ ਛਿੜਕਾਅ ਕਰਨਾ ਹੈ। 1.5 ਕਿਲੋ ਫੈਰਸ ਸਲਫੇਟ ਨੂੰ ਤੁਸੀਂ 100 ਲੀਟਰ ਪਾਣੀ ਦੇ ਵਿੱਚ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਘੋਲ ਕੇ ਛਿੜਕਣਾ ਹੈ। ਜੇਕਰ ਪਨੀਰੀ ਦੇ ਪੁਰਾਣੇ ਪੱਤੇ ਜੰਗਾਲੇ ਹੋ ਜਾਣ ਤਾਂ 0.5% ਜ਼ਿੰਕ ਸਲਫੇਟ ਹੈਪਟਾ ਹਾਈਡੇਟ ਨੂੰ ਤੁਸੀਂ ਵਰਤੋਂ ਦੇ ਵਿੱਚ ਲਿਆਉਣਾ ਹੈ। 0.5 ਕਿਲੋ ਜ਼ਿੰਕ ਸਲਫੇਟ ਹੈਪਟਾ ਹਾਈਡੇਟ ਨੂੰ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਤੁਸੀਂ ਵਰਤ ਸਕਦੇ ਹੋ। ਕਿਸਾਨ ਵੀਰੋ, ਬਾਸਮਤੀ ਦੀ ਪਨੀਰੀ ਦੇ ਨਾਲ ਨਾਲ ਕਈ ਨਦੀਨ ਵੀ ਉਗਾਉਂਦੇ ਨੇ ਜਿਹਦੇ ਵਿੱਚ ਸਵਾਂਕ ਅਤੇ ਮੌਸਮੀ ਘਾਹ ਮੌਜੂਦ ਹੁੰਦੇ ਨੇ। ਇਹਨਾਂ ਦੀ ਰੋਕਥਾਮ ਲਈ ਤੁਸੀਂ ਸੋਫਿਟ 37.5 EC 5 ਮਿਲੀਲੀਟਰ ਦਾ ਇਸਤੇਮਾਲ ਕਰਨਾ ਹੈ। ਪਨੀਰੀ ਦੀ ਲਵਾਈ ਤੋਂ 3 ਦਿਨਾਂ ਪਿੱਛੋਂ 60 ਕਿਲੋ ਰੇਤ ਦੇ ਵਿੱਚ ਮਿਲਾ ਕੇ ਇਹਦਾ ਛੱਟਾ ਦੇਣਾ ਹੈ। ਇਸ ਤੋਂ ਇਲਾਵਾ ਤੁਸੀਂ ਬੂਟਾ ਕਲੋਰ 50 EC 1200 ਮਿਲੀਲੀਟਰ ਦੀ ਵਰਤੋਂ ਵੀ ਕਰ ਸਕਦੇ ਹੋ। ਇਹਨੂੰ ਪਨੀਰੀ ਦੀ ਲਵਾਈ ਤੋਂ 7 ਦਿਨਾਂ ਪਿੱਛੋਂ 60 ਕਿਲੋ ਰੇਤ ਦੇ ਵਿੱਚ ਮਿਲਾ ਕੇ ਛੱਟਾ ਦੇ ਸਕਦੇ ਹੋ। ਸਵਾਂਕ ਅਤੇ ਝੋਨੇ ਦੇ ਮੋਥੇ ਵਾਸਤੇ 100 ਮਿਲੀਲੀਟਰ ਪ੍ਰਤੀ ਏਕੜ ਨੋਮਨੀ ਗੋਲਡ ਦਾ ਛਿੜਕਾਅ ਕੀਤਾ ਜਾ ਸਕਦਾ ਹੈ। ਪਨੀਰੀ ਦੀ ਲਵਾਈ ਤੋਂ 15-20 ਦਿਨਾਂ ਦੇ ਬਾਅਦ 150 ਲੀਟਰ ਪਾਣੀ ਦੇ ਵਿੱਚ ਘੋਲ ਕੇ ਤੁਸੀਂ ਇਹਦਾ ਛਿੜਕਾਅ ਕਰ ਸਕਦੇ ਹੋ। ਕਿਸਾਨ ਵੀਰੋ, ਇੱਕ ਗੱਲ ਦਾ ਧਿਆਨ ਹੋਰ ਰੱਖਿਆ ਕਰੋ ਕਿ ਨਰੋਏ ਬੀਜ ਦੀ ਵਰਤੋਂ ਕਰਿਆ ਕਰੋ ਅਤੇ ਬੀਜ ਨੂੰ ਸੋਧਣਾ ਵੀ ਬੜਾ ਲਾਜ਼ਮੀ ਹੈ, ਤਾਂ ਹੀ ਸਿਹਤਮੰਦ ਪਨੀਰੀ ਤੁਸੀਂ ਪੈਦਾ ਕਰ ਸਕਦੇ ਹੋ। ਅਤੇ ਜੇਕਰ ਪਨੀਰੀ ਸਿਹਤਮੰਦ ਹੋਵੇਗੀ ਤਾਂ ਝਾੜ ਦੇ ਵਿੱਚ ਵੀ ਵਾਧਾ ਹੋਵੇਗਾ। ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ। ਆਗਿਆ ਦਿਓ, ਧੰਨਵਾਦ।
1: ਕਿਸਾਨ ਵੀਰੋ ਅਤੇ ਭੈਣੋ, ਤੁਸੀਂ ਅੱਜ ਤੱਕ ਖੇਤੀ ਨੁਕਤਾ ਸੁਣ ਰਹੇ ਸੀ ਧਰਮਿੰਦਰ ਸੰਧੂ ਪਾਸੋਂ। ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਅੱਜ ਦੇ ਖੇਤੀ ਨੁਕਤੇ ਦੇ ਵਿੱਚ। ਬਾਸਮਤੀ ਦੀ ਪਨੀਰੀ ਲਈ ਕੁਝ ਜ਼ਰੂਰੀ ਨੁਕਤੇ ਤੁਹਾਡੇ ਨਾਲ ਸਾਂਝੇ ਕੀਤੇ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ, ਐਫ ਐਮ ਬੈਂਡ 100.2 ਮੈਗਾਹਰਟਜ਼ 'ਤੇ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਸਵੇਰ ਦੇ ਠੀਕ 7:10 ਹੋ ਰਹੇ ਨੇ। ਹੁਣ ਪੇਸ਼ ਕਰ ਰਹੇ ਹਾਂ ਜੀ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ।

ਅੱਜ ਦਾ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਲੈ ਕੇ ਹਾਜ਼ਰ ਹਾਂ ਮੈਂ ਰਿਪੂਦਮਨ ਸਿੰਘ। ਸਾਥੀਓ, ਇਸ ਪ੍ਰੋਗਰਾਮ 'ਚ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕੁਝ ਮੁੱਖ ਖਬਰਾਂ ਨਾਲ ਹੀ ਸਾਂਝੀਆਂ ਕਰਦੇ ਹਾਂ ਕੁਝ ਜ਼ਰੂਰੀ ਸਥਾਨਕ ਸੂਚਨਾਵਾਂ ਅਤੇ ਜਾਣਕਾਰੀਆਂ, ਤੁਹਾਨੂੰ ਅੱਜ ਦੇ ਦਿਨ ਦਾ ਇਤਿਹਾਸ ਦੱਸਦੇ ਹਾਂ, ਇਹ ਦੱਸਦੇ ਹਾਂ ਕਿ ਅੱਜ ਦਾ ਦਿਨ ਖਾਸ ਕਿਉਂ ਹੈ, ਅਤੇ ਨਾਲ ਹੀ ਤੁਹਾਡੇ ਨਾਲ ਰੂਬਰੂ ਵੀ ਕਰਵਾਉਂਦੇ ਹਾਂ, ਕੁਝ ਸ਼ਖਸੀਅਤਾਂ ਦੇ ਨਾਲ ਗੱਲਬਾਤ ਵੀ ਸੁਣਾਉਂਦੇ ਹਾਂ ਅਤੇ ਗੀਤ ਸੰਗੀਤ ਵੀ ਨਾਲ ਪ੍ਰੋਗਰਾਮ 'ਚ ਹੁੰਦਾ। ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਹਮੇਸ਼ਾ ਦੀ ਤਰ੍ਹਾਂ ਕਰਦੇ ਹਾਂ ਜੀ, ਪ੍ਰੋਗਰਾਮ 'ਚ ਤੁਹਾਡੇ ਨਾਲ ਸਾਂਝੇ ਕਰਕੇ ਸਾਡੇ ਕੇਂਦਰ ਤੋਂ ਅੱਜ ਦੀ ਸਭਾ 'ਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਦਾ ਪ੍ਰਸਾਰਣ ਸਮਾਂ ਤੁਹਾਡੇ ਨਾਲ ਸਾਂਝਾ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਫਿਲਹਾਲ ਤੁਸੀਂ ਸੁਣ ਰਹੇ ਹੋ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ। ਸਵੇਰੇ 8:40 'ਤੇ ਪੇਸ਼ ਕਰਾਂਗੇ ਜੀ ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਫਿਲਮੀ ਜੰਕਸ਼ਨ। ਸਵੇਰੇ 9 ਤੋਂ ਲੈ ਕੇ 10 ਤੱਕ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਰਿਲੇਅ ਕੀਤੇ ਜਾਣਗੇ ਸਾਡੇ ਮੁੰਬਈ ਕੇਂਦਰ ਤੋਂ। ਨਵੇਂ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਖਜ਼ਾਨਾ ਤੁਸੀਂ ਸੁਣੋਗੇ ਸਵੇਰੇ 10 ਅਤੇ ਲਾਈਵ ਫੋਨ ਇਨ ਪੰਜਾਬੀ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ 10:30।

ਸਵੇਰੇ 11 ਵਜੇ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਹਿੰਦੀ ਜ਼ਾਇਕਾ, ਅਤੇ 11:30 ਵਜੇ ਪ੍ਰੋਗਰਾਮ ਹੋਏਗਾ ਜੀ ਫੁਲਕਾਰੀ। ਭੈਣਾਂ ਦਾ ਰੋਜ਼ਾਨਾ ਪ੍ਰੋਗਰਾਮ ਨਾਰੀ ਲੋਕ ਲੈ ਕੇ ਹਾਜ਼ਰ ਹੋਵਾਂਗੇ ਬਾਅਦ ਦੁਪਹਿਰ 12:05 ਵਜੇ।

ਅੱਜ ਦੁਪਹਿਰ 1 ਵਜੇ ਤੁਸੀਂ ਸੁਣੋਗੇ ਹਿੰਦੀ ਫਿਲਮੀ ਗੀਤਾਂ ਦਾ ਫਰਮਾਇਸ਼ੀ ਪ੍ਰੋਗਰਾਮ ਨਗਮੇ। ਫੌਜੀ ਵੀਰਾਂ ਅਤੇ ਭੈਣਾਂ ਦਾ ਰੋਜ਼ਾਨਾ ਪ੍ਰੋਗਰਾਮ ਸਰਫਰੋਸ਼ ਲੈ ਕੇ ਹਾਜ਼ਰ ਹੋਵਾਂਗੇ ਜੀ ਬਾਅਦ ਦੁਪਹਿਰ 2 ਵਜੇ। ਬਾਅਦ ਦੁਪਹਿਰ 2:30 'ਤੇ ਕਰਾਂਗੇ ਜੀ ਆਪਣੇ ਕਾਲਰਸ ਅਤੇ ਸਰੋਤਿਆਂ ਦੇ ਨਾਲ ਰਾਬਤਾ ਕਾਇਮ। ਪ੍ਰੋਗਰਾਮ 2 ਤੇਰੀਆਂ ਦੋ ਮੇਰੀਆਂ ਤਹਿਤ ਅੱਜ ਵਰਲਡ ਬਲੱਡ ਡੋਨਰਸ ਡੇ ਯਾਨੀ ਕਿ ਵਿਸ਼ਵ ਖੂਨਦਾਤਾ ਦਿਵਸ ਦੇ ਮੌਕੇ 'ਤੇ ਪ੍ਰੋਗਰਾਮ 2 ਤੇਰੀਆਂ ਦੋ ਮੇਰੀਆਂ ਦੇ ਵਿੱਚ ਵਿਸ਼ਾ ਹੋਵੇਗਾ ਖੂਨਦਾਨ ਮਹਾਦਾਨ। ਬਾਅਦ ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਰਿਲੇ ਕੀਤੇ ਜਾਣਗੇ ਸਾਡੇ ਮੁੰਬਈ ਕੇਂਦਰ ਤੋਂ। ਸ਼ਾਮ 5 ਵਜੇ ਹੋਏਗਾ ਜੀ ਪ੍ਰੋਗਰਾਮ ਗੱਲਾਂ 'ਚੋਂ ਗੱਲ ਅਤੇ ਸ਼ਾਮ 5:30 ਵਜੇ ਪੇਸ਼ ਕਰਾਂਗੇ ਕਿਸਾਨ ਵੀਰਾਂ ਅਤੇ ਭੈਣਾਂ ਦਾ ਰੋਜ਼ਾਨਾ ਪ੍ਰੋਗਰਾਮ ਕਿਸਾਨ ਵਾਣੀ। ਸ਼ਾਮ 6:05 'ਤੇ ਇੱਕ ਵਾਰ ਫੇਰ ਤੁਹਾਡੇ ਨਾਲ ਸਾਂਝੇ ਕਰਾਂਗੇ ਸਾਡੇ ਕੇਂਦਰ ਤੋਂ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਪ੍ਰਸਾਰਣ ਸਮਾਂ। ਨਾਲ ਹੀ ਸਾਂਝੀਆਂ ਕਰਾਂਗੇ ਕੁਝ ਜ਼ਰੂਰੀ ਸਥਾਨਕ ਸੂਚਨਾਵਾਂ ਅਤੇ ਜਾਣਕਾਰੀਆਂ।

ਸ਼ਾਮ 6:30 ਤੇ ਨੌਜਵਾਨਾਂ ਦਾ ਪਸੰਦੀਦਾ ਪ੍ਰੋਗਰਾਮ ਵਿਬ ਗਿਓਰ ਤੁਸੀਂ ਸੁਣੋਗੇ। ਅਤੇ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਸਾਥੀਓ ਕਿ ICC ਮਹਿਲਾ T20 ਕ੍ਰਿਕਟ ਵਿਸ਼ਵ ਕੱਪ 2026 ਜੋ ਕਿ ਇੰਗਲੈਂਡ ਵਿੱਚ ਖੇਡਿਆ ਜਾ ਰਿਹਾ, ਉਸ ਦੇ ਤਹਿਤ ਅੱਜ ਭਾਰਤ ਅਤੇ ਪਾਕਿਸਤਾਨ ਦੀਆਂ ਮਹਿਲਾ ਕ੍ਰਿਕਟ ਟੀਮਾਂ ਵਿਚਕਾਰ ਬਰਮਿੰਗਮ ਇੰਗਲੈਂਡ ਵਿਖੇ ਮੈਚ ਖੇਡਿਆ ਜਾਣਾ। ਇਸ ਮੈਚ ਦੀ ਬਾਲ ਬਾਏ ਬਾਲ ਸਿੱਧੀ ਲਾਈਵ ਕਮੈਂਟਰੀ ਦੀ ਫੀਡ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਰਾਹੀਂ ਸਾਡੀ FM ਫ੍ਰੀਕੁਐਂਸੀ 'ਤੇ ਸ਼ਾਮ 6:30 ਅਤੇ ਸ਼ਾਮ 6:30 ਤੋਂ ਬਾਅਦ ਮੈਚ ਦੇ ਖਤਮ ਹੋਣ ਤੱਕ ਸਾਡੇ ਪ੍ਰੋਗਰਾਮਾਂ ਦਾ ਪ੍ਰਸਾਰਣ ਸਾਡੀ ਲਾਈਵ ਸਟ੍ਰੀਮਿੰਗ ਐਪ ਨਿਊਜ਼ ਔਨ AIR ਐਪ 'ਤੇ ਕੀਤਾ ਜਾਵੇਗਾ ਅਤੇ ਸਾਡੀ FM ਫ੍ਰੀਕੁਐਂਸੀ 'ਤੇ ਮੈਚ ਦੀ ਕਮੈਂਟਰੀ ਦਾ ਸਿੱਧਾ ਪ੍ਰਸਾਰਣ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਰਾਹੀਂ।

0: ਸ਼ਾਮ 7:10 'ਤੇ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਰਾਹੀਂ ਭਾਰਤ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਇੱਕ ਖਾਸ ਦੋ ਭਾਸ਼ੀ ਪ੍ਰੋਗਰਾਮ ਦੀ ਲੜੀ 'ਚ ਅੱਜ ਦਾ ਐਪੀਸੋਡ। ਸ਼ਾਮ 7:45 'ਤੇ ਪ੍ਰੋਗਰਾਮ ਸ਼ਾਮ ਸੁਹਾਨੀ ਤਹਿਤ ਤੁਸੀਂ ਪੰਜਾਬੀ ਅਤੇ ਹਿੰਦੀ ਫਿਲਮੀ ਗੀਤਾਂ ਦਾ ਆਨੰਦ ਮਾਣੋਗੇ। ਰਾਤ 8:15 'ਤੇ ਸਾਹਿਤਕ ਪ੍ਰੋਗਰਾਮ ਗੁਲਦਸਤਾ ਤਹਿਤ ਅੱਜ ਤੁਸੀਂ ਸੁਣੋਗੇ ਮਨਦੀਪ ਦਦਿਆਣਾ ਦੀ ਕਹਾਣੀ ਦੌਣ ਅਤੇ ਸੁਖਵਿੰਦਰ ਦਾ ਕਵਿਤਾ ਪਾਠ। ਰਾਤ 9 ਤੋਂ ਲੈ ਕੇ 10 ਤੱਕ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਰਿਲੇਅ ਕੀਤੇ ਜਾਣਗੇ ਸਾਡੇ ਮੁੰਬਈ ਕੇਂਦਰ ਰਾਹੀਂ, ਅਤੇ ਰਾਤ 10 ਫਰਮਾਇਸ਼ੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਪੰਜਾਬੀ ਤੜਕਾ ਤੁਸੀਂ ਸੁਣੋਗੇ। ਰਾਤ 10:30 ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ ਆਨੰਦ ਮਾਣੋਗੇ। ਇਹ ਪ੍ਰੋਗਰਾਮ ਰਜਨੀ ਗੰਧਾ ਤਹਿਤ ਅਤੇ ਦੇਰ ਰਾਤ 11:10 'ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਵੇਗੀ। ਇਹ ਸੀ ਸਾਡੇ ਕੇਂਦਰ ਤੋਂ ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਪ੍ਰਸਾਰਣ ਸਮਾਂ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ, ਐਫ ਐਮ ਬੈਂਡ 100.2 ਮੈਗਾਹਰਟਸ 'ਤੇ, ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਤੁਸੀਂ ਸੁਣ ਰਹੇ ਹੋ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਰਿਪੂਦਮਨ ਸਿੰਘ ਦੇ ਨਾਲ। ਪ੍ਰੋਗਰਾਮ 'ਚ ਹੁਣ ਵੇਲਾ ਹੋ ਗਿਆ ਜੀ ਤੁਹਾਡੇ ਨਾਲ ਇਸ ਵੇਲੇ ਦੀਆਂ ਕੁਝ ਮੁੱਖ ਖ਼ਬਰਾਂ ਸਾਂਝੀਆਂ ਕਰਨ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨਾਲ ਇੰਡੀਆ ਇਨੋਵੇਟਸ ਸੰਮੇਲਨ ਦਾ ਉਦਘਾਟਨ ਕਰਨਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਹੱਦੀ ਜ਼ਿਲ੍ਹਿਆਂ ਵਿੱਚ ਆਬਾਦੀ ਸੰਬੰਧੀ ਤਬਦੀਲੀਆਂ ਦਾ ਅਧਿਐਨ ਕਰਨ ਦੇ ਨਿਰਦੇਸ਼ ਦਿੱਤੇ ਨੇ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਵਿਸ਼ਵ ਪੱਧਰ 'ਤੇ ਨਵੀਂ ਪਛਾਣ ਬਣਾਈ ਹੈ। ਲੈਫਟੀਨੈਂਟ ਜਨਰਲ ਧੀਰਜ ਸੇਠ ਦੇਸ਼ ਦੇ ਨਵੇਂ ਫੌਜ ਮੁਖੀ ਹੋਣਗੇ। ਲੋਕ ਸਭਾ ਸਪੀਕਰ ਓਮ ਬਿਰਲਾ ਦਾ ਕਹਿਣਾ ਹੈ ਕਿ ਨਿਰੰਤਰ ਰਹਿਣ ਯੋਗ ਖੇਤੀਬਾੜੀ, ਨਵੀਨਤਾ ਅਤੇ ਖੋਜ ਵਿਕਸਿਤ ਭਾਰਤ ਦੀ ਨੀਂਹ ਨੇ। ਭਾਰਤੀ ਜਨਤਾ ਪਾਰਟੀ ਵੱਲੋਂ ਅਬੋਹਰ ਦੀ ਅਨਾਜ ਮੰਡੀ ਦੀ OBC ਸਰਵ ਸਮਾਜ ਰੈਲੀ ਕਰਵਾਈ ਗਈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪੰਜਾਬ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲੋਕਾਂ ਦਾ ਯੋਗਦਾਨ ਅਤੇ ਸਰਕਾਰ ਅਤੇ ਸਮਾਜ ਦਰਮਿਆਨ ਤਾਲਮੇਲ ਬੇਹੱਦ ਜ਼ਰੂਰੀ ਹੈ। ਪੰਜਾਬ ਸਰਕਾਰ ਨੇ ਪਟਿਆਲਾ ਅਤੇ ਲੁਧਿਆਣਾ ਨਗਰ ਨਿਗਮਾਂ ਦੇ ਕਮਿਸ਼ਨਰਾਂ ਦੇ ਤਬਾਦਲੇ ਸਮੇਤ 3 IAS ਅਤੇ 4 PCS ਅਧਿਕਾਰੀਆਂ ਦੀ ਬਦਲੀਆਂ ਕੀਤੀਆਂ ਨੇ। ਪੰਜਾਬ ਪੁਲਿਸ ਦੇ ਗੈਂਗਸਟਰ ਵਿਰੋਧੀ ਕਾਰਜ ਬਲ ਨੇ 2 ਵਿਅਕਤੀਆਂ ਨੂੰ 2 ਪਿਸਤੌਲਾਂ ਅਤੇ 5 ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ। ਅਤੇ ਮੌਸਮ ਵਿਭਾਗ ਨੇ 14 ਜੂਨ ਤੱਕ, ਯਾਨੀ ਅੱਜ ਤੱਕ, ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਹਨੇਰੀ, ਝੱਖੜ ਅਤੇ ਬਿਜਲੀ ਲਿਸ਼ਕਣ ਨਾਲ ਮੀਂਹ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਹ ਸਨ ਸਾਥੀਓ ਇਸ ਵੇਲੇ ਦੀਆਂ ਕੁਝ ਮੁੱਖ ਖ਼ਬਰਾਂ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ, ਐਫ ਐਮ ਬੈਂਡ 100.2 ਮੈਗਾਹਰਟਸ 'ਤੇ, ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ 'ਚ ਸਾਥੀਓ ਹੁਣ ਤੁਹਾਨੂੰ ਸੁਣਵਾ ਰਹੇ ਹਾਂ ਇੱਕ ਖਾਸ ਗੱਲਬਾਤ ਯੋਗ ਗੁਰੂ ਰਮਨਜੀਤ ਕੌਰ ਦੇ ਨਾਲ। ਵਿਸ਼ਾ ਹੈ ਭਾਵਨਾਤਮਕ ਅਤੇ ਮਾਨਸਿਕ ਤੰਦਰੁਸਤੀ ਲਈ ਯੋਗ ਦੀ ਮਹੱਤਤਾ। ਇਹ ਗੱਲਬਾਤ ਕੀਤੀ ਰਮਨਜੀਤ ਕੌਰ ਦੇ ਨਾਲ ਕਰਮਜੀਤ ਕੌਰ ਨੇ, ਸੁਣਦੇ ਹਾਂ ਇਹ ਗੱਲਬਾਤ।
1: ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਮੈਡਮ ਰਮਨਜੀਤ ਕੌਰ, ਜਿਹੜੇ ਕਿ CMD ਯੋਗਸ਼ਾਲਾ ਪ੍ਰੋਜੈਕਟ ਦੇ ਤਹਿਤ ਪਟਿਆਲਾ ਜ਼ਿਲ੍ਹੇ 'ਚ ਜ਼ਿਲ੍ਹਾ ਕੋਆਰਡੀਨੇਟਰ ਦੀਆਂ ਸੇਵਾਵਾਂ ਨਿਭਾ ਰਹੇ ਨੇ। ਉਹਨਾਂ ਤੋਂ ਅੱਜ ਅਸੀਂ ਯੋਗ ਨਾਲ ਸੰਬੰਧਿਤ ਮਾਨਸਿਕ ਅਤੇ ਭਾਵਨਾਤਮਕ ਤੰਦਰੁਸਤੀ ਵਿਸ਼ੇ 'ਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਮੈਡਮ ਰਮਨਜੀਤ ਕੌਰ ਜੀ, ਆਕਾਸ਼ਵਾਣੀ ਪਟਿਆਲਾ ਦੇ ਸਟੂਡੀਓ 'ਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ।
2: ਬਹੁਤ ਬਹੁਤ ਧੰਨਵਾਦ ਮੈਮ, ਤੁਸੀਂ ਮੈਨੂੰ ਇਹ ਮੌਕਾ ਦਿੱਤਾ ਆਕਾਸ਼ਵਾਣੀ ਦੇ ਪਲੇਟਫਾਰਮ 'ਤੇ ਆ ਕੇ ਯੋਗ ਪ੍ਰਤੀ ਕੁਛ ਨਾ ਕੁਛ ਬੋਲ ਪਾਵਾਂ।
1: ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚ ਭਾਵੇਂ ਇਨਸਾਨ ਕਿਸੇ ਵੀ ਉਮਰ ਵਰਗ ਦਾ ਹੋਵੇ, ਬੱਚਾ ਹੋਵੇ, ਨੌਜਵਾਨ, ਬਜ਼ੁਰਗ ਜਾਂ ਫਿਰ ਔਰਤਾਂ, ਉਹ ਕਿਸੇ ਵੀ ਕਿੱਤੇ ਨਾਲ ਸੰਬੰਧਿਤ ਹੋਵੇ, ਨੌਕਰੀ ਨਾਲ ਜਾਂ ਬਿਜ਼ਨਸ ਕਰਦਾ ਹੋਵੇ, ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਆਪਣੀ ਕਿਸਮ ਦਾ ਤਣਾਅ ਹੈ ਅਤੇ ਇਹ ਤਣਾਅ ਵੱਧ ਰਿਹਾ ਹੈ। ਅਜਿਹੇ 'ਚ ਯੋਗਾ ਜਿਹੜਾ ਮਾਨਸਿਕ ਸ਼ਾਂਤੀ ਅਤੇ ਭਾਵਨਾਤਮਕ ਸੰਤੁਲਨ ਬਣਾਈ ਰੱਖਣ ਦੇ ਵਿੱਚ ਸਾਡੀ ਕਿਵੇਂ ਮਦਦ ਕਰਦਾ? ਮੇਰਾ ਸਭ ਤੋਂ ਪਹਿਲਾ ਸਵਾਲ ਇਹ ਹੈ ਜੀ।
2: ਦੇਖੋ ਜੀ, ਅੱਜ ਦਾ ਜੋ ਮਾਡਰਨ ਵਰਲਡ ਹੈ, ਇਹਦੇ ਵਿੱਚ ਯੋਗ ਦਾ ਬਹੁਤ ਹੀ ਮਹੱਤਵਪੂਰਨ ਸਥਾਨ ਹੈ। ਜਿਵੇਂ ਕਿ ਤੁਸੀਂ ਦੱਸਿਆ ਕਿ ਇਹ ਹਰੇਕ ਵਰਗ ਨੂੰ ਜਿਹੜਾ ਹੈਗਾ ਟਾਰਗੇਟ ਕਰਦਾ। ਕਿਸ ਤਰ੍ਹਾਂ ਟਾਰਗੇਟ ਕਰਦਾ ਕਿ ਸਭ ਤੋਂ ਪਹਿਲਾਂ ਹੀ ਅਸੀਂ ਯੰਗਸਟਰਸ ਨੂੰ ਲੈ ਲੈਂਦੇ ਹਾਂ
1: ਜੀ,
2: ਜੋ ਕਿ ਅੱਜ ਦੀ ਲਾਈਫ ਦੇ ਵਿੱਚ ਬਹੁਤ ਹੀ ਭੱਜ ਦੌੜ ਵਿੱਚ ਬਹੁਤ ਬਿਜ਼ੀ ਰਹਿੰਦੇ ਨੇ ਅਤੇ ਆਪਦੇ ਆਪ ਨੂੰ ਬਹੁਤ ਪਿੱਛੇ ਛੱਡ ਦਿੰਦੇ ਨੇ। ਪੂਰਾ ਦਿਨ ਐਗਜ਼ੌਸਟ ਹੋਣ ਤੋਂ ਬਾਅਦ ਉਹ ਆਪਣੇ ਬਾਰੇ ਬਿਲਕੁਲ ਸੋਚ ਵੀ ਨਹੀਂ ਪਾਉਂਦੇ। ਇਸ ਦੌਰਾਨ ਜੇ ਉਹ ਆਪਦੇ ਆਪ ਨੂੰ ਸਿਰਫ 15 ਮਿੰਟ ਯੋਗ ਦੀ ਕੋਈ ਵੀ ਬਰੀਥਿੰਗ ਪ੍ਰੈਕਟਿਸ ਵੀ ਕਰਦੇ ਨੇ ਤਾਂ ਆਪਦੇ ਆਪ 'ਤੇ ਸੰਯਮ ਪਾ ਸਕਦੇ ਨੇ, ਆਪਦੀਆਂ ਬਹੁਤ ਸਾਰੀਆਂ ਚੀਜ਼ਾਂ ਬ੍ਰੇਨ 'ਤੇ ਕੰਟਰੋਲ ਪਾ ਸਕਦੇ ਨੇ।
1: ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਸਾਰੇ ਦਿਨ ਦੀ ਜਿਹੜੀ ਦੌੜ ਭੱਜ ਹੈ, ਜਦੋਂ ਸਾਨੂੰ ਰੈਸਟ ਕਰਨ ਲਈ ਰਾਤ ਮਿਲਦੀ ਹੈ, ਉਸ ਤੋਂ ਬਾਅਦ ਅਸੀਂ ਰੀਸਟਾਰਟ ਹੋਣਾ ਹੁੰਦਾ ਅਗਲੇ ਦਿਨ।
2: ਬਿਲਕੁਲ,
1: ਤਾਂ ਅਗਲੇ ਦਿਨ ਫਿਰ ਸਾਰਾ ਦਿਨ ਉਹੀ ਦੌੜ ਭੱਜ ਰਹਿੰਦੀ ਹੈ ਅਤੇ ਜਿਹੜੇ ਨੌਜਵਾਨ ਵਰਗ ਹੈ ਉਹਨਾਂ ਨੂੰ ਇਹ ਸਾਰਿਆਂ ਨਾਲੋਂ ਜ਼ਿਆਦਾ ਹੈ ਨਾ। ਅਤੇ ਇਹਦੇ ਵਿੱਚ ਸਿਰਫ 15 ਮਿੰਟ ਯੋਗ ਕਰਕੇ ਜਿਹੜਾ ਸਾਡਾ ਮਾਨਸਿਕ ਅਤੇ ਭਾਵਨਾਤਮਕ ਸੰਤੁਲਨ ਹੈ ਉਹ ਬਣ ਸਕਦਾ। ਕੀ ਮੈਮ ਤੁਹਾਨੂੰ ਲੱਗਦਾ ਕਿ ਜਿਵੇਂ ਕਿ ਐਂਗਜ਼ਾਇਟੀ ਹੈ, ਸਟ੍ਰੈਸ ਹੈ ਜਾਂ ਫਿਰ ਉਦਾਸੀ ਹੈ, ਇਹ ਜਿਹੜੀਆਂ ਮਾਨਸਿਕ ਸਮੱਸਿਆਵਾਂ ਨੇ ਇਹਨਾਂ ਨੂੰ ਘਟਾਉਣ ਦੇ ਵਿੱਚ ਵੀ ਯੋਗ ਸਾਡੀ ਮਦਦ ਕਰਦਾ? ਜੇ ਕਰਦਾ ਤਾਂ ਫਿਰ ਕਿਵੇਂ ਕਰਦਾ?
2: ਮੇਨਲੀ ਤਾਂ ਜਿਹੜੀ ਐਂਗਜ਼ਾਇਟੀ ਹੈ, ਉਦਾਸੀ ਹੈ ਜਾਂ ਡਿਪਰੈਸ਼ਨ ਹੈ, ਜੋ ਮਰਜ਼ੀ ਨਾਮ ਲੈ ਲਓ, ਇਹਨਾਂ ਦਾ ਰੂਟ ਕੋਜ਼ ਇੱਕੋ ਹੀ ਹੁੰਦਾ, ਓਵਰ ਥਿੰਕਿੰਗ। ਮੇਨਲੀ ਓਵਰ ਥਿੰਕਿੰਗ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਪ੍ਰੋਡਿਊਸ ਹੁੰਦੀਆਂ। ਕੋਈ ਘਰੇਲੂ ਮਾਮਲਾ ਹੋਵੇ ਜਾਂ ਬੰਦੇ ਦੀ ਆਪਣੀ ਬੋਡੀ ਨੂੰ ਲੈ ਕੇ ਕੁਛ ਵੀ ਹੋਵੇ, ਉਹ ਉਸ ਟੋਪਿਕ ਨੂੰ ਜਦੋਂ ਵਾਰ ਵਾਰ ਸੋਚਦਾ ਉਦੋਂ ਹੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜਿਹਨਾਂ ਨੂੰ ਅਲੱਗ ਅਲੱਗ ਨਾਮ ਦੇ ਰਹੇ ਹਾਂ ਅੱਜ ਅਸੀਂ, ਇਹ ਸਭ ਉਤਪੰਨ ਹੁੰਦੀਆਂ ਨੇ। ਇਹ ਸਭ ਚੀਜ਼ਾਂ ਨੂੰ ਇੱਕ ਆਪਣੀ ਬ੍ਰੈਥ ਨਾਲ ਹੀ ਕੰਟਰੋਲ ਕੀਤਾ ਜਾ ਸਕਦਾ। ਇਸ ਵਿੱਚ ਮੈਂ ਛੋਟੀ ਜਿਹੀ ਇਗਜ਼ਾਮਪਲ ਦੇਵਾਂਗੀ, ਆਪਣੇ ਆਸ ਪਾਸ ਬਹੁਤ ਜਾਨਵਰ ਨੇ, ਆਪਾਂ ਡੋਗੀ ਦੀ ਇਗਜ਼ਾਮਪਲ ਲੈਂਦੇ ਹਾਂ। ਹਲਕਿਆ ਹੋਇਆ ਜਿਹੜਾ ਕੁੱਤਾ ਹੁੰਦਾ ਉਹਦੇ ਸਾਹਾਂ ਦੀ ਗਤੀ ਨੋਰਮਲ ਕੁੱਤੇ ਨਾਲੋਂ ਬਹੁਤ ਜ਼ਿਆਦਾ ਹੁੰਦੀ ਅਤੇ ਉਹਦੀ ਡੈਥ ਵੀ ਬਹੁਤ ਛੇਤੀ ਹੋ ਜਾਂਦੀ। ਅਤੇ ਜੇ ਡੋਗੀ ਨੋਰਮਲ ਦੇਖਿਆ ਜਾਵੇ ਉਹਦੇ ਵੀ ਜਿਹੜੀ ਸਾਹਾਂ ਦੀ ਗਤੀ ਹੈ ਆਪਣੇ ਹਿਊਮਨ ਬੀਇੰਗ ਨਾਲੋਂ ਬਹੁਤ ਤੇਜ਼ ਹੁੰਦੀ ਅਤੇ ਉਹਦਾ ਲਾਈਫ ਸਪੈਨ ਦੱਸਿਆ ਜਾਂਦਾ ਵੱਧ ਤੋਂ ਵੱਧ 12 ਤੋਂ 15 ਸਾਲ।
1: ਜੀ,
2: ਇੱਕ ਸਾਹ ਜਿਵੇਂ ਆਪਾਂ ਕਹਿੰਦੇ ਨੇ ਕਿ ਅਸੀਂ ਰੱਬ ਤੋਂ ਸਾਹ ਲਿਖਾ ਕੇ ਆਏ ਹੋਏ ਹਾਂ ਅਤੇ ਵਾਕਈ ਰੱਬ ਤੋਂ ਸਾਹ ਲਿਖਾ ਕੇ ਆਏ ਹੋਏ ਹਾਂ।
1: ਜੀ,
2: ਜਦੋਂ ਅਸੀਂ ਐਂਗਜ਼ਾਇਟੀ 'ਚ ਹੁੰਦੇ ਹਾਂ ਜਾਂ ਕਿਸੇ ਵੀ ਤਰ੍ਹਾਂ ਦੀ ਘਬਰਾਹਟ 'ਚ ਹੁੰਦੇ ਹਾਂ ਤਾਂ ਆਪਣੇ ਸਾਹਾਂ ਦੀ ਗਤੀ ਬਹੁਤ ਤੇਜ਼ ਹੋ ਜਾਂਦੀ ਹੈ। ਜਿੱਦਾਂ ਹੀ ਆਪਾਂ ਕਹਿੰਦੇ ਕਿ ਥੋੜ੍ਹਾ ਜਿਹਾ ਆਰਾਮ ਨਾਲ ਸਾਹ ਲਓ, ਇੱਕ ਲੰਬਾ ਸਾਹ ਲਓ, ਉਹਦੇ ਨਾਲ ਕੀ ਹੁੰਦਾ ਆਪਣੇ ਬ੍ਰੇਨ ਦੇ ਜਿਹੜੇ ਥੋਟਸ ਨੇ ਉਹ ਕੰਟਰੋਲ ਹੋ ਜਾਂਦੇ ਨੇ, ਉਹ ਬ੍ਰੇਨ ਵੇਵਸ ਦੇ ਥਰੂ ਜਿਹੜੇ ਹੈਗੇ ਨੇ ਕੰਟਰੋਲ ਹੁੰਦੇ ਨੇ।
1: ਜੀ,
2: ਅਤੇ ਇਸ ਤਰ੍ਹਾਂ ਜਿਹੜਾ ਯੋਗ ਦੀ ਇੱਕ ਛੋਟੀ ਜਿਹੀ ਬਰੀਦਿੰਗ ਪ੍ਰੈਕਟਿਸ ਵੀ ਆਪਣੇ ਜਿਹੜੇ ਹੈਗੇ ਥੋਟਸ ਨੂੰ ਕੰਟਰੋਲ ਕਰਕੇ ਆਪਣੇ ਪੂਰੀ ਬੋਡੀ ਨੂੰ ਕੰਟਰੋਲ ਕਰ ਸਕਦੀ।
1: ਜੀ, ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਅਸੀਂ ਨਿਯਮਿਤ ਤੌਰ 'ਤੇ ਯੋਗ ਕਰਾਂਗੇ ਤਾਂ ਸਾਡਾ ਜਿਹੜਾ ਗੁੱਸਾ ਹੈ ਜਾਂ ਡਰ ਹੈ ਜਾਂ ਨਿਰਾਸ਼ਾ ਹੈ ਜਾਂ ਹੋਰ ਕੋਈ ਨੈਗੇਟਿਵ ਥੋਟਸ ਨੇ ਉਹ ਕੰਟਰੋਲ 'ਚ ਆ ਜਾਂਦੇ। ਜਿਵੇਂ ਤੁਸੀਂ ਕਿਹਾ ਕਿ ਪ੍ਰਾਣਾਯਾਮ ਜਾਂ ਯੋਗ ਹੈ ਨਾ, ਇਹਦਾ ਮਾਨਸਿਕ

0: ਰੁਸਤੀ ਤੇ ਪ੍ਰਭਾਵ ਤਾਂ ਪੈਂਦਾ ਹੈ ਨਾ, ਇਹ ਤਾਂ ਜ਼ਾਹਿਰ ਜੀ ਗੱਲ ਹੈ। ਪਰ ਕੋਈ ਇੱਦਾਂ ਦੀਆਂ ਟੈਕਨੀਕਸ ਜਿਹੜੀਆਂ ਕਿ ਸਪੈਸ਼ਲ ਟੈਕਨੀਕਸ ਨੇ ਜਿਹਦੇ ਵਿੱਚ ਅਸੀਂ ਘੱਟ ਤੋਂ ਘੱਟ ਸਮੇਂ ਦੇ ਵਿੱਚ ਵੱਧ ਤੋਂ ਵੱਧ ਲਾਹਾ ਲੈ ਸਕੀਏ, ਕਿਉਂਕਿ ਸਮੇਂ ਦੀ ਜਿਹੜੀ ਹੈ ਹਰ ਇੱਕ ਦੇ ਕੋਲ ਘਾਟ ਹੁੰਦੀ ਹੈ। ਯੋਗ ਨੂੰ ਅਸੀਂ ਕਾਹਲ 'ਚ ਨਹੀਂ ਲੈ ਸਕਦੇ ਕਿਉਂਕਿ ਉਹ ਅਸੀਂ ਆਪਣੀ ਹੀਲਿੰਗ ਲਈ ਵਰਤਣਾ।
1: ਹਾਂਜੀ, ਜੇ ਕਿਸੇ ਕੋਲ ਬਿਲਕੁਲ ਟਾਈਮ ਨਹੀਂ ਹੈਗਾ,
0: ਜੀ
1: 30 ਮਿੰਟ ਜਾਂ 15 ਮਿੰਟ ਇਨਫ ਨੇ, ਜੇ ਤੁਸੀਂ ਡੇਲੀ ਕਰੋ ਤਾਂ ਤੁਸੀਂ ਆਪਦੇ ਮਾਨਸਿਕ ਤੇ ਸਰੀਰਕ ਤੇ ਯੋਗ ਨੂੰ ਅਪਣਾ ਕੇ ਆਪਣੇ ਆਪ ਨੂੰ ਠੀਕ ਰੱਖ ਸਕਦੇ ਹੋ।
0: ਤੁਹਾਡੀ ਜ਼ਿੰਦਗੀ ਦੇ ਵਿੱਚ ਜਾਂ ਤੁਹਾਡੇ ਆਪਣੇ ਤਜਰਬੇ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਹੈਗੀ ਹੈ ਜਿਸ ਦੇ ਵਿੱਚ ਯੋਗ ਨੇ ਕਿਸੇ ਇਨਸਾਨ ਨੂੰ ਭਾਵਨਾਤਮਕ ਜਾਂ ਫਿਰ ਮਾਨਸਿਕ ਸਿਹਤ ਦੇ ਵਿੱਚ ਵਧੀਆ ਬਦਲਾਅ ਲਿਆਂਦਾ ਹੋਵੇ?
1: ਬਿਲਕੁਲ ਜੀ, ਮੈਂ ਇਸੇ ਪ੍ਰੋਜੈਕਟ ਦੇ ਵਿੱਚ ਪਹਿਲਾਂ ਐਜ਼ ਅ ਟ੍ਰੇਨਰ ਵੀ ਕੰਮ ਕੀਤਾ ਹੋਇਆ ਤੇ ਪਬਲਿਕ 'ਚ ਮੈਂ ਬਹੁਤ ਸਾਰੀਆਂ ਕਲਾਸਿਸ ਲਈਆਂ। ਇਹਨਾਂ ਕਲਾਸਿਸ ਦੇ ਦੌਰਾਨ ਮੋਹਾਲੀ ਦੀ ਇੱਕ ਕਲਾਸ ਦੇ ਵਿੱਚ ਮੇਰੇ ਕੋਲ ਇੱਕ ਰਿਟਾਇਰਡ ਟੀਚਰ ਆਏ
0: ਜੀ,
1: 58 ਈਅਰ ਓਲਡ ਲੇਡੀ ਸੀਗੇ ਉਹ, ਤੇ ਉਹਨਾਂ ਦੀ ਦਿੱਕਤ ਕੀ ਸੀ ਕਿ ਉਹ ਬੋਲ ਹੀ ਨਹੀਂ ਸੀ ਪਾ ਰਹੇ, ਆਪਣਾ ਨਾਮ ਤੱਕ ਨਹੀਂ ਕੌਨਫੀਡੈਂਟਲੀ ਬੋਲ ਪਾ ਰਹੇ ਸੀ, ਇੰਨੇ ਜ਼ਿਆਦਾ ਡਿਪਰੈਸਿਵ ਸੀ ਅੰਦਰ ਬੈਠ ਬੈਠ ਕੇ, ਜਿਵੇਂ ਪਹਿਲਾਂ ਜੋਬ ਕਰਦੇ ਰਹੇ ਬਿਜ਼ੀ ਰਹੇ, ਇੱਕਦਮ ਜਦੋਂ ਘਰੇ ਬੈਠਣਾ ਪਿਆ ਤਾਂ ਉਹਨਾਂ ਦਾ ਮਤਲਬ ਕਹਿ ਲਓ ਕਿ ਓਵਰ ਥਿੰਕਿੰਗ ਨਾਲ ਬੋਲਣ ਤੱਕ ਦੀ ਸਮਰੱਥਾ ਜਿਹੜੀ ਹੈਗੀ ਉਹ ਖੋਣ ਲੱਗ ਗਏ ਸੀ। ਜਦੋਂ ਮੈਂ ਉਹਨਾਂ ਨੂੰ ਦੇਖਿਆ ਫਸਟ ਟਾਈਮ ਕਰਾਉਣਾ ਸ਼ੁਰੂ ਕੀਤਾ, ਯੋਗ ਦੇ ਛੋਟੇ ਛੋਟੇ ਅਭਿਆਸ ਉਹ ਨਹੀਂ ਸੀ ਕਰ ਪਾ ਰਹੇ, ਇਵਨ ਕਿ ਛੋਟੀਆਂ ਛੋਟੀਆਂ ਕਿਰਿਆਵਾਂ ਨੂੰ ਹੀ ਸਮਝ ਨਹੀਂ ਸੀ ਪਾ ਰਹੇ
0: ਜੀ।
1: ਦੋ ਹਫ਼ਤੇ ਬਾਅਦ ਮੈਂ ਅਚਾਨਕ ਜਦੋਂ ਕਲਾਸ ਦੇ ਵਿੱਚ ਐਂਟਰ ਕੀਤੀ ਤੇ ਮੈਂ ਦੇਖਿਆ ਕਿ ਉਹ ਸਭ ਨਾਲ ਬਹੁਤ ਹੱਸ ਕੇ ਬੋਲ ਰਹੇ ਨੇ
0: ਜੀ।
1: ਉਸ ਦਿਨ ਆਉਂਦੇ ਹੀ ਉਹ ਮੇਰੇ ਗੱਲ ਲੱਗੇ, ਬਹੁਤ ਰੋਏ, ਕਹਿੰਦੇ ਕਿ ਅੱਜ ਮੈਂ ਸਾਰਿਆਂ ਨਾਲ ਬੋਲ ਪਾ ਰਹੀ ਹਾਂ। ਸਿਰਫ 2 ਹਫ਼ਤੇ ਦੇ ਵਿਆਮ ਨਾਲ ਉਹ ਸਭ ਨਾਲ ਕੌਨਫੀਡੈਂਟਲੀ ਬੋਲ ਪਾ ਰਹੇ ਸੀ
0: ਜੀ,
1: ਤੇ ਉਹਨਾਂ ਨੇ ਬਹੁਤ ਹੀ ਅੱਛਾ ਐਕਸਪੀਰੀਅੰਸ ਸ਼ੇਅਰ ਕੀਤਾ। ਕਹਿੰਦੇ ਹੁਣ ਮੈਂ ਸੋਚਦੀ ਨਹੀਂ, ਹੁਣ ਮੈਂ ਬੋਲਦੀ ਹਾਂ, ਪਹਿਲਾਂ ਮੈਂ ਸੋਚਦੀ ਸੀ ਪਰ ਬੋਲ ਨਹੀਂ ਸੀ ਪਾਉਂਦੀ। ਇੰਨਾ ਸੋਚ ਰਹੇ ਸੀ ਕਿ ਉਹਨਾਂ ਦੇ ਮਤਲਬ ਜਿਹੜਾ ਬ੍ਰੇਨ ਤੇ ਜ਼ੁਬਾਨ ਕੋਆਰਡੀਨੇਟ ਹੀ ਨਹੀਂ ਸੀ ਕਰ ਪਾ ਰਹੀ,
0: ਤੇ ਉਹਨਾਂ ਦੇ ਇੱਕ ਪ੍ਰੈਸ਼ਰ ਸੀ ਜਿਹੜਾ ਬ੍ਰੇਨ ਤੇ ਬਣਿਆ ਹੋਇਆ ਸੀ,
1: ਬਿਲਕੁਲ,
0: ਜਿਹੜਾ ਕਿ ਸ਼ਬਦਾਂ ਰਾਹੀਂ ਜ਼ਾਹਰ ਨਹੀਂ ਸੀ ਹੋ
1: ਰਿਹਾ, ਜ਼ਾਹਰ ਨਹੀਂ ਸੀ ਹੋ ਰਿਹਾ
0: ਜੀ।
1: ਥੋੜੇ ਵਿਆਮ ਕਰਨ ਨਾਲ ਉਹ ਥੋੜੇ ਹੀ ਸਮੇਂ ਦੇ ਵਿੱਚ ਜਿਹੜਾ ਉਹ ਜ਼ਾਹਰ ਕਰਨ ਲੱਗ ਗਏ।
0: ਮੈਮ, ਜਿਵੇਂ ਅੱਜ ਕੱਲ੍ਹ ਸੈਲਫ ਅਵੇਅਰਨੈਸ ਕਾਫੀ ਵੱਧ ਰਹੀ ਹੈ, ਹਰ ਕੋਈ ਕਹਿੰਦਾ ਕਿ ਵੀ ਤੰਦਰੁਸਤੀ ਬਹੁਤ ਜ਼ਿਆਦਾ ਜ਼ਰੂਰੀ ਹੈ ਫਿਜ਼ੀਕਲੀ। ਦੇਖੋ, ਸਾਰੀ ਉਮਰ ਵਰਗ ਦੇ ਜਿਹੜੇ ਲੋਕ ਹੈ ਆਪਣੇ ਆਪ ਨੂੰ ਫਿੱਟ ਰੱਖਣ ਵਾਸਤੇ ਬਹੁਤ ਸਾਰਾ ਕੁਛ ਕਰਦੇ ਆ, ਹੈ ਨਾ। ਅਤੇ ਜਿਵੇਂ ਅੱਜ ਅਸੀਂ ਗੱਲ ਕਰ ਰਹੇ ਹਾਂ ਇਮੋਸ਼ਨਲ ਅਤੇ ਮੈਂਟਲ ਵੈਲਬੀਂਗ ਦੀ, ਅਤੇ ਭਾਵਨਾਤਮਕ ਤੌਰ 'ਤੇ ਜਾਂ ਫਿਰ ਮਾਨਸਿਕ ਤੌਰ 'ਤੇ ਅਸੀਂ ਆਪਣੇ ਆਪ ਨੂੰ ਜਦੋਂ ਤੰਦਰੁਸਤ ਰੱਖਣਾ ਤਾਂ ਯੋਗ ਸਾਡੀ ਕਿਸ ਤਰੀਕੇ ਨਾਲ ਮਦਦ ਕਰ ਸਕਦਾ?
1: ਦੇਖੋ ਜੀ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਅੱਜ ਦੀ ਜਿਹੜੀ ਲਾਈਫ ਹੈ ਪਹਿਲੀ ਲਾਈਫ ਨਾਲੋਂ ਬਹੁਤ ਡਿਫਰੈਂਟ ਹੈ। ਅੱਜ ਦੇ ਜਿਹੜੇ ਪੇਰੈਂਟਸ ਵੀ ਨੇ ਕਹਿ ਲਈਏ ਜਾਂ ਆਪਣੀ ਜਿੰਨੇ ਵੀ ਫੈਮਿਲੀ ਮੈਂਬਰਸ ਨੇ, ਸਭ ਕੋਈ ਨਾ ਕੋਈ ਜੋਬ ਕਰਦੇ ਨੇ, ਜਿਹੜਾ ਉਹ ਬਾਹਰ ਦਾ ਪ੍ਰੈਸ਼ਰ ਹੈ, ਜੋਬ ਹਰੇਕ 'ਚ ਹੀ ਪ੍ਰੈਸ਼ਰ ਹੈ, ਉਹ ਘਰ ਵਿੱਚ ਵੀ ਲੈ ਕੇ ਆਉਂਦੇ ਨੇ, ਜਿਨ੍ਹਾਂ ਨਾਲ ਉਹਨਾਂ ਦਾ ਮਾਨਸਿਕ ਅਤੇ ਸਰੀਰਕ ਦੋਨੋਂ ਜਿਹੜੇ ਹੈਗੇ ਆ ਵਿਗੜ ਰਹੇ ਨੇ, ਉਹਨਾਂ ਦਾ ਬੈਲੈਂਸ ਵਿਗੜ ਰਿਹਾ। ਹੁਣ ਅਸੀਂ ਇਹਨੂੰ ਕੋਆਰਡੀਨੇਟ ਕਿਵੇਂ ਕਰਨਾ, ਬਜਾਏ ਕਿ ਅਸੀਂ ਫੈਮਿਲੀ ਦਾ ਇੱਕ ਮੈਂਬਰ ਹੀ ਡੇਲੀ ਯੋਗ ਕਰੀਏ ਜਾਂ ਆਪਣੇ ਬਾਰੇ ਇਕੱਲਾ ਸੋਚੀਏ, ਪੂਰੀ ਫੈਮਿਲੀ ਬਾਰੇ ਸੋਚਣਾ ਜ਼ਰੂਰੀ ਹੈ
0: ਜੀ।
1: ਪੂਰੀ ਫੈਮਿਲੀ ਜੇ 30 ਮਿੰਟ ਦੇਵੇਗੀ ਨਾ ਤਾਂ ਆਈ ਥਿੰਕ ਵਿਦ ਇਨ ਅ ਮੰਥ ਰਿਜ਼ਲਟ ਸ਼ੋ ਹੋਣਗੇ ਕਿ ਘਰ ਦਾ ਮਾਹੌਲ ਵੀ ਚੇਂਜ ਹੁੰਦਾ ਹੈ ਤੇ ਸਭ ਦਾ ਮੈਂਟਲ ਵੈਲਬੀਇੰਗ ਵੀ ਬਹੁਤ ਅੱਛੀ ਤਰ੍ਹਾਂ ਇੰਪਰੂਵ ਹੁੰਦਾ।
0: ਤੁਹਾਨੂੰ ਲੱਗਦਾ ਕਿ ਪੂਰੇ ਘਰ ਦਾ ਔਰਾ ਬਦਲ ਜਾਂਦਾ ਹੈ ਜੇ ਅਸੀਂ ਯੋਗ ਅਪਣਾਉਂਦੇ ਹਾਂ?
1: ਬਿਲਕੁਲ ਬਿਲਕੁਲ, ਅੱਜ ਕੱਲ੍ਹ ਤੁਸੀਂ ਦੇਖਿਆ ਹੋਏਗਾ ਪੇਰੈਂਟਸ ਬਹੁਤ ਛੇਤੀ ਖਿੱਚ ਜਾਂਦੇ ਨੇ ਆਪਣੇ ਬੱਚਿਆਂ ਤੇ, ਡੇਢ ਡੇਢ ਸਾਲ ਦੇ ਬੱਚਿਆਂ ਤੇ ਉਹ ਮਤਲਬ ਆਪਾਂ ਵੀਡੀਓਜ਼ ਵੀ ਬਹੁਤ ਦੇਖੀਆਂ, ਡੇਢ ਡੇਢ ਸਾਲ ਦੇ ਬੱਚਿਆਂ ਤੇ ਵੀ ਉਹ ਆਪਣਾ ਸੰਯਮ ਖੋ ਜਾਂਦੇ ਨੇ, ਉਹਨਾਂ ਕੋਲ ਇੰਨਾ ਸੰਯਮ ਵੀ ਨਹੀਂ ਕਿਉਂਕਿ ਉਹ ਪਹਿਲਾਂ ਹੀ ਬਹੁਤ ਫਰਸਟ੍ਰੇਟ ਹੋਏ ਹੁੰਦੇ ਨੇ। ਤਾਂ ਜਦੋਂ ਕੋਈ ਵੀ ਪਰਸਨ ਯੋਗ ਕਰਦਾ ਹੈ ਤਾਂ ਉਹਦੇ ਬ੍ਰੇਨ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਕਾਮਨੈਸ ਦੀਆਂ ਜਿਹੜੀਆਂ ਹੈਗੀਆਂ ਤਰੰਗਾਂ ਪੈਦਾ ਹੁੰਦੀਆਂ, ਅਲਫਾ ਬੀਟਾ ਗਾਮਾ ਵੇਵਸ ਜਿਹਨੂੰ ਆਪਾਂ ਸਾਇੰਟੀਫਿਕਲੀ ਕਹਿੰਦੇ ਹਾਂ, ਉਹਨਾਂ ਨਾਲ ਕੀ ਹੁੰਦਾ ਹੈ ਕਿ ਆਪਣਾ ਬ੍ਰੇਨ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ, ਥੋਟ ਕੰਟਰੋਲ ਹੋਣੇ ਸ਼ੁਰੂ ਹੋ ਜਾਂਦੇ ਆ। ਜੇ ਆਪਾਂ ਇੱਕ ਮਦਰ ਦੀ ਐਗਜ਼ਾਮਪਲ ਲਈਏ, ਮਦਰ ਆਪਣੇ ਆਪ ਨੂੰ ਕੰਟਰੋਲ ਕਰ ਲਏ, ਉਹੀ ਚੀਜ਼ ਉਹ ਆਪਣੇ ਬੱਚੇ 'ਚ ਭਰ ਸਕਦੀ, ਜੋ ਬੱਚਾ ਦੇਖੇਗਾ ਉਹ ਵੀ ਕੱਲ੍ਹ ਨੂੰ ਉਸੇ ਹੀ ਤਰ੍ਹਾਂ ਦੇ ਐਕਸ਼ਨ ਕਰੇਗਾ। ਇੱਕ ਪੇਰੈਂਟਸ ਕੰਟਰੋਲ ਕਰ ਲੈਣ ਤਾਂ ਉਹਨਾਂ ਦੇ ਬੱਚੇ ਆਟੋਮੈਟਿਕ ਕੰਟਰੋਲ ਕਰਕੇ ਪੂਰੇ ਘਰ ਦੇ ਮਾਹੌਲ ਨੂੰ ਚੇਂਜ ਕਰ ਸਕਦੇ ਆ
0: ਜੀ। ਤੇ ਕਿਹੜੇ ਕਿਹੜੇ ਪ੍ਰਾਣਾਯਾਮ ਜਾਂ ਕਿਸ ਤਰ੍ਹਾਂ ਦਾ ਯੋਗ ਹੈ ਜਿਹੜਾ ਸਾਡੀ ਸਟ੍ਰੈਸ ਨੂੰ ਘਟਾਉਂਦਾ ਹੈ, ਜਿਹੜਾ ਬਹੁਤ ਵਧੀਆ ਮੰਨਿਆ ਜਾਂਦਾ ਹੈ?
1: ਦੇਖੋ ਜੀ, ਜੇ ਕਿਸੇ ਨੂੰ ਕੁਛ ਵੀ ਨਹੀਂ ਨਾ ਆਉਂਦਾ, ਸਿੰਪਲ ਬਰੀਦਿੰਗ ਦੇ ਨਾਲ ਵੀ, ਸਿੰਪਲ ਬਰੀਦਿੰਗ ਟੈਕਨੀਕ, ਜਿੱਦਾਂ ਹੁਣ ਆਪਾਂ ਨੋਰਮਲ ਸਾਹ ਲੈ ਰਹੇ ਹਾਂ, ਕਦੇ ਤੁਸੀਂ ਛੋਟੇ ਬੱਚੇ ਨੂੰ ਸਾਹ ਲੈਂਦੇ ਦੇਖਿਆ, ਜਦੋਂ ਇਨਹੇਲ ਕਰਦਾ ਤਾਂ ਉਹਦਾ ਪੇਟ ਬਾਹਰ ਆਉਂਦਾ, ਜਦੋਂ ਉਹ ਐਕਸਹੇਲ ਕਰਦਾ ਹੈ ਤੇ ਪੇਟ ਅੰਦਰ ਜਾਂਦਾ
0: ਜੀ।
1: ਬਟ ਹੁਣ ਵੀ ਤੁਸੀਂ ਆਪਣਾ ਟੈਸਟ ਕਰਕੇ ਦੇਖ ਲਓ, ਆਪਣਾ ਅਲਟਰਨੇਟਿਵ ਚੱਲ ਰਿਹਾ ਹੋਏਗਾ। ਸਭ ਤੋਂ ਬੇਸਿਕ ਹੈ, ਜਿਹਦੇ ਵਿੱਚ ਕੁਛ ਸਿੱਖਣ ਦੀ ਲੋੜ ਨਹੀਂ
0: ਜੀ,
1: ਜਿਹੜੇ ਪੈਟਰਨ 'ਚ ਉਹ ਬੱਚਾ ਸਾਹ ਲੈ ਰਿਹਾ ਉਸ ਪੈਟਰਨ 'ਚ ਸਾਹ ਲੈਣਾ ਸਟਾਰਟ ਕਰ ਦਿਓ, ਹਾਫ ਆਫ ਜਿਹੜੇ ਥੋਟਸ ਨੇ ਉੱਥੇ ਹੀ ਕੰਟਰੋਲ ਹੋ ਜਾਣਗੇ।
0: ਤੇ ਜਿਨ੍ਹਾਂ ਨੇ ਯੋਗ ਕਰਨਾ ਸ਼ੁਰੂਆਤ ਕਰਨੀ ਹੈ ਹਲੇ, ਤੇ ਉਹਨਾਂ ਦੇ ਲਈ ਸਭ ਤੋਂ ਜਿਹੜੀ ਮੈਡੀਟੇਸ਼ਨ ਦੀ ਟੈਕਨੀਕ ਹੈ ਸਭ ਤੋਂ ਵਧੀਆ, ਉਹ ਕਿਹੜੀ ਹੈ?
1: ਸਾਰੀਆਂ ਚੀਜ਼ਾਂ ਦਾ ਬੇਸ ਬਰੀਦਿੰਗ ਹੈ।
0: ਜੀ
1: ਜਿਵੇਂ ਤੁਸੀਂ ਪਿਛਲੇ ਕੁਐਸਚਨ ਦੇ ਵਿੱਚ ਪੁੱਛਿਆ, ਉਹਦੇ ਵਿੱਚ ਪ੍ਰਾਣਾਯਾਮ ਕੁਝ ਦੇ ਨਾਮ ਦੱਸ ਸਕਦੇ ਹਾਂ, ਜਿਵੇਂ ਨਾੜੀ ਸ਼ੋਧਨ ਪ੍ਰਾਣਾਯਾਮ ਹੋ ਗਿਆ
0: ਜੀ।

0: ਉਹ ਐਂਜ਼ਾਇਟੀ ਡਿਪਰੈਸ਼ਨ ਇਹਨਾਂ ਦੇ ਲੈਵਲ ਦੇ ਅਕੋਰਡਿੰਗ ਕਰਵਾ ਸਕਦੇ ਹਾਂ ਆਪਾਂ, ਪਰ ਸਟਾਰਟ ਜਿਹੜਾ ਕਰਵਾਉਣਾ ਬਿਲਕੁਲ ਬੇਸ ਤੋਂ, ਨਾਰਮਲ ਐਬਡੋਮੀਨਲ ਬਰੀਦਿੰਗ ਤੋਂ ਸਟਾਰਟ ਕਰਵਾ ਸਕਦੇ ਹਾਂ। ਤੇ ਜਿਨ੍ਹਾਂ ਨੇ ਯੋਗ ਸਟਾਰਟ ਕਰ ਲਿਆ ਹੋਇਆ ਹੈ ਤੇ ਉਹਨਾਂ ਲਈ ਜਿਹੜਾ ਹੈਗਾ ਸੂਖਸ਼ਮ ਵਿਆਯਾਮ ਸਭ ਤੋਂ ਬੈਟਰ ਨੇ। ਸੂਖਸ਼ਮ ਵਿਆਯਾਮ ਜਿਹਨੂੰ ਆਪਾਂ ਇੰਗਲਿਸ਼ ਵਿੱਚ ਜੁਆਇੰਟ ਮੂਵਮੈਂਟ ਵੀ ਕਹਿ ਸਕਦੇ ਹਾਂ, ਠੀਕ ਹੈ, 48 ਹੁੰਦੇ ਨੇ। ਜੇ ਉਹਨਾਂ ਤੋਂ ਵੀ ਸਟਾਰਟ ਕਰਾਂਗੇ ਤਾਂ ਬਿਲਕੁਲ ਬਾਡੀ ਜਿਹੜੀ ਹੈਗੀ ਐਵਰੀ ਪਾਰਟ ਦੇ ਵਿੱਚ ਸਰਕੂਲੇਸ਼ਨ ਵੱਧ ਕੇ ਜਿਹੜੀ ਆਪਣੀ ਬਾਡੀ ਉਹ ਠੀਕ ਹੋਣੀ ਸ਼ੁਰੂ ਹੋ ਜਾਏਗੀ।
1: ਤੇ ਜਿਹੜੀ ਇੰਨੀ ਤੇਜ਼ ਰਫਤਾਰ ਵਾਲੀ ਸਾਡੀ ਜੀਵਨ ਸ਼ੈਲੀ ਹੈ, ਇਹਦੇ ਵਿੱਚ ਯੋਗ ਦੀ ਮਹੱਤਤਾ ਤਾਂ ਵੱਧ ਰਹੀ ਹੈ, ਹਨਾ। ਜਿਵੇਂ ਅਸੀਂ ਗੱਲ ਕੀਤੀ ਹਰ ਉਮਰ ਵਰਗ ਦੇ ਲੋਕਾਂ ਦੀ, ਤਾਂ ਵਿਦਿਆਰਥੀਆਂ ਦੇ ਵਿੱਚ ਜਾਂ ਫਿਰ ਜਿਹੜੇ ਕਰਮਚਾਰੀ ਨੇ, ਹਨਾ, ਨੌਜਵਾਨ ਨੇ, ਜੌਬ ਕਰਦੇ ਨੇ ਜਾਂ ਫਿਰ ਬਿਜ਼ਨਸਮੈਨ ਨੇ, ਉਹ ਅਲੱਗ ਅਲੱਗ ਤਰੀਕੇ ਦੇ ਉਹਨਾਂ ਦੇ ਕੰਮ ਨੇ ਅਲੱਗ ਅਲੱਗ, ਪਰ ਮੇਨ ਗੱਲ ਸਟ੍ਰੈਸ ਸਾਰਿਆਂ ਨੂੰ ਹੀ ਹੈ, ਹਨਾ। ਤੇ ਇਸ ਦੇ ਵਿੱਚ ਯੋਗ ਸਾਡੀ ਕਿਵੇਂ ਮਦਦ ਕਰ ਸਕਦਾ?
0: ਜਦੋਂ ਅਸੀਂ ਮਾਰਨਿੰਗ 'ਚ ਉੱਠਦੇ ਹਾਂ ਸਭ ਤੋਂ ਪਹਿਲਾਂ ਥੋਟ ਆਪਣੇ ਬੈੱਡ 'ਤੇ ਹੀ ਬੈਠੇ ਕੀ ਆਉਂਦਾ ਕਿ ਮੈਂ 9 ਵਜੇ ਜੋਬ 'ਤੇ ਜਾਣਾ। ਜੇ ਉਸ ਤੋਂ ਪਹਿਲਾਂ ਇਹ ਥੋਟ ਆਉਣਾ ਸ਼ੁਰੂ ਕਰ ਜੇ ਕਿ ਪਹਿਲਾਂ ਮੈਂ ਆਪਦੀ ਬੋਡੀ ਨੂੰ ਟਾਈਮ ਦੇਣਾ 15 ਮਿੰਟ, ਇੱਥੇ ਮੈਡਮ ਹਾਫ ਆਫ ਦੀ ਚੀਜ਼ਾਂ ਇੱਥੇ ਹੀ ਕੰਟਰੋਲ ਹੋ ਜਾਂਦੀਆਂ। ਪਹਿਲਾ ਥੋਟ ਮਾਰਨਿੰਗ ਦਾ ਕੀ ਹੈ, ਉਹ ਪੂਰੇ ਦਿਨ ਨੂੰ ਚੇਂਜ ਕਰ ਦੇਗਾ। ਜੇ ਪਹਿਲਾ ਥੋਟ ਹੀ ਆਪਦੀ ਸਿਹਤ ਨੂੰ ਲੈ ਕੇ ਹੋਏਗਾ ਤਾਂ ਆਟੋਮੈਟਿਕ ਪੂਰਾ ਦੇਹ ਹੀ ਚੇਂਜ ਹੋਏਗਾ।
1: ਜੇ ਅਸੀਂ ਵਿਗਿਆਨਿਕ ਜਾਂ ਸਮਾਜਿਕ ਦ੍ਰਿਸ਼ਟੀਕੋਣ ਤੋਂ ਦੇਖੀਏ ਜੀ, ਯੋਗ ਦੇ ਜਿਹੜੇ ਪ੍ਰਭਾਵ ਨੇ ਤੇ ਮਾਨਸਿਕ ਸਿਹਤ ਨੂੰ ਲੈ ਕੇ, ਇਹਨਾਂ ਦਾ ਕੋਈ ਖੋਜਾਂ ਉਪਲਬਧ ਨੇ ਜਾਂ ਕੋਈ ਡਾਟਾ ਅਵੇਲੇਬਲ ਹੈ ਕਿ ਇਹਨਾਂ ਦੇ ਕਿੰਨੇ ਕਿੰਨੇ ਬੈਨੀਫਿਟਸ ਕਿਸ ਕਿਸ ਤਰੀਕੇ ਦੇ ਨਾਲ ਕਿਹਨਾਂ ਨੂੰ ਹੋਏ ਨੇ?
0: ਬਿਲਕੁਲ ਬਿਲਕੁਲ ਮੈਮ, ਇਹਨਾਂ ਦਾ ਡਾਟਾ ਰਿਸਰਚ ਪੇਪਰ ਇਸ ਚੀਜ਼ ਤੇ ਅਵੇਲੇਬਲ ਨੇ, ਅਲੱਗ ਅਲੱਗ ਪ੍ਰਾਣਾਇਮ ਤੇ, ਬ੍ਰਹਮਰੀ ਪ੍ਰਾਣਾਇਮ ਤੇ, ਕਿ ਇਹ ਕਿੰਨੇ ਮਿੰਟ ਕਰੇ ਤੇ ਕਿਵੇਂ ਦੀਆਂ ਤਰੰਗਾਂ ਪੈਦਾ ਹੁੰਦੀਆਂ।
1: ਜੀ,
0: ਛੋਟੀ ਜਿਹੀ ਚੀਜ਼ ਦੱਸਾਂਗੀ ਬ੍ਰਹਮਰੀ ਪ੍ਰਾਣਾਇਮ ਬਾਰੇ। ਜੋ ਬ੍ਰਹਮਰੀ ਪ੍ਰਾਣਾਇਮ ਕਰਦੇ ਸਮੇਂ ਤਰੰਗਾਂ ਪੈਦਾ ਹੁੰਦੀਆਂ ਜਾਂ ਓਮ ਚੈਂਟ ਕਰਦੇ ਸਮੇਂ ਤਰੰਗਾਂ ਪੈਦਾ ਹੁੰਦੀਆਂ, ਉਹ ਤਰੰਗਾਂ ਤੇ ਯੂਨੀਵਰਸ ਦੀਆਂ ਜਿਹੜੀਆਂ ਤਰੰਗਾਂ ਦੋਨਾਂ ਦੀ ਫ੍ਰੀਕੁਐਂਸੀ ਸਿਮਿਲਰ ਹੁੰਦੀ ਹੈ। ਜਿਵੇਂ ਆਪਣੀ ਗੁਰਬਾਣੀ 'ਚ ਕਿਹਾ ਗਿਆ ਪਿੰਡੇ ਬ੍ਰਹਿਮੰਡ, ਉਸ ਚੀਜ਼ ਨੂੰ ਇਹਦੇ ਨਾਲ ਲਿੰਕ ਕਰਕੇ ਆਪਾਂ ਸਮਝ ਸਕਦੇ ਹਾਂ ਕਿ ਆਪਣੇ ਪਿੰਡੇ ਅੰਦਰ ਦੀਆਂ ਵਾਈਬ੍ਰੇਸ਼ਨਸ ਨੂੰ ਯੂਨੀਵਰਸ ਦੀਆਂ ਵਾਈਬ੍ਰੇਸ਼ਨ ਨਾਲ ਜੇ ਆਪਾਂ ਮੈਚ ਕਰ ਲਈਏ ਤਾਂ ਆਪਣੀ ਬੋਡੀ ਤੇ ਬ੍ਰੇਨ ਦੋਨੋਂ ਸੰਤੁਲਨ 'ਚ ਆ ਜਾਣ।
1: ਜੇ ਆਪਾਂ ਗੱਲ ਕਰੀਏ ਕਿ ਰੋਜ਼ਾਨਾ ਜ਼ਿੰਦਗੀ ਦੇ ਵਿੱਚ, ਜਿਵੇਂ ਤੁਸੀਂ ਕਿਹਾ ਕਿ 15 ਤੋਂ 20 ਮਿੰਟ ਜਿਹੜੇ ਇਹ ਮਾਰਨਿੰਗ 'ਚ ਹੀ ਦੇਣੇ ਜ਼ਰੂਰੀ ਹੈ ਕਿ ਕੋਈ ਵੀ ਸਮੇਂ ਜਿਹੜਾ ਯੋਗ ਕੀਤਾ ਜਾ ਸਕਦਾ?
0: ਦੇਖੋ ਜੀ, ਜੇ ਤਾਂ ਆਪਾਂ ਕਹਿ ਦਈਏ ਕਿ ਜ਼ਿਆਦਾ ਇਫੈਕਟ ਲੈਣਾ, ਠੀਕ ਹੈ, ਮਾਰਨਿੰਗ 'ਚ ਪੂਰੇ ਦਿਨ ਦੀ ਥਕਾਨ ਨੂੰ ਮੈਨੇਜ ਕਰਨਾ ਜਾਂ ਸਟ੍ਰੈਸ ਨੂੰ ਮੈਨੇਜ ਕਰਨਾ, ਤਾਂ ਮਾਰਨਿੰਗ ਬੈਸਟ ਟਾਈਮ ਹੈ। ਰੀਜ਼ਨ ਕਿ ਉਸ ਟਾਈਮ ਬਿਲਕੁਲ ਸ਼ਾਂਤੀ ਹੁੰਦੀ, ਸਾਨੂੰ ਕੋਈ ਵੀ ਬ੍ਰੇਨ ਦਾ ਥੋਟ ਕੰਟਰੋਲ ਕਰਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਆਪਾਂ ਸੁੱਤੇ ਉੱਠੇ ਹੁੰਦੇ ਹਾਂ, ਤਾਂ ਆਟੋਮੈਟਿਕ ਜਿਹੜੇ ਥੋਟ ਨੇ ਉਹ ਕੰਟਰੋਲਸ ਹੁੰਦੇ ਨੇ ਪਹਿਲਾਂ ਤੋਂ ਹੀ। ਉਸ ਟਾਈਮ ਬਿਲਕੁਲ ਸ਼ਾਂਤੀ ਹੁੰਦੀ ਤੇ ਸਵੇਰ ਦੀ ਜਿਹੜੀ ਹਵਾ ਹੁੰਦੀ ਹੈ ਉਹ ਬਿਲਕੁਲ ਫਰੈਸ਼ ਹੁੰਦੀ ਹੈ। ਅੱਜ ਦੇ ਟਾਈਮ ਦੇ ਵਿੱਚ ਆਪਾਂ ਦੇਖੀਏ ਤਾਂ ਸ਼ਾਮ ਦਾ ਸਮਾਂ ਵੀ ਕਿਤੇ ਨਾ ਕਿਤੇ ਇੰਪਲੀਮੈਂਟ ਕੀਤਾ ਜਾ ਸਕਦਾ, ਹੋ ਵੀ ਰਿਹਾ ਕਿਉਂਕਿ ਉਹ ਲੋੜ ਦੇ ਮੁਤਾਬਿਕ ਆਪਾਂ ਨੂੰ ਕਰਨਾ ਪਿਆ।
1: ਸ਼ੁਰੂਆਤ ਦੇ ਵਿੱਚ ਜਿਹੜੇ ਨਵਾਂ ਨਵਾਂ ਯੋਗ ਕਰਨਾ ਸ਼ੁਰੂ ਕਰਦੇ ਆ ਉਹ ਕਿਸ ਤਰ੍ਹਾਂ ਦੀਆਂ ਆਮ ਗਲਤੀਆਂ ਕਰ ਲੈਂਦੇ ਆ ਕਿ ਫਿਰ ਉਹਨਾਂ ਦਾ ਮਨ ਹੀ ਨਹੀਂ ਕਰਦਾ ਯੋਗ ਕਰਨ ਨੂੰ ਜਾਂ ਉਹ ਕੰਟੀਨਿਊ ਨਹੀਂ ਕਰ ਪਾਉਂਦੇ?
0: ਯੋਗ ਦੀ ਇੱਕ ਬਹੁਤ ਸੋਹਣੀ ਗੱਲ ਹੈ ਮੈਮ, ਇਹ ਰਿਜ਼ਲਟ ਥੋੜਾ ਜਿਹਾ ਟਾਈਮ ਪਾ ਕੇ ਦਿੰਦਾ ਬਟ ਰਿਜ਼ਲਟ ਪਰਮਾਨੈਂਟ ਹੁੰਦਾ। ਪਰ ਜਿਹੜੇ ਅੱਜ ਦੇ ਟਾਈਮ 'ਚ ਆਪਾਂ ਦੇਖਿਆ ਜਾਏ ਕਿ ਲੋਕਾਂ 'ਚ ਸਬਰ ਹੀ ਨਹੀਂ ਹੈ, ਉਹ ਟੈਬਲੇਟ ਖਾਂਦੇ
1: ਇੰਸਟੈਂਟ ਰਿਜ਼ਲਟ
0: ਟੈਬਲੇਟ ਖਾਂਦੇ ਨੇ, ਉਹਨੂੰ 15 ਮਿੰਟ 'ਚ ਆਰਾਮ ਆ ਜੇ। ਉਹ ਟੈਬਲੇਟ ਖਾ ਕੇ ਉਹਨਾਂ ਦਾ ਮਾਇੰਡ ਸੈਟ ਇੱਦਾਂ ਦਾ ਬਣਿਆ ਹੋਇਆ ਕਿ ਯੋਗ ਅੱਜ ਕੀਤਾ ਕੱਲ ਮੈਂ ਠੀਕ ਹੋ ਜਾ। ਇਸ ਮਾਇੰਡ ਸੈਟ ਵਾਲੇ ਜਿਹੜੇ ਪਰਸਨ ਨੇ ਉਹ ਵੱਧ ਤੋਂ ਵੱਧ ਇੱਕ ਹਫਤਾ ਕਲਾਸ 'ਚ ਆਉਂਦੇ ਨੇ ਫਿਰ ਛੱਡ ਜਾਂਦੇ ਨੇ। ਇਹ ਮੇਨਲੀ ਮਿਸਟੇਕ ਜਿਹੜੀ ਹੈਗੀ ਹੈ ਇਹ ਹੈਗੀ ਹੈ।
1: ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਅਸੀਂ ਯੋਗ ਸ਼ੁਰੂ ਕੀਤਾ ਤਾਂ ਸਾਨੂੰ ਕੰਟੀਨਿਊਟੀ ਯਾਨੀ ਕੰਸਿਸਟੈਂਸੀ ਚਾਹੀਦੀ ਹੈ।
0: ਬਿਲਕੁਲ।
1: ਇੱਕ ਗੱਲ ਅਸੀਂ ਹੋਰ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਜਿਵੇਂ ਤੁਸੀਂ ਕਿਹਾ ਕਿ ਹਰ ਉਮਰ ਵਰਗ ਦੇ ਜਿਹੜਾ ਵਿਅਕਤੀ ਆ ਉਹਨੂੰ ਯੋਗ ਕਰਨਾ ਚਾਹੀਦਾ, ਪਰ ਬਰੀਦਿੰਗ ਐਕਸਰਸਾਈਜ਼ ਤਾਂ ਸਾਰਿਆਂ ਲਈ ਪੋਸੀਬਲ ਨੇ। ਬਹੁਤ ਸਾਰੇ ਆਸਣ ਇੱਦਾਂ ਦੇ ਨੇ ਜਾਂ ਬਹੁਤ ਸਾਰੀਆਂ ਐਕਸਰਸਾਈਜ਼ ਇੱਦਾਂ ਦੀਆਂ ਨੇ ਜਿਹੜੇ ਸਾਰੇ ਨਹੀਂ ਕਰ ਪਾਉਂਦੇ, ਕੀ ਫਿਰ ਜਿਹੜੇ ਸਿਰਫ ਬਰੀਦਿੰਗ ਐਕਸਰਸਾਈਜ਼ ਕਰਦੇ ਆ ਉਹ ਆਪਣੀਆਂ ਇਮੋਸ਼ਨਲ ਤੇ ਮੈਂਟਲ ਜਿਹੜੀ ਹੈਲਥ ਹੈ ਉਹਨੂੰ ਸਹੀ ਕਰ ਪਾਉਂਦੇ ਆ, ਜਿਹੜੀ ਫਿਜ਼ੀਕਲ ਹੈਲਥ ਹੈ ਉਹਦੇ ਲਈ ਸਾਰੇ ਤਰ੍ਹਾਂ ਦੇ ਜਿਹੜੇ ਐਕਸਰਸਾਈਜ਼ ਨੇ ਉਹ ਕਰਨੇ ਜ਼ਰੂਰੀ ਨੇ। ਕਈ ਬੰਦੇ ਇਹ ਸੋਚਦੇ ਆ ਕਿ ਅਸੀਂ ਤਾਂ ਸਿਰਫ ਬਰੀਦਿੰਗ ਐਕਸਰਸਾਈਜ਼ ਕਰਦੇ ਹਾਂ ਅਸੀਂ ਤੰਦਰੁਸਤ ਨਹੀਂ ਹੋ ਸਕਦੇ, ਮਤਲਬ ਪਾਰਟ ਯੋਗਾ ਦਾ ਇੱਕ ਪਾਰਟ ਕਰ ਲੈਣਾ ਜਾਂ ਸਾਰੀਆਂ ਐਕਸਰਸਾਈਜ਼ ਕਰਨਾ ਕਿਹੜੀ ਚੀਜ਼ ਹੈ ਜਿਹੜੀ ਸਾਰਿਆਂ ਨਾਲੋਂ ਵੱਧ ਤਸੱਲੀ ਦੇਏਗੀ? ਤੁਹਾਨੂੰ ਕੀ ਲੱਗਦਾ ਕਿ ਜੇ ਥੋੜ੍ਹਾ ਵੀ ਕਰੀਏ ਤਾਂ ਵੀ ਉਹਦਾ ਵੱਡਾ ਫਾਇਦਾ ਹੋ ਸਕਦਾ?
0: ਬਿਲਕੁਲ ਮੈਮ, ਮੈਂ ਇੱਕ ਸ਼ਬਦ ਬੋਲਿਆ ਸੂਖਸ਼ਮ ਵਿਆਯਾਮ। ਜੇ ਸਿਰਫ ਆਪਾਂ ਦੇਖੋ ਐਡਵਾਂਸ ਆਸਨ ਨਹੀਂ ਕਰ ਸਕਦੇ ਤੁਸੀਂ, ਹੁਣ ਓਲਡ ਏਜ ਪਰਸਨ ਨਹੀਂ ਕਰ ਸਕਦੇ
1: ਜੀ,
0: ਤੁਸੀਂ ਬੋਡੀ ਦੀ ਜ਼ਰੂਰਤ ਸਮਝੋ। ਤੁਹਾਡੀ ਬੋਡੀ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ, ਐਡਵਾਂਸ ਆਸਨ ਦੀ ਜਾਂ ਸੂਖਸ਼ਮ ਵਿਆਯਾਮ ਦੀ ਜਾਂ ਬਰੀਦਿੰਗ ਦੀ?
1: ਜੀ,
0: ਬਰੀਦਿੰਗ ਤੇ ਸੂਖਸ਼ਮ ਵਿਆਯਾਮ ਜੇ ਦੋਨੋਂ ਵੀ ਡੇਲੀ ਥੋੜੇ ਥੋੜੇ ਵੀ ਕਰਦੇ ਰਹੀਏ ਤਾਂ ਮੈਡਮ ਉਹ ਰਿਜ਼ਲਟ ਦੇਣਗੇ, ਕਿਸੇ ਐਡਵਾਂਸ ਪ੍ਰੈਕਟਿਸ ਦੀ ਲੋੜ ਨਹੀਂ ਹੁੰਦੀ। ਐਡਵਾਂਸ ਪ੍ਰੈਕਟਿਸ ਕਿਹਦੇ ਲਈ? ਪ੍ਰੈਕਟੀਸ਼ਨਰਸ ਲਈ, ਜਿਨ੍ਹਾਂ ਨੇ ਕੋਈ ਕੰਪੀਟੀਸ਼ਨ 'ਚ ਜਾਣਾ। ਬਟ ਅੱਜ ਦੇ ਟਾਈਮ 'ਚ ਯੋਗ ਨੂੰ ਕੀ ਦੇਖਿਆ ਜਾ ਰਿਹਾ, ਮੈਂ ਇਹ ਵੀ ਆਸਨ ਕਰ ਲਾਂ, ਮੈਂ ਇਹ ਵੀ ਆਸਨ ਕਰ ਲਾਂ, ਬਟ ਉਹਦਾ ਰੂਟ ਨਹੀਂ ਸਮਝ ਰਹੇ ਕਿ ਮੈਂ ਇਹ ਕਰ ਕਿਉਂ ਰਿਹਾ, ਕੀ ਨੀਡ ਹੈ,

0: ਤੇ ਘਰ ਪਰਿਵਾਰ ਦੇ ਜਿਹੜੇ ਮੈਂਬਰ ਹੈ ਉਹ ਕਿਵੇਂ ਹੈਲਪ ਕਰ ਸਕਦੇ ਆ ਇਦਾਂ ਦੇ?
1: ਪਰ ਯੋਗ ਇਕੱਲਾ ਇਹ ਨਹੀਂ ਹੈ ਜੋ ਆਪਾਂ ਮੈਟ ਤੇ ਬੈਠ ਕੇ ਕਰ ਲਿਆ, ਇਹ ਸਟਾਰਟ ਉੱਥੋਂ ਹੁੰਦਾ ਜਦੋਂ ਆਪਾਂ ਮਾਰਨਿੰਗ ਬੈਡ ਤੋਂ ਉੱਠ ਜਾਂਦੇ ਹਾਂ। ਜੇ ਅੱਜ 5 ਵਜੇ ਉੱਠੇ ਹਾਂ, ਕੱਲ 6 ਵਜੇ ਉੱਠੇ ਹਾਂ, ਇੱਥੇ ਯੋਗ ਵਿਗੜ ਗਿਆ।
0: ਜੀ,
1: ਯੋਗ ਇਹ ਆ ਵੀ ਡੇਲੀ 5 ਵਜੇ ਉੱਠ ਰਹੇ ਤੇ ਮਤਲਬ 5 ਵਜੇ ਸਟਾਰਟ ਇੱਥੋਂ ਹੀ ਹੋ ਜਾਂਦਾ ਯੋਗ।
0: ਜੀ ਰਮਨਜੀਤ ਜੀ, ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਯੋਗ ਨੂੰ ਕਦੋਂ ਅਪਣਾਇਆ, ਕਿਹਨੇ ਤੁਹਾਨੂੰ ਪ੍ਰੇਰਣਾ ਦਿੱਤੀ, ਕੀ ਤੁਹਾਨੂੰ ਇਹਦਾ ਫਾਇਦਾ ਹੋਇਆ?
1: ਚਲੋ, ਤੁਸੀਂ ਜੇ ਪੁੱਛ ਹੀ ਰਹੇ ਹੋ ਤਾਂ ਮੈਂ ਸਾਇੰਸ ਦੀ ਸਟੂਡੈਂਟ ਰਹੀ ਹਾਂ ਪਹਿਲਾਂ।
0: ਜੀ,
1: UPSC ਵਗੈਰਾ ਦੇ ਐਗਜ਼ਾਮਸ ਦੇ ਵਿੱਚ ਅਪੀਅਰ ਰਹੀ ਹਾਂ। ਉਸ ਟਾਈਮ 'ਤੇ ਜੋ ਮੇਰਾ ਕਹਿੰਦੇ ਨਾ ਇੱਕ ਐਸਪੀਰੈਂਟ ਦੇ ਮਨ ਦੇ ਵਿੱਚ ਜਿਹੜਾ ਸਟ੍ਰੈਸ ਹੁੰਦਾ ਉਹ ਕੋਈ ਹੋਰ ਨਹੀਂ ਜਾਣ ਸਕਦਾ। ਉਸ ਸਟ੍ਰੈਸ ਨੇ ਮੇਰੀ ਬੋਡੀ ਨੂੰ ਬਹੁਤ ਹੱਦ ਤੱਕ ਖਰਾਬ ਕਰ ਦਿੱਤਾ। ਮੈਨੂੰ PCOS ਦੀ ਪ੍ਰੋਬਲਮ ਰਹੀ ਹੈ, ਮੇਰੀ ਸਪਾਈਨ ਦੀ ਪ੍ਰੋਬਲਮ ਰਹੀ ਹੈ, ਸਰਵਾਈਕਲ ਰਿਹਾ, ਮਾਈਗ੍ਰੇਨ ਰਿਹਾ।
0: ਜੀ,
1: ਮੈਂ ਡਿਫਰੈਂਟ ਟਾਈਪ ਦੀਆਂ ਡਿਸੀਜ਼ ਤੋਂ 3-4 ਸਾਲ ਪਹਿਲਾਂ ਜੂਝ ਚੁੱਕੀ ਹਾਂ।
0: ਜੀ,
1: ਪੂਰਾ ਮਤਲਬ ਮੈਂ ਦਿਨ ਰਾਤ ਟੈਬਲੇਟ ਖਾਂਦੀ ਸੀ, ਇਹ ਮੇਰੀ ਆਪਣੀ ਕੰਡੀਸ਼ਨ ਹੈ।
0: ਜੀ,
1: ਤਾਂ ਜਸਟ ਮੈਂ ਇੱਕ ਮੇਰੇ ਜੀਜਾ ਜੀ ਦੇ ਕਹਿਣ 'ਤੇ
0: ਜੀ
1: ਡਿਪਲੋਮਾ ਜੁਆਇਨ ਕੀਤਾ ਸੀ ਯੋਗ ਦਾ।
0: ਜੀ,
1: ਤਾਂ ਮੈਂ ਇਹੀ ਸੋਚਿਆ ਸੀ ਚਲੋ ਠੀਕ ਹੈ ਜਿਵੇਂ ਬਾਕੀ ਸੋਚਦੇ ਆ ਕਿ ਕਰ ਲੈਂਦੇ ਆ। ਪਰ ਜਦੋਂ ਮੈਂ ਉਸ ਡਿਪਲੋਮੇ 'ਚ ਪੈਰ ਰੱਖਿਆ ਨਾ, ਤੇ ਦਿਨ ਰਾਤ ਜੋ ਵੀ ਸਿਖਾਇਆ ਜਾਂਦਾ ਯੋਗ 'ਚ ਉਹਨੂੰ ਅਪਣਾਉਣਾ ਸ਼ੁਰੂ ਕੀਤਾ, ਮੇਰੀਆਂ ਹਰੇਕ ਡਿਸੀਜ਼ ਵਿਦ ਇਨ 9 ਮੰਥ, ਉਹ ਪੀਰੀਅਡ ਬਹੁਤ ਔਖਾ ਸੀ ਮੇਰੇ ਲਈ
0: ਜੀ,
1: ਕਿ ਬੋਡੀ ਹੀਲ ਨਹੀਂ ਕਰ ਪਾ ਰਹੀ ਸੀ, 9 ਮੰਥ ਦੇ ਵਿੱਚ ਮੇਰੀਆਂ ਸਾਰੀਆਂ ਡਿਸੀਜ਼ ਵਿਦਆਊਟ ਐਨੀ ਮੈਡੀਸਨ ਰਿਕਵਰ ਹੋਈਆਂ। ਈਵਨ ਕਿ ਮੈਨੂੰ ਸਪੈਕਸ ਲੱਗੀ ਹੋਈ ਸੀਗੀ ਵਿਦ ਇਨ 2 ਮੰਥ, ਮੇਰੀ ਸਪੈਕਸ ਸੀਗੀ ਜਿਹੜੀ ਯੋਗ ਦੇ ਵਿੱਚ ਇੱਕ ਅਭਿਆਸ ਹੁੰਦਾ ਸ਼ਟਕਰ ਮਾਸ, ਉਹਦੇ ਨਾਲ ਉਤਰ ਗਈ ਸੀ। ਮੈਂ 80 KG ਦੀ ਸੀ ਜਦੋਂ ਮੈਂ ਡਿਪਲੋਮਾ ਦੇ ਵਿੱਚ ਜੁਆਇਨ ਕੀਤੀ ਸੀਗੀ
0: ਜੀ,
1: ਤੇ ਵਿਦ ਇਨ 9 ਮੰਥ ਮੇਰਾ ਵੇਟ 47 KG ਸੀ। ਕੋਈ ਐਡੀਸ਼ਨਲ ਚੀਜ਼ ਨਹੀਂ ਸੀ, ਥੋੜਾ ਡਾਇਟ ਦਾ ਧਿਆਨ ਸੀ, ਬਸ ਜੋ ਵੀ ਯੋਗ 'ਚ ਕਰਾਇਆ ਜਾਂਦਾ ਸੀ ਉਹ ਮੈਂ ਪੰਕਚੁਲੀ ਕਰਦੀ ਸੀ। ਉਸ ਤੋਂ ਬਾਅਦ ਮੈਂ ਮੋਟੀਵੇਟ ਹੋਈ ਕਿ ਅਗਰ ਮੇਰੀ ਬੋਡੀ ਇੱਥੋਂ ਤੱਕ ਚੇਂਜ ਹੋ ਸਕਦੀ ਹੈ। ਸਾਇੰਸ ਸਟੂਡੈਂਟ ਥੋੜੇ ਲੇਜ਼ੀ ਹੁੰਦੇ ਆ, ਪਰਸਨਲੀ ਦੱਸਾਂ ਤਾਂ
0: ਜੀ,
1: ਆਪਦੀ ਸਿਹਤ ਨੂੰ ਲੈ ਕੇ
0: ਜੀ,
1: ਮੈਂ ਬਹੁਤ ਲੇਜ਼ੀ ਸੀ
0: ਜੀ,
1: ਜਿਹੜਾ ਬੰਦਾ ਕਦੇ ਫਰੂਟ ਨਹੀਂ ਖਾ ਸਕਦਾ ਮੈਂ ਉਹ ਸੀਗੀ। ਬਟ ਯੋਗ ਨੇ ਮੇਰੀ ਲਾਈਫ ਇੰਨੀ ਜ਼ਿਆਦਾ ਚੇਂਜ ਕੀਤੀ ਹੈ ਕਿ ਹੁਣ ਮੈਂ ਪ੍ਰੇਰਿਤ ਹਾਂ ਕਿ ਮੈਂ ਬਾਕੀਆਂ ਦੀ ਲਾਈਫ ਵੀ ਚੇਂਜ ਕਰਨੀ। ਉਸ ਤੋਂ ਬਾਅਦ ਮੈਂ ਬਿਲਕੁਲ ਬਹੁਤ ਫ੍ਰੀ ਕੈਂਪ ਵੀ ਲਗਾਏ ਨੇ
0: ਜੀ,
1: ਜਿਨ੍ਹਾਂ ਵਿੱਚ ਮੈਂ ਗਰਲਸ ਨੂੰ ਬਹੁਤ ਗਾਈਡ ਕਰਦੀ ਰਹੀ ਹਾਂ, PCOS PCOD ਰਿਗਾਰਡਿੰਗ ਜਾਂ ਕਾਉਂਸਲਿੰਗਸ ਵੀ ਰਹੀਆਂ ਨੇ ਮੇਰੀਆਂ ਮੈਂਟਲ ਡਿਪਰੈਸ਼ਨ ਨੂੰ ਲੈ ਕੇ।
0: ਜੀ,
1: ਕਾਫੀ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ। ਤਾਂ ਯੋਗ ਨੂੰ ਪਹਿਲਾਂ ਮੈਂ ਖੁਦ ਅਪਣਾਇਆ, ਫਿਰ ਮੈਂ ਉਸਨੂੰ ਫੈਲਾਉਣਾ ਸ਼ੁਰੂ ਕੀਤਾ।
0: ਤੁਸੀਂ ਕੀ ਸਲਾਹ ਦੇਣਾ ਚਾਹੁੰਦੇ ਹੋ, ਕਿਸ ਤਰ੍ਹਾਂ ਦੀ ਸਾਡੇ ਸੁਣਨ ਵਾਲਿਆਂ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ ਯੋਗ ਦੇ ਬਾਰੇ 'ਚ?
1: ਮੈਂ ਇਹੀ ਕਹਿਣਾ ਚਾਹਾਂਗੀ ਕਿ ਯੋਗ ਜਿਹੜਾ ਹੈ ਭਾਰਤ ਤੋਂ ਹੀ ਨਿਕਲਿਆ ਹੋਇਆ, ਅੱਜ ਪੂਰੇ ਵਰਲਡ 'ਚ ਫੈਲਿਆ ਹੋਇਆ।
0: ਜੀ,
1: ਫੋਰਨ 'ਚ ਦੇਖਿਆ ਜਾਵੇ ਤਾਂ ਮਤਲਬ ਕਿੰਨੀ ਵੀ ਅਮਾਊਂਟ ਪੇ ਕਰਨ ਨੂੰ ਤਿਆਰ ਨੇ ਇੱਕ ਯੋਗ ਦੀ ਕਲਾਸ ਲਈ। ਬਟ ਜਿੱਥੇ ਇਹ ਪਨਪਿਆ ਹੋਇਆ, ਜਿੱਥੋਂ ਇਹ ਉਤਪੰਨ ਹੋਇਆ, ਉੱਥੋਂ ਦੇ ਹੀ ਲੋਕ ਬਹੁਤ ਲੈਵਲਸ 'ਤੇ ਇਹਨੂੰ ਇਗਨੋਰ ਕਰ ਰਹੇ ਨੇ। ਸਿਰਫ 15 to 20 ਮਿੰਟ ਆਪਦੀ ਲਾਈਫ 'ਚ ਡੇਲੀ ਦੇਣੇ ਜ਼ਰੂਰੀ ਨੇ। ਜੋ ਵੀ ਤੁਸੀਂ ਗੋਲ, ਕੋਈ ਵੀ ਤੁਹਾਡੇ ਟਾਰਗੇਟ, ਜੇ ਯੰਗਸਟਰਸ ਦੀ ਗੱਲ ਕਰਾਂ ਤਾਂ ਉਹ ਤੁਸੀਂ ਡਬਲ ਸਪੀਡ ਦੇ ਵਿੱਚ ਅਚੀਵ ਕਰ ਸਕਦੇ ਹੋ ਜੇ ਡੇਲੀ ਤੁਸੀਂ ਆਪਦੇ ਆਪ ਨੂੰ 30 ਜਾਂ 20 ਮਿੰਟ ਦੇ ਰਹੇ ਹੋ
0: ਜੀ।
1: ਠੀਕ ਹੈ, ਉਹ ਹੋਰ ਤਰ੍ਹਾਂ ਦੇ ਵਰਕਆਊਟ ਵੀ ਕਰ ਰਹੇ ਨੇ, ਉਹ ਵੀ ਠੀਕ ਹੈ। ਬਟ ਯੋਗ ਦੀ ਆਪਣੀ ਮਹੱਤਤਾ ਹੈ। ਕੀ ਮਹੱਤਤਾ ਹੈ? ਕਿ ਬ੍ਰੇਨ ਤੇ ਬੋਡੀ ਦੇ ਕੋਆਰਡੀਨੇਸ਼ਨ ਨੂੰ ਇਨਕਰੀਜ਼ ਕਰਦਾ ਹੈ।
0: ਕਿਉਂਕਿ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਅਸੀਂ ਤਾਂ ਫਿਜ਼ੀਕਲ ਬਹੁਤ ਕੰਮ ਕਰਦੇ ਹਾਂ ਤੇ ਮੈਂਟਲੀ ਵੀ ਸਾਨੂੰ ਕੋਈ ਟੈਨਸ਼ਨ ਹੈ ਨਹੀਂ ਤੇ ਸਾਨੂੰ ਯੋਗ ਕਰਨ ਦੀ ਕੋਈ ਲੋੜ ਨਹੀਂ।
1: ਕੋਈ ਲੋੜ ਨਹੀਂ, ਬਟ ਰੀਜ਼ਨ ਇਹ ਆ ਯੋਗ ਕਰਨ ਦਾ ਉਹਨਾਂ ਲੋਕਾਂ ਲਈ ਵੀ ਕਿ ਜਦੋਂ ਤੁਸੀਂ ਕੰਮ ਕਰਦੇ ਹੋ ਉਦੋਂ ਤੁਹਾਡਾ ਬ੍ਰੇਨ ਕੰਮ 'ਚ ਹੁੰਦਾ, ਜਦੋਂ ਤੁਸੀਂ ਯੋਗ ਕਰਦੇ ਹੋ ਉਦੋਂ ਤੁਹਾਡਾ ਬ੍ਰੇਨ ਤੁਹਾਡੀ ਬੋਡੀ ਦੇ ਧਿਆਨ 'ਚ ਹੁੰਦਾ,
0: ਹੀਲ ਕਰ ਰਿਹਾ,
1: ਹੀਲ ਕਰ ਰਿਹਾ,
0: ਕਮੀਆਂ ਪੇਸ਼ੀਆਂ ਨੂੰ ਦੂਰ ਕਰ ਰਿਹਾ।
1: ਬਿਲਕੁਲ, ਸਾਰੀ ਗੱਲ ਮੈਡਮ ਕੰਸੈਂਟਰੇਸ਼ਨ ਦੀ ਵੀ, ਸਾਡੀ ਕਿਸ ਟਾਈਮ ਤੇ ਕੰਸੈਂਟਰੇਸ਼ਨ ਕਿੱਥੇ ਆ।
0: ਆਹ ਗੱਲ ਤੁਸੀਂ ਬਹੁਤ ਵਧੀਆ ਕਹੀ ਹੈ ਜੀ, ਸੁਣਨ ਵਾਲਿਆਂ ਨੂੰ ਵੀ ਵਧੀਆ ਲੱਗੇਗੀ। ਜਦੋਂ ਅਸੀਂ ਕੰਮ ਕਰਦੇ ਹਾਂ ਤਾਂ ਸਾਡੀ ਜਿਹੜੀ ਬੋਡੀ ਆ, ਸਾਡਾ ਜਿਹੜਾ ਬ੍ਰੇਨ ਹੈ ਉਹਦੇ ਵੱਲ ਲੱਗਿਆ ਹੁੰਦਾ ਹੈ, ਤੇ ਜਦੋਂ ਅਸੀਂ ਆਪਣੇ ਬ੍ਰੇਨ ਨੂੰ ਰੀਚਾਰਜ ਕਰਕੇ ਯੋਗ ਦੇ ਨਾਲ ਦੁਬਾਰਾ ਉਹ ਕੰਮ ਕਰਦੇ ਹਾਂ, ਦੂਜੇ ਦਿਨ ਕੰਮ ਕਰਦੇ ਹਾਂ, ਤਾਂ ਉਹ ਡਬਲ ਐਨਰਜੀ ਨਾਲ ਕੰਮ ਹੁੰਦਾ ਹੈ। ਇਹ ਗੱਲ ਬਹੁਤ ਵਧੀਆ ਲੱਗੀ, ਉਮੀਦ ਕਰਦੇ ਹਾਂ ਕਿ ਸਾਡੇ ਸੁਣਨ ਵਾਲਿਆਂ ਨੂੰ ਜਾਣਕਾਰੀ ਚੰਗੀ ਲੱਗੀ ਹੋਏਗੀ। ਮੈਡਮ ਰਮਨਜੀਤ ਕੌਰ ਜੀ, ਤੁਹਾਡਾ ਅਸੀਂ ਆਕਾਸ਼ਵਾਣੀ ਪਟਿਆਲਾ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
2: ਤੁਸੀਂ ਸੁਣ ਰਹੇ ਸੀ ਸਾਥੀਓ, ਇਹ ਗੱਲਬਾਤ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਤਹਿਤ ਯੋਗ ਗੁਰੂ ਰਮਨਜੀਤ ਕੌਰ ਦੇ ਨਾਲ ਗੱਲਬਾਤ ਕੀਤੀ। ਕਰਮਜੀਤ ਕੌਰ ਨੇ ਵਿਸ਼ਾ ਸੀ ਭਾਵਨਾਤਮਕ ਅਤੇ ਮਾਨਸਿਕ ਤੰਦਰੁਸਤੀ ਲਈ ਯੋਗ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ, ਤੁਸੀਂ ਸਾਡੇ ਨਾਲ ਜੁੜੇ ਹੋਏ ਹੋ FM ਬੈਂਡ 100.2 MHz 'ਤੇ ਅਤੇ ਸਾਡੀ ਲਾਈਵ ਸਟ੍ਰੀਮਿੰਗ ਐਪ ਨਿਊਜ਼ ਔਨ AIR ਐਪ 'ਤੇ। ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ 'ਚ ਲੈਂਦੇ ਹਾਂ ਜੀ ਇੱਕ ਛੋਟਾ ਜਿਹਾ ਬ੍ਰੇਕ। ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਵਰਲਡ ਬਲੱਡ ਡੋਨਰ ਡੇ ਬਾਰੇ।
3: न्याय विभाग भारत सरकार ने गरीब और जरूरतमंदों को न्याय दिलाने की प्रक्रिया को किया और भी आसान।
4: हाँ बिल्कुल, टेलीनॉ और न्याय बंधु सेवाओं का

0: गया है एकीकरण।
1: अब चाहे टेली लॉ के माध्यम से मुफ्त कानूनी सलाह लेनी हो
0: या न्याय बंधु में पंजीकृत वकीलों से कोर्ट में निशुल्क कानूनी सहायता के लिए जुड़ना हो,
2: अब दोनों एक ही ऐप पर उपलब्ध।
1: डाउनलोड करें आज ही टेली लॉ फॉर सिटीजंस मोबाइल ऐप अथवा लॉगिन करें www.tele-law.in या अपने नजदीकी CSE सेंटर से संपर्क करें। न्याय विभाग, भारत सरकार द्वारा जनहित में जारी।
3: आकाशवाणी एट 90 साल की आवाज, दिल से दिल तक नॉन स्टॉप धमाल। पुरानी यादें, नया जोश है, देश का रेडियो अब भी बॉस है। आकाशवाणी के गौरवमयी 90 साल।
4: ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ EIR ਐਪ ਤੇ ਤੁਸੀਂ ਸੁਣ ਰਹੇ ਹੋ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ। ਗੁੱਡ ਮਾਰਨਿੰਗ ਮਾਲਵਾ, ਰਿਪੂ ਦਮਨ ਸਿੰਘ ਦੇ ਨਾਲ। ਸਾਥੀਓ, ਅੱਜ ਵਰਲਡ ਬਲੱਡ ਡੋਨਰ ਡੇ ਹੈ। ਇਸ ਸਾਲ ਹਰ ਸਾਲ 14 ਜੂਨ ਨੂੰ ਇਹ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਅਸੀਂ ਗੱਲ ਕਰਦੇ ਹਾਂ ਕਿ ਕਿਉਂ ਖੂਨਦਾਨ ਨੂੰ ਮਹਾਂਦਾਨ ਕਿਹਾ ਜਾਂਦਾ ਹੈ ਅਤੇ ਜਿਹੜੇ ਖੂਨਦਾਤਾ ਨੇ, ਜਿਹੜੇ ਬਲੱਡ ਡੋਨਰਸ ਨੇ, ਉਹਨਾਂ ਦੀ ਇਸ ਦੇ ਵਿੱਚ ਕੀ ਭੂਮਿਕਾ। ਇਹ ਦਿਨ ਹਰ ਸਾਲ ਮਨਾਇਆ ਜਾਂਦਾ ਜੀ 14 ਜੂਨ ਨੂੰ। ਇਸ ਦਿਨ ਨੂੰ ਵਰਲਡ ਹੈਲਥ ਔਰਗਨਾਈਜੇਸ਼ਨ ਯਾਨੀ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਮਨਾਇਆ ਜਾਂਦਾ ਹੈ। ਅਤੇ ਅੱਜ ਇਸ ਪ੍ਰੋਗਰਾਮ ਰਾਹੀਂ ਅਸੀਂ ਇੱਕ ਐਸੇ ਹੀ ਇਨਸਾਨ ਨਾਲ, ਐਸੇ ਵਿਅਕਤੀ ਨਾਲ ਅਸੀਂ ਜੁੜਨ ਲੱਗੇ ਹਾਂ ਔਨ ਏਅਰ, ਜਿਹੜੇ ਕਿ ਇਸ ਮੁਹਿੰਮ ਦੇ ਨਾਲ, ਇਸ ਥੀਮ ਦੇ ਨਾਲ ਬੜੇ ਹੀ ਨਿੱਜੀ ਤੌਰ 'ਤੇ ਵੀ ਜੁੜੇ ਹੋਏ ਨੇ। ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਨੇ ਜੀ ਡਾਕਟਰ ਹਰਗੁਣਪ੍ਰੀਤ ਸਿੰਘ, ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਤੋਂ। ਆਓ ਕਰਦੇ ਹਾਂ ਉਹਨਾਂ ਨਾਲ ਗੱਲ ਇਸ ਵਿਸ਼ੇ ਬਾਰੇ। ਹੈਲੋ।
5: ਹਾਂਜੀ, ਹੈਲੋ
4: ਜੀ ਡਾਕਟਰ ਸਾਹਿਬ, ਤੁਹਾਡਾ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਦੇ ਵਿੱਚ ਆਕਾਸ਼ਵਾਣੀ ਪਟਿਆਲਾ ਵੱਲੋਂ ਸਵਾਗਤ ਹੈ ਜੀ। ਸਾਡੇ ਨਾਲ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਸਵਾਗਤ ਹੈ ਜੀ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਦੇ ਵਿੱਚ ਜੀ। ਡਾਕਟਰ ਸਾਹਿਬ, ਅਸੀਂ ਗੱਲ ਅੱਜ ਕਰਨੀ ਹੈ ਜੀ ਵਰਲਡ ਬਲੱਡ ਡੋਨਰ ਡੇ 'ਤੇ, ਯਾਨੀ ਕਿ ਵਿਸ਼ਵ ਖੂਨਦਾਤਾ ਦਿਵਸ 'ਤੇ। ਸਭ ਤੋਂ ਪਹਿਲਾਂ ਤਾਂ ਸਾਡੇ ਸਰੋਤਿਆਂ ਨੂੰ ਦੱਸੋ ਕਿ ਇਸ ਦਿਨ ਦੀ ਮਹੱਤਤਾ ਅਤੇ ਖੂਨਦਾਨ ਦੀ ਆਪਣੇ ਆਪ 'ਚ ਮਹੱਤਤਾ ਕੀ ਹੈ ਅਤੇ ਸਾਨੂੰ ਕਿਉਂ ਜ਼ਰੂਰਤ ਹੈ ਖੂਨਦਾਨ ਦੀ।
5: ਬਿਲਕੁਲ ਜੀ, ਅੱਜ ਦਾ ਜਿਹੜਾ ਆਪਣਾ ਦਿਨ ਬਹੁਤ ਖਾਸ ਹੈ ਅਤੇ ਵਿਸ਼ਾ ਵੀ ਬਹੁਤ ਮਹੱਤਵਪੂਰਨ ਹੈ। ਅਤੇ ਖੂਨਦਾਨ ਦਿਵਸ ਜਿਵੇਂ ਤੁਸੀਂ ਦੱਸਿਆ ਕਿ ਹਰ ਸਾਲ 14 ਜੂਨ ਨੂੰ ਮਨਾਇਆ ਜਾਂਦਾ, ਤਾਂ ਮੇਨ ਤਾਂ ਮੋਟਿਵ ਇਹ ਹੁੰਦਾ ਕਿ ਜਿਹੜੇ ਲੋਕ ਆਪਣੀ ਸਵੈ ਇੱਛਾ ਦੇ ਨਾਲ ਖੂਨਦਾਨ ਕਰਦੇ ਨੇ, ਜਾਂ ਖੂਨਦਾਤਾ ਜਾਂ ਖੂਨਦਾਨੀ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ, ਉਹਨਾਂ ਨੂੰ ਜਿਹੜੀ ਉਹਨਾਂ ਦੀ ਸਰਵਿਸ ਹੈ ਉਹਨਾਂ ਲਈ ਉਹਨਾਂ ਨੂੰ ਯਾਦ ਰੱਖੀਏ, ਉਹਨਾਂ ਨੂੰ ਸਨਮਾਨ ਦੇਈਏ ਅਤੇ ਆਮ ਲੋਕਾਂ ਨੂੰ ਖੂਨਦਾਨ ਲਈ ਜਾਗਰੂਕ ਕਰੀਏ। ਅਤੇ ਸਭ ਤੋਂ ਪਹਿਲਾਂ 2004 ਦੇ ਵਿੱਚ ਇਹ ਦਿਨ ਮਨਾਇਆ ਗਿਆ ਸੀ ਵਰਲਡ ਹੈਲਥ ਔਰਗਨਾਈਜੇਸ਼ਨ ਵੱਲੋਂ, ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡ ਕਰੋਸ ਐਂਡ ਰੈੱਡ ਕ੍ਰੈਸੈਂਟ ਸੋਸਾਇਟੀਜ਼ ਵੱਲੋਂ, ਇੰਟਰਨੈਸ਼ਨਲ ਫੈਡਰੇਸ਼ਨ ਆਫ ਬਲੱਡ ਡੋਨਰ ਔਰਗਨਾਈਜੇਸ਼ਨ ਅਤੇ ਇੰਟਰਨੈਸ਼ਨਲ ਸੋਸਾਇਟੀ ਆਫ ਬਲੱਡ ਟਰਾਂਸਫਿਊਜ਼ਨ। ਤੋਂ ਮੇਨ ਇਹੀ ਸੀ ਕਿ ਜਿਹੜੀ ਖੂਨਦਾਨ ਦੀ ਜਿਹੜੀ ਹੈ ਮਨੁੱਖਤਾ ਵਾਸਤੇ, ਅਤੇ ਸਾਡੀ ਇੱਕ ਸਮਾਜਿਕ ਜ਼ਿੰਮੇਵਾਰੀ ਵੀ, ਇਹਦਾ ਪ੍ਰਤੀਕ ਵੀ ਹੈ ਇਹ, ਕਿ ਕੋਈ ਵੀ ਬੰਦਾ ਜਦੋਂ ਆਪਾਂ ਦੇਖਦੇ ਹਾਂ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ, ਜਾਂ ਕੋਈ ਓਪਰੇਸ਼ਨ ਕਰਵਾ ਰਿਹਾ, ਜਾਂ ਕੋਈ ਪ੍ਰੈਗਨੈਂਟ ਲੇਡੀ ਹੈ, ਜਾਂ ਕੋਈ ਕੈਂਸਰ ਦਾ ਮਰੀਜ਼ ਹੈ, ਜਾਂ ਥੈਲੇਸੀਮੀਆ ਵਰਗੀਆਂ ਬਿਮਾਰੀਆਂ ਨੇ, ਅਤੇ ਇਹਨਾਂ ਦੇ ਵਿੱਚ ਜਿਹੜਾ ਵੀ ਵਿਅਕਤੀ ਜੂਝ ਰਿਹਾ ਹੁੰਦਾ, ਖੂਨਦਾਨ ਉਹਦੀ ਜ਼ਿੰਦਗੀ ਨੂੰ ਬਚਾ ਸਕਦਾ। ਤੋ ਐਮਰਜੈਂਸੀ ਸਥਿਤੀ ਕੋਈ ਵੀ ਹੋਵੇ ਮਰੀਜ਼ਾਂ ਦੀ ਜਾਨ ਬਚਾਉਣ ਲਈ, ਅਤੇ ਕੋਈ ਵੀ ਇਲਾਜ ਨੂੰ ਸਕਸੈਸਫੁਲ ਬਣਾਉਣ ਲਈ, ਅਤੇ ਜਿਹੜਾ ਇਹ ਦਿਨ ਖਾਸ ਹੈ। ਤੋ ਇਹ ਦਿਨ ਜਿਹੜਾ ਕਿ ਮੇਨ ਤੌਰ 'ਤੇ ਜਿਹੜੇ ਖੂਨਦਾਤਾ ਹੈਗੇ ਨੇ ਉਹਨਾਂ ਦਾ ਧੰਨਵਾਦ ਕਰਨਾ, ਅਤੇ ਲੋਕਾਂ ਨੂੰ ਰੈਗੂਲਰ ਮਤਲਬ ਖੂਨਦਾਨ ਲਈ ਪ੍ਰੇਰਿਤ ਕਰਨਾ। ਇਹਦੇ ਇਹਦੇ ਨਾਲ ਜੁੜੇ ਕੁਛ ਵਹਿਮ ਭਰਮ ਹੈਗੇ ਨੇ ਉਹਨਾਂ ਨੂੰ ਦੂਰ ਕਰਨਾ ਹੈ, ਉਹਦੇ ਵਿੱਚ ਮੀਡੀਆ ਦਾ ਆਪਣਾ ਇੱਕ ਇੰਪੋਰਟੈਂਟ ਰੋਲ ਹੁੰਦਾ
4: ਜੀ। ਬਿਲਕੁਲ ਜੀ, ਅਤੇ ਜਿਸ ਤਰ੍ਹਾਂ ਕਿ ਤੁਸੀਂ ਕਿਹਾ ਕਿ ਹਰ ਇੱਕ ਚੀਜ਼ ਦੇ ਨਾਲ ਕੁਝ ਵਹਿਮ ਭਰਮ, ਕੁਝ ਗਲਤ ਧਾਰਨਾਵਾਂ ਜੁੜ ਜਾਂਦੀਆਂ ਨੇ, ਤਾਂ ਖੂਨਦਾਨ ਦੇ ਨਾਲ ਵੀ ਕੁਝ ਗਲਤ ਧਾਰਨਾਵਾਂ ਜੁੜੀਆਂ ਹੋਈਆਂ ਨੇ। ਜਿਸ ਤਰ੍ਹਾਂ ਬਹੁਤ ਸਾਰੇ ਲੋਕ ਖੂਨਦਾਨ ਨਹੀਂ ਕਰਦੇ, ਖਾਸ ਤੌਰ 'ਤੇ ਜਿਹੜੇ ਤੰਦਰੁਸਤ ਨੇ। ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਰੋਤਿਆਂ ਨੂੰ, ਡਾਕਟਰ ਸਾਹਿਬ, ਇੱਥੇ ਪ੍ਰੋਗਰਾਮ ਰਾਹੀਂ ਇਹ ਜ਼ਰੂਰ ਦੱਸੀਏ ਕਿ ਖੂਨਦਾਨ ਕਰਨ ਲਈ ਸਾਨੂੰ ਪਹਿਲਾਂ ਆਪਣੇ ਸਰੀਰ ਨੂੰ, ਆਪਣੀ ਸਿਹਤ ਨੂੰ ਤੰਦਰੁਸਤ ਰੱਖਣਾ ਬੜਾ ਜ਼ਰੂਰੀ ਹੈ। ਜੇਕਰ ਅਸੀਂ ਇਹ ਦਾਨ ਕਰਨਾ ਚਾਹੁੰਦੇ ਹਾਂ ਤਾਂ ਸਾਡਾ ਆਪਣਾ ਸਰੀਰ ਪਹਿਲਾਂ ਤਾਂ ਤੰਦਰੁਸਤ ਹੋਣਾ ਚਾਹੀਦਾ।
5: ਹਾਂਜੀ ਬਿਲਕੁਲ, ਇਸ ਨਾਲ ਕਈ ਜਿਹੜੇ ਮਤਲਬ ਆਮ ਜਿਵੇਂ ਆਮ ਜ਼ਿੰਦਗੀ ਦੇ ਵਿੱਚ ਦੇਖਦੇ ਹਾਂ ਕਈ ਵਹਿਮ ਜੁੜੇ ਹੋਏ ਨੇ, ਜਿਵੇਂ ਤਾਂ ਇਹੀ ਹੈ ਵੀ ਕਿ ਜੇ ਤੁਸੀਂ ਖੂਨ ਦਾਨ ਦਿਓਗੇ ਤਾਂ ਤੁਹਾਡਾ ਖੂਨ ਘੱਟ ਜਾਏਗਾ ਜਾਂ ਤੁਹਾਡੇ 'ਚ ਕਮਜ਼ੋਰੀ ਆ ਜਾਏਗੀ ਬਹੁਤ ਜ਼ਿਆਦਾ, ਅਤੇ ਇਸ ਤਰ੍ਹਾਂ ਦੇ ਮਤਲਬ ਵੀ ਬੱਚਿਆਂ ਨੂੰ ਔਰਤਾਂ ਨੂੰ ਜਾਂ ਬਜ਼ੁਰਗਾਂ ਨੂੰ ਨਹੀਂ ਦੇਣਾ ਚਾਹੀਦਾ ਖੂਨ, ਜਾਂ ਵਾਰ ਵਾਰ ਜਦੋਂ ਜਿਹੜਾ ਕੋਈ ਖੂਨ ਦਾਨ ਦਿੰਦਾ ਅਤੇ ਉਹਦੇ ਨਾਲ ਕੀ ਹੈ ਕਿ ਖੂਨ ਜਿਹੜਾ ਤੁਹਾਡਾ ਵੀ ਮੁੜ ਕੇ ਬਣਦਾ ਨਹੀਂ ਹੈ ਜਾਂ ਇਸ ਨਾਲ ਹੋਰ ਕੋਈ ਬਿਮਾਰੀਆਂ ਜੁੜ ਲੱਗ ਜਾਂਦੀਆਂ ਨੇ, ਅਤੇ ਇਸ ਤਰ੍ਹਾਂ ਦੇ ਆਮ ਜਿਹੜੇ ਲੋਕਾਂ ਦੇ ਵਿੱਚ ਭਰਮ ਭੁਲੇਖੇ ਹੈਗੇ ਨੇ ਕੁਛ, ਜਿਹੜੇ ਕਿ ਜਾਗਰੂਕਤਾ ਦੇ ਨਾਲ ਜਿਵੇਂ ਆਲ ਇੰਡੀਆ ਰੇਡੀਓ ਅੱਜ ਗੱਲਬਾਤ ਕਰ ਰਿਹਾ ਇਸ ਵਿਸ਼ੇ ਤੇ, ਇਸ ਤਰ੍ਹਾਂ ਦੇ ਜਿਹੜੇ ਕੰਸਟਰਕਟਿਵ ਪ੍ਰੋਗਰਾਮਸ ਨੇ ਇਨਫੋਰਮੇਟਿਵ ਪ੍ਰੋਗਰਾਮਸ ਨੇ ਉਸ ਨਾਲ ਜਾਗਰੂਕਤਾ ਆਉਂਦੀ ਹੈ
4: ਜੀ,
5: ਲੋਕਾਂ 'ਚ ਜਦੋਂ ਅਵੇਅਰਨੈਸ ਆਏਗੀ ਤਾਂ ਲੋਕ ਆਪੇ ਅੱਗੇ ਹੋ ਕੇ ਖੂਨ ਕਰਨਗੇ
4: ਜੀ ਬਿਲਕੁਲ। ਅਤੇ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਵੀ ਦੱਸ ਦਈਏ ਕਿ ਕੁਝ ਤਰੀਕੇ ਨੇ ਜਾਂ ਕੁਝ ਮਾਪਦੰਡ ਨੇ ਜਿਹਨਾਂ ਨਾਲ ਅਸੀਂ ਆਪਣੇ ਵੱਲ ਦੇਖ ਸਕਦੇ ਹਾਂ ਕਿ ਅਸੀਂ ਖੂਨਦਾਨ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ ਹਾਂ। ਜਿਸ ਤਰ੍ਹਾਂ ਕਿ ਵਿਸ਼ਵ ਸਿਹਤ ਸੰਸਥਾ ਕਹਿੰਦੀ ਹੈ ਵੀ 18 ਤੋਂ 60 ਸਾਲ ਦੇ ਵਿਚਕਾਰ ਉਮਰ ਦਾ ਕੋਈ ਵੀ ਇਨਸਾਨ ਖੂਨਦਾਨ ਕਰ ਸਕਦਾ, ਉਸ ਇਨਸਾਨ ਦਾ ਘੱਟੋ ਘੱਟ ਵਜ਼ਨ 50 ਕਿਲੋ ਦੇ ਆਸ ਪਾਸ ਹੋਣਾ ਚਾਹੀਦਾ, 45 ਤੋਂ 50 ਕਿਲੋ। ਅਤੇ ਡਾਕਟਰ ਸਾਹਿਬ ਵਰਲਡ ਹੈਲਥ ਔਰਗਨਾਈਜੇਸ਼ਨ ਵੀ ਕਹਿੰਦੀ ਹੈ ਕਿ ਦਾਨੀ ਪੂਰੀ ਤਰ੍ਹਾਂ ਤੰਦਰੁਸਤ ਹੋਵੇ, ਅਤੇ ਖਾਸ ਤੌਰ 'ਤੇ ਸਾਡਾ ਜਿਹੜਾ ਹਿਮੋਗਲੋਬਿਨ ਲੈਵਲ ਹੈ HbA, HbA ਦੀ ਮਾਤਰਾ ਘੱਟੋ ਘੱਟ 12 ਜਾਂ 12.5 ਹੋਣੀ ਚਾਹੀਦੀ ਹੈ।
5: ਹਾਂਜੀ ਹਾਂ, ਇਸ ਵਾਰ ਦਾ ਆਪਣਾ ਥੀਮ ਵੀ ਮਤਲਬ ਖਾਸ ਹੈ ਕਿ ਵਨ ਡਰੋਪ ਆਫ ਹਿਊਮੈਨਿਟੀ ਗਿਵ ਬਲੱਡ ਸੇਵ ਲਾਈਵਸ,
4: ਜੀ
5: ਮਨੁੱਖਤਾ ਦੀ ਇੱਕ ਬੂੰਦ ਜਿਹੜੀ ਹੈ ਉਹ ਖੂਨ ਦਿਓ ਅਤੇ ਜ਼ਿੰਦਗੀਆਂ ਬਚਾਓ
4: ਜੀ ਬਿਲਕੁਲ। ਅਤੇ ਕਿਉਂਕਿ ਜਦੋਂ ਅਸੀਂ ਖੂਨਦਾਨ ਕਰਦੇ ਹਾਂ ਤਾਂ ਸਿਰਫ ਖੂਨਦਾਨ ਦੇ ਨਾਲ ਨਾਲ ਅਸੀਂ ਜਿਹੜਾ ਖੂਨ ਅਸੀਂ ਦਾਨ ਕੀਤਾ ਹੁੰਦਾ ਉਹ ਹੋਰ ਤਾਂ ਕਿਸੇ ਨੂੰ ਚੜ੍ਹਦਾ ਹੀ ਹੈ, ਅਤੇ ਕਈ ਪਲੇਟਲੈਟਸ ਹੋ ਗਏ, RBCs ਹੋ ਗਏ, WBCs ਹੋ ਗਏ, ਰੈੱਡ ਬਲੱਡ ਸੈੱਲ, ਵਾਈਟ ਬਲੱਡ ਸੈੱਲ, ਉਹਨਾਂ ਦੀ ਵੀ ਜਦੋਂ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਪਲੇਟਲੈਟਸ ਦੀ ਵੀ, ਅਤੇ ਉਹ ਵੀ ਸਾਡੇ ਖੂਨ ਦੇ ਵਿੱਚੋਂ ਹੀ ਕੱਢਿਆ ਜਾਂਦਾ। ਤਾਂ ਇੱਕ ਖੂਨ ਸਾਡਾ ਇੱਕ ਯੂਨਿਟ ਖੂਨ ਦਾਨ ਕੀਤਾ ਕਦੇ ਕਦਾਰ ਬਹੁਤ ਸਾਰੀ ਜਾਨਾਂ, ਬਹੁਤ ਸਾਰੀ ਕੀਮਤੀ ਜਾਨਾਂ, ਬਹੁਤ ਸਾਰੀ ਸਿਹਤ ਸਮੱਸਿਆਵਾਂ ਦਾ ਹੱਲ ਵੀ ਕਰਦਾ।
5: ਬਿਲਕੁਲ ਜੀ ਬਿਲਕੁਲ ਸਹੀ ਗੱਲ
4: ਜੀ। ਅਤੇ ਨਾਲ ਇਹ ਵੀ ਦੱਸ ਦਈਏ ਕਿ ਜਿਸ ਤਰ੍ਹਾਂ ਕਿ ਅਸੀਂ ਗੱਲ ਕਰ ਰਹੇ ਸੀ ਕਿ ਅਗਰ ਤੁਸੀਂ ਤੰਦਰੁਸਤ ਨਹੀਂ ਹੋ ਤਾਂ ਖਾਸ ਤੌਰ 'ਤੇ ਅਗਰ ਤੁਹਾਨੂੰ ਸ਼ੂਗਰ ਵਰਗੀ ਬਿਮਾਰੀ ਹੈ ਜਾਂ ਥਾਇਰਾਇਡ ਹੈ ਜਾਂ ਕਿਸੇ ਵੀ ਇਨਫੈਕਸ਼ਨ ਤੋਂ ਪੀੜਿਤ ਹੈ ਉਹ ਵਿਅਕਤੀ, ਤਾਂ ਉਹ ਖੂਨਦਾਨ ਨਾ ਕਰੇ।
5: ਬਿਲਕੁਲ
4: ਜੀ। ਅਤੇ ਡਾਕਟਰ ਸਾਹਿਬ ਤੁਸੀਂ ਇਸ ਦਿਨ ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਵਰਲਡ ਬਲੱਡ ਡੋਨਰ ਡੇ 'ਤੇ, ਤੁਸੀਂ ਕੋਈ ਸੁਨੇਹਾ ਅਗਰ ਦੇਣਾ ਚਾਹੋ ਸੁਣਨ ਵਾਲਿਆਂ ਨੂੰ ਕਿ ਅੱਜ ਦੇ ਦਿਨ ਖੂਨਦਾਨ ਕਰਨਾ ਜਾਂ ਖੂਨਦਾਨ ਦੀ ਮਹੱਤਤਾ ਨੂੰ ਜਿਹੜਾ ਉਜਾਗਰ ਕਰਦਾ ਹੋਵੇ?
5: ਦੇਖੋ ਅੱਜ ਕੱਲ੍ਹ ਇੱਕ ਤਾਂ ਇਹ ਹੈ ਕਿ ਮੀਡੀਆ ਜਿਹੜਾ ਹੈ ਚਾਹੇ ਸੋਸ਼ਲ ਮੀਡੀਆ ਅਤੇ ਉਹਦੇ ਨਾਲ ਕੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕਤਾ ਮਿਲਦੀ ਹੈ, ਕੋਈ ਕੈਂਪ ਵੀ ਲੱਗ ਰਿਹਾ ਹੁੰਦਾ ਆਪਣੇ ਇਲਾਕੇ ਦੇ ਵਿੱਚ ਉਹਦੇ ਬਾਰੇ, ਹੈਲਪਲਾਈਨ ਨੰਬਰਸ ਬਥੇਰੇ ਮਿਲ ਜਾਂਦੇ ਨੇ, ਜਿਵੇਂ ਖਾਸ ਕਰਕੇ ਆਪਾਂ ਸੋਸ਼ਲ ਮੀਡੀਆ ਅੱਜ ਕੱਲ੍ਹ ਹਰ ਕੋਈ ਯੂਜ਼ ਕਰ ਰਿਹਾ। ਅਤੇ ਇਸ ਤੋਂ ਇਲਾਵਾ ਇਹ ਹੈ ਕਿ ਜਿਹੜਾ ਮੇਨ ਸੰਦੇਸ਼ ਮੈਂ ਕੁਛ 17 ਸਵੇਰੇ ਲਿਖੀਆਂ ਸੀਗੀਆਂ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੂੰਗਾ। ਤੇ ਉਹ ਇਸ ਤਰ੍ਹਾਂ ਨੇ, ਖੂਨਦਾਨ ਹੈ ਮਹਾਂਦਾਨ, ਖੂਨਦਾਨ ਹੈ ਮਹਾਨਦਾਨ, ਬਚਾਏ ਹਰ ਇੱਕ ਕੀਮਤੀ ਜਾਨ, ਲੋੜਵੰਦਾਂ ਲਈ ਬਣੇ ਵਰਦਾਨ, ਮਿਟਾਏ ਦੁੱਖ ਤੇ ਵੰਡੇ ਮੁਸਕਾਨ, ਹਾਦਸਿਆਂ ਵਿੱਚ ਜਦ ਕੋਈ ਰੋਵੇ ਆਸ ਦੀ ਕਿਰਨ ਖੂਨਦਾਨ ਹੋਵੇ, ਨਵੀਆਂ ਆਸਾਂ ਦਿਲ ਵਿੱਚ ਵਸਣ, ਥੈਲੇਸੀਮੀਆ ਦੇ ਬੱਚੇ ਹੱਸਣ, ਇੱਕ ਯੂਨਿਟ ਨਾਲ ਕਈ ਜਿੰਦਾਂ ਬਚਦੀਆਂ, ਆਸ ਦੀਆਂ ਨਵੀਆਂ ਕਿਰਨਾਂ ਜਗਦੀਆਂ, ਜਿਸਮ ਦਾ ਖੂਨ ਤਾਂ ਮੁੜ ਬਣ ਜਾਂਦਾ, ਕਿਸੇ ਦਾ ਸੁੱਕਦਾ ਜੀਵਨ ਖਿੜ ਜਾਂਦਾ, ਵਹਿਮਾਂ ਭਰਮਾਂ ਨੂੰ ਦਿਲੋਂ ਕੱਢੀਏ, ਖੂਨਦਾਨ ਲਈ ਸਭ ਅੱਗੇ ਵਧੀਏ, ਮਨੁੱਖਤਾ ਦੀ ਹੈ ਅਸਲ ਪਛਾਣ, ਖੂਨਦਾਨ ਹੈ ਮਹਾਨਦਾਨ, ਆਓ ਮਿਲ ਕੇ ਸੰਦੇਸ਼ ਫੈਲਾਈਏ, ਖੂਨਦਾਨ ਕਰ ਹਰ ਗੁਣ ਫਰਜ਼ ਨਿਭਾਈਏ।
4: ਜੀ ਬਹੁਤ ਖੂਬ, ਬਹੁਤ ਖੂਬ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਇਹ ਵਿਚਾਰ ਸਾਂਝੇ ਕੀਤੇ, ਤੁਸੀਂ ਸਾਡੇ ਰੇਡੀਓ ਨਾਲ ਜੁੜੇ, ਬਹੁਤ ਬਹੁਤ ਧੰਨਵਾਦ।
5: ਬਹੁਤ ਬਹੁਤ ਸ਼ੁਕਰੀਆ।
4: ਤੁਸੀਂ ਸੁਣ ਰਹੇ ਸੀ ਡਾਕਟਰ ਹਰਗੁਣਪ੍ਰੀਤ ਸਿੰਘ ਨੂੰ, ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਤੋਂ ਅਸੀਂ ਗੱਲ ਕਰ ਰਹੇ ਸੀ ਉਹਨਾਂ ਨਾਲ। ਅੱਜ ਵਿਸ਼ਵ ਖੂਨਦਾਤਾ ਦਿਵਸ ਹੈ, ਉਮੀਦ ਕਰਦੇ ਹਾਂ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ 'ਚ ਲੈਂਦੇ ਹਾਂ ਜੀ ਛੋਟਾ ਜਿਹਾ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕੁਝ ਸਥਾਨਕ ਖਬਰਾਂ ਅਤੇ ਜਾਣਕਾਰੀਆਂ, ਅਤੇ ਨਾਲ ਹੀ ਖੇਡ ਜਗਤ ਦੀਆਂ ਖਬਰਾਂ ਅਤੇ ਅੱਜ ਦੇ ਦਿਨ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ।
6: ਹਾਂ, ਇਹ ਕਸਟਮਰ ਕੇਅਰ ਕਿੱਥੇ ਹੈ? ਹਾਂ ਮੈਡਮ।
7: ਹਾਂਜੀ,
6: केवाईसी अपडेट लई मेनू वार-वार मैसेज क्यों आ रहा है?
7: क्योंकि बैंकिंग सेवावां लई निर्धारित समय ते केवाईसी अपडेट करवाना चाहिदा है।
6: पर होवेगा किवें?
7: जेकर पछाण जां पते विच कोई बदलाव नहीं है ता अपने बैंक जां एटीएम जां बिजनेस करेस्पोंडेंट यानी बीसी कोल जाके जां बैंक नाल रजिस्टर्ड ईमेल जां मोबाइल नंबर राही जां मोबाइल बैंकिंग ऐप राही जां पत्र राही उसकी डिक्लेरेशन दियो।
6: अच्छा, ते जेकर कोई बदलाव हुंदा है ता
7: फिर पछाण अते पते दा नवीनतम सबूत देके केवाईसी अपडेट करवा सकदे हो।
6: बस
7: बस
6: समझ गया।
7: अपना केवाईसी अपडेट करवाउण लई अपने नजदीकी ग्राम पंचायत कैंप जां बैंक शाखा ते जाओ।
8: आरबीआई कहिंदा है,
7: जानकार बनो, सुचेत रहो।
4: ब्रेक तो बाद एक बार फिर तुहाडा सारिआं दा स्वागत है प्रोग्राम गुड मॉर्निंग मालवा दे विच। गल करदे हां जी कुछ होर स्थानक खबरां ते जानकारियां दी। ਪੰਜਾਬ ਸਰਕਾਰ ਨੇ ਸਾਥੀਓ ਜਾਣਕਾਰੀ ਸਾਂਝੀ ਕੀਤੀ ਹੈ ਕਿ ਸੂਬੇ ਵਿੱਚ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਪੁਲਿਸ ਨੇ ਹਜ਼ਾਰਾਂ ਕੇਸ ਦਰਜ ਕਰਕੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਇਸ ਦੇ ਨਾਲ ਹੀ ਵੱਡੀ ਗਿਣਤੀ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਿਆ ਅਤੇ ਮੁੜ ਵਸੇਵੇ ਦਾ ਕਾਰਜ ਕੀਤਾ ਗਿਆ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਨੇ 1 ਮਾਰਚ 2025 ਨੂੰ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸੂਬੇ ਭਰ ਦੇ ਨਸ਼ਾ ਮੁਕਤੀ ਕੇਂਦਰਾਂ ਅਤੇ OOAT ਕੇਂਦਰਾਂ 'ਚ ਨਸ਼ੇ ਤੋਂ ਪ੍ਰਭਾਵਿਤ 90,000 ਤੋਂ ਵੱਧ ਵਿਅਕਤੀਆਂ ਨੂੰ ਦਾਖਲ ਕਰਕੇ ਇਲਾਜ ਮੁਹੱਈਆ ਕਰਵਾਇਆ ਅਤੇ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਿਆ। ਉਹਨਾਂ ਕਿਹਾ ਕਿ ਨਸ਼ਿਆਂ ਖਿਲਾਫ਼ ਜੰਗ ਵਿੱਚ ਅਧਿਆਪਕਾਂ, ਮਾਪਿਆਂ ਅਤੇ ਸਮਾਜ ਦੀ ਭੂਮਿਕਾ ਸਭ ਤੋਂ ਅਹਿਮ ਹੈ। ਉਹਨਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਮਾਪਿਆਂ ਨੂੰ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ ਦੀ ਵੀ ਅਪੀਲ ਕੀਤੀ। ਦੂਜੇ ਪਾਸੇ ਪੰਜਾਬ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਨੇ 470 ਦਿਨਾਂ ਵਿੱਚ 68,115 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ। ਪੁਲਿਸ ਨੇ ਸੂਬੇ ਭਰ ਵਿੱਚੋਂ 109 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਬੀਤੇ ਦਿਨ ਹੈਰੋਇਨ ਅਤੇ ਹੋਰ ਨਸ਼ੇ ਦੇ ਪਦਾਰਥ ਬਰਾਮਦ ਕੀਤੇ। ਇਸ ਤੋਂ ਇਲਾਵਾ 10 ਜਣਿਆਂ ਨੂੰ ਨਸ਼ਾ ਛਡਾਓ ਅਤੇ ਮੁੜ ਵਸੇਵਾ ਦਾ ਇਲਾਜ ਕਰਾਉਣ ਲਈ ਰਾਜ਼ੀ ਵੀ ਕੀਤਾ ਗਿਆ। ਗੱਲ ਕਰਦੇ ਹਾਂ ਜੀ ਪਟਿਆਲੇ ਦੀ, ਆਪਣੇ ਸ਼ਹਿਰ ਦੀ। ਆਗਾਮੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਯਾਨੀ ਕਿ SIR ਲਈ ਜ਼ਿਲ੍ਹਾ ਪੱਧਰ 'ਤੇ ਸਿਖਲਾਈ ਸਾਥੀਓਂ ਸ਼ੁਰੂ ਹੋ ਗਈ ਹੈ। ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਕਾਰਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਤਿਆਰ ਹੈ। ਇਸ ਕਾਰਜ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਚੋਣ ਅਮਲੇ ਦੇ ਨਾਲ ਨਾਲ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਵੱਲੋਂ ਨਾਮਜ਼ਦ ਕੀਤੇ BLOs ਵੀ ਲੋੜੀਂਦੀ ਸਿਖਲਾਈ ਦਿੱਤੀ ਜਾ ਰਹੀ ਹੈ। ਜ਼ਿਲ੍ਹਾ ਮਾਲ ਅਫਸਰ ਸੰਦੀਪ ਸਿੰਘ ਨੇ ਇਸ ਸਿਖਲਾਈ ਪ੍ਰੋਗਰਾਮ ਲਈ ਨੋਡਲ ਅਫਸਰ ਨਿਯੁਕਤ ਕੀਤਾ ਗਿਆ। ਚੋਣ ਤਹਿਸੀਲਦਾਰ ਵਿਜੇ ਚੌਧਰੀ ਨੇ ਦੱਸਿਆ ਕਿ ਬੀਤੇ ਦਿਨ ਸੈਸ਼ਨ ਦੌਰਾਨ ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰ ਹਰਕ੍ਰਿਸ਼ਨ ਸਿੰਘ, ਯੋਗੇਸ਼ ਗਰਗ, ਊਸ਼ਾ ਰਾਣੀ ਅਤੇ ਸੰਦੀਪ ਸਿੰਘ ਅਤੇ ਜਗਦੇਵ ਸਿੰਘ ਵੱਲੋਂ ਅਸੈਂਬਲੀ ਪੱਧਰੀ ਮਾਸਟਰ ਟ੍ਰੇਨਰਾਂ, DEO ਦਫ਼ਤਰਾਂ ਦੇ ਤਕਨੀਕੀ ਸਟਾਫ, ਕਲੈਰੀਕਲ ਸਟਾਫ ਅਤੇ ਹੋਰ ਤੈਨਾਤ ਕਰਮਚਾਰੀਆਂ, ERO AERO ਦਫ਼ਤਰਾਂ ਦੇ ਕਰਮਚਾਰੀਆਂ ਅਤੇ ਸੁਪਰਵਾਈਜ਼ਰਸ ਨੂੰ ਸਿਖਲਾਈ ਦਿੱਤੀ ਗਈ। ਮਾਸਟਰ ਟ੍ਰੇਨਰਾਂ ਨੇ ਦੱਸਿਆ ਕਿ 25 ਜੁਲਾਈ ਤੱਕ ਬੂਥ ਲੈਵਲ ਅਫਸਰਾਂ ਵੱਲੋਂ ਘਰ ਘਰ ਜਾ ਕੇ ਗਿਣਤੀ ਅਤੇ ਐਨੂਮਰੇਸ਼ਨ ਫਾਰਮਾਂ ਦੀ ਵੰਡ ਅਤੇ ਇਕੱਤਰ ਕਰਨ ਦਾ ਕੰਮ ਕੀਤਾ ਜਾਵੇਗਾ। 3 ਅਗਸਤ ਨੂੰ ਡਰਾਫਟ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ। 3 ਅਗਸਤ ਤੋਂ 2 ਸਤੰਬਰ 2026 ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ, ਜਿਨ੍ਹਾਂ ਦਾ ਨਿਬੇੜਾ 28 ਸਤੰਬਰ ਤੱਕ ਕੀਤਾ ਜਾਣਾ। ਉਪਰੰਤ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ। SIR ਦੌਰਾਨ BLOs ਹਰ ਘਰ ਤੱਕ ਪਹੁੰਚ ਕਰਨਗੇ। ਸਿਖਲਾਈ ਸੈਸ਼ਨ ਦੌਰਾਨ ਟ੍ਰੇਨਿੰਗ ਲੈਣ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਪੁੱਛੇ ਸਾਰੇ ਸਵਾਲਾਂ 'ਤੇ ਤਸੱਲੀ ਬਖਸ਼ ਜਵਾਬ ਦਿੱਤੇ ਜਾਣਗੇ। ਫੀਲਡ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲੋੜੀਂਦੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ 'ਚ ਗੱਲ ਕਰਦੇ ਹਾਂ ਜੀ ਖੇਡ ਜਗਤ ਦੀ ਖਬਰਾਂ ਦੀ, ਅਤੇ ਖੇਡ ਜਗਤ ਦੀ ਖਬਰਾਂ 'ਚ ਸਭ ਤੋਂ ਪਹਿਲਾਂ ਗੱਲ ਇੰਗਲੈਂਡ ਵਿਖੇ ਮਹਿਲਾ T20 ਵਿਸ਼ਵ ਕੱਪ ਦੀ। ਬੀਤੇ ਦਿਨ ਬਰਮਿੰਗਮ ਵਿਖੇ ਇੰਗਲੈਂਡ ਨੇ ਜੇਤੂ ਸ਼ੁਰੂਆਤ ਕੀਤੀ। ਸਲਾਮੀ ਬੱਲੇਬਾਜ਼ ਡੈਨੀ ਵਾਈਟ ਹੋਜ਼ ਦੇ ਨਾਬਾਦ ਸੈਂਕੜੇ ਦੇ ਬਦੌਲਤ ਇੰਗਲੈਂਡ ਨੇ ਸ਼੍ਰੀਲੰਕਾ ਨੂੰ 87 ਦੌੜਾਂ ਨਾਲ ਹਰਾ ਕੇ ਮਹਿਲਾ ਟੀ ਟਵੈਂਟੀ ਵਿਸ਼ਵ ਕੱਪ

ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਹੌਜ਼ ਨੇ ਨਾਬਾਦ 105 ਦੌੜਾਂ ਬਣਾਈਆਂ। ਇਸ ਤਰ੍ਹਾਂ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ 1 ਵਿਕਟ ਦੇ ਨੁਕਸਾਨ 'ਤੇ 219 ਦੌੜਾਂ ਬਣਾਈਆਂ। ਇਹ ਟੂਰਨਾਮੈਂਟ ਦੇ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਦੇ ਜਵਾਬ ਵਿੱਚ ਸ਼੍ਰੀਲੰਕਾ ਦੀ ਟੀਮ 132 ਦੌੜਾਂ 'ਤੇ ਹੀ ਸਿਮਟ ਗਈ। ਉਸ ਵੇਲੇ ਸਿਰਫ 4 ਬੱਲੇਬਾਜ਼ ਹੀ ਦਹਾਈ ਅੰਕ ਤੱਕ ਪਹੁੰਚੇ, ਜਿਨ੍ਹਾਂ ਵਿੱਚੋਂ ਨੀਲ ਸ਼ਿਖਾ ਸਿਲਵਾ ਨੇ ਸਭ ਤੋਂ ਵੱਧ 39 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਖੱਬੂ ਤੇਜ਼ ਗੇਂਦਬਾਜ਼ ਫਰੇਆ ਕੈਂਪ ਨੇ ਆਪਣੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਦਿਆਂ 21 ਦੌੜਾਂ ਦੇ ਕੇ 4 ਵਿਕਟਾਂ ਝਟਕੀਆਂ, ਜਿਸ ਵਿੱਚ 1 ਓਵਰ ਵਿੱਚ ਲਈਆਂ 3 ਵਿਕਟਾਂ ਸ਼ਾਮਲ ਸਨ। ਮਹਿਲਾ ਕ੍ਰਿਕਟ ਵਿੱਚ ਹੀ ਅੱਜ ਸਾਥੀਓ ਭਾਰਤ ਅਤੇ ਪਾਕਿਸਤਾਨ ਦੀਆਂ ਮਹਿਲਾ ਕ੍ਰਿਕਟ ਟੀਮਾਂ ਦਾ ਮੈਚ ਖੇਡਿਆ ਜਾਣਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 6:30 ਵਜੇ ਸ਼ੁਰੂ ਹੋਏਗਾ। ਇਹ ਮੈਚ ਇੰਗਲੈਂਡ ਦੇ ਐਜਬੈਸਟਨ ਸਟੇਡੀਅਮ ਵਿਖੇ ਖੇਡਿਆ ਜਾਣਾ। ਇਸ ਮੈਚ ਦੀ ਬਾਲ ਬਾਏ ਬਾਲ ਕਮੈਂਟਰੀ ਦਾ ਸਿੱਧਾ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਸਾਡੇ ਦਿੱਲੀ ਕੇਂਦਰ ਰਾਹੀਂ ਸਾਡੀ FM ਫ੍ਰੀਕੁਐਂਸੀ 'ਤੇ ਸ਼ਾਮ 6:30 ਵਜੇ ਤੋਂ ਲੈ ਕੇ ਮੈਚ ਦੇ ਖਤਮ ਹੋਣ ਤੱਕ। ਅਤੇ ਸਾਡੇ ਪ੍ਰੋਗਰਾਮ ਉਸ ਵੇਲੇ ਮੈਚ ਦੀ ਕਮੈਂਟਰੀ ਵੇਲੇ ਸਾਡੀ ਲਾਈਵ ਸਟ੍ਰੀਮਿੰਗ ਐਪ ਨਿਊਜ਼ ਔਨ AIR ਐਪ 'ਤੇ ਪ੍ਰਸਾਰਿਤ ਕੀਤੇ ਜਾਣਗੇ। ਕ੍ਰਿਕਟ ਦੀ ਗੱਲ ਵਿੱਚ ਹੀ ਗੱਲ ਕਰਦੇ ਹਾਂ ਜੀ। ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਜਿਹੜੀ ਇੱਕ ਦਿਵਸੀ ਮੈਚਾਂ ਦੀ ਇੱਕ ਰੋਜ਼ਾ ਮੈਚਾਂ ਦੀ ਸੀਰੀਜ਼ ਚੱਲ ਰਹੀ ਹੈ। ਬੀਤੇ ਦਿਨ ਧਰਮਸ਼ਾਲਾ ਵਿੱਚ ਮੈਚ ਹੋਇਆ। ਭਾਰਤ ਨੇ ਕਪਤਾਨ ਸ਼ੁਭਮਨ ਗਿੱਲ ਦੇ ਨਾਬਾਦ ਅਰਧ ਸੈਂਕੜੇ ਦੀ ਬਦੌਲਤ ਬੀਤੇ ਦਿਨ ਮੀਂਹ ਤੋਂ ਪ੍ਰਭਾਵਿਤ ਮੁਕਾਬਲੇ ਵਿੱਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਇੱਕ ਰੋਜ਼ਾ ਲੜੀ ਵਿੱਚ 1-0 ਦੀ ਲੀਡ ਬਣਾ ਲਈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਅਫਗਾਨਿਸਤਾਨ ਦੇ ਬੱਲੇਬਾਜ਼ ਟਿਕ ਨਹੀਂ ਸਕੇ ਅਤੇ ਰਹਿਮਾਨ ਉੱਲਾ ਗੁਰਬਾਜ਼ ਦੇ ਤੇਜ਼ ਤਰਾਰ ਸੈਂਕੜੇ 102 ਦੌੜਾਂ ਦੇ ਬਾਵਜੂਦ ਮਹਿਮਾਨ ਟੀਮ 24.5 ਓਵਰਾਂ ਵਿੱਚ 194 ਦੌੜਾਂ 'ਤੇ ਸਿਮਟ ਗਈ। ਭਾਰਤੀ ਟੀਮ ਨੂੰ ਜਿੱਤ ਲਈ ਮਿਲੇ 195 ਦੌੜਾਂ ਦੇ ਟੀਚੇ ਨੂੰ 22.5 ਓਵਰਾਂ ਵਿੱਚ ਪੂਰਾ ਕਰ ਲਿਆ। ਸ਼ੁਭਮਨ ਗਿੱਲ ਨੇ 11 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 66 ਗੇਂਦਾਂ 'ਤੇ ਨਾਬਾਦ 84 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਇਸ਼ਾਨ ਕਿਸ਼ਨ ਨੇ 34 ਅਤੇ KL ਰਾਹੁਲ ਨੇ ਨਾਬਾਦ 39 ਦੌੜਾਂ ਬਣਾਈਆਂ। ਗੱਲ ਕਰਦੇ ਹਾਂ ਜੀ ਫੀਫਾ ਵਰਲਡ ਕੱਪ ਦੀ, ਫੁੱਟਬਾਲ ਵਰਲਡ ਕੱਪ ਦੀ, ਜੋ ਇਸ ਸਾਲ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵਿਖੇ ਖੇਡਿਆ ਜਾ ਰਿਹਾ ਜੀ। ਫਿਲਹਾਲ ਇਸ ਪ੍ਰੋਗਰਾਮ ਦੇ ਦੌਰਾਨ ਗਰੁੱਪ ਸੀ ਦਾ ਮੈਚ ਹੈਤੀ ਅਤੇ ਸਕਾਟਲੈਂਡ ਵਿਚਕਾਰ ਚੱਲ ਰਿਹਾ। ਸਕਾਟਲੈਂਡ 1-0 ਦੇ ਗੋਲ ਨਾਲ ਅੱਗੇ ਹੈ। ਅਤੇ ਅੱਜ ਜਿਹੜੇ ਹੋਰ ਮੈਚ ਖੇਡੇ ਜਾਣੇ ਨੇ ਜੀ, ਅੱਜ ਆਸਟ੍ਰੇਲੀਆ ਅਤੇ ਟਰਕੀ ਦਾ ਮੁਕਾਬਲਾ ਭਾਰਤੀ ਸਮੇਂ ਅਨੁਸਾਰ ਸਵੇਰੇ 9:30 ਵਜੇ ਸ਼ੁਰੂ ਹੋਏਗਾ ਮੈਚ। ਅਤੇ ਅੱਜ ਰਾਤ 10:30 ਵਜੇ ਗਰੁੱਪ ਈ ਦਾ ਮੁਕਾਬਲਾ ਜਰਮਨੀ ਅਤੇ ਕੁਰਾਕਾਓ ਦੇ ਵਿੱਚ, ਅਤੇ ਕੱਲ੍ਹ ਸਵੇਰੇ 1:30 ਵਜੇ ਨੈਦਰਲੈਂਡਸ ਅਤੇ ਜਪਾਨ ਦੀਆਂ ਟੀਮਾਂ ਦਰਮਿਆਨ ਮੈਚ ਖੇਡਿਆ ਜਾਣਾ। ਇਹ ਸਨ ਸਾਥੀਓ ਖੇਡ ਜਗਤ ਨਾਲ ਜੁੜੀਆਂ ਕੁਝ ਖਬਰਾਂ। ਅਤੇ ਹੁਣ ਤੁਹਾਡੇ ਨਾਲ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ 'ਚ ਸਾਂਝੀ ਕਰਦੇ ਹਾਂ ਅੱਜ ਦੇ ਦਿਨ ਦਾ ਇਤਿਹਾਸ, ਅੱਜ ਦਾ ਦਿਨ ਕਿਉਂ ਹੈ ਖਾਸ ਤੁਹਾਨੂੰ ਦੱਸਦੇ ਹਾਂ। ਸਾਥੀਓ ਅੱਜ ਐਤਵਾਰ ਦਾ ਦਿਨ ਹੈ। ਸ਼ੱਕ ਸੰਮਤ 1948 ਦੇ ਜੇਠ ਮਹੀਨੇ ਦੀ 31 ਤਾਰੀਖ ਹੈ ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 14 ਤਾਰੀਖ ਹੈ। ਅਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅਸੀਂ ਦੱਸੀਏ ਕਿ ਅੱਜ ਵਰਲਡ ਬਲੱਡ ਡੋਨਰ ਡੇ ਹੈ, ਜਿਸ ਬਾਰੇ ਅਸੀਂ ਜਾਣਕਾਰੀ ਤੁਹਾਡੇ ਨਾਲ ਪਹਿਲਾਂ ਹੀ ਸਾਂਝੀ ਕਰ ਚੁੱਕੇ ਹਾਂ। ਇਸ ਦੇ ਨਾਲ ਹੀ ਅੱਜ ਭਾਰਤੀ ਫਿਲਮ ਜਗਤ ਅਤੇ ਰਾਜਨੇਤਾ ਕਿਰਨ ਖੇਰ ਦਾ ਜਨਮ ਦਿਹਾੜਾ। ਕਿਰਨ ਖੇਰ ਦਾ ਜਨਮ ਅੱਜ ਦੇ ਦਿਨ ਸੰਨ 1952 ਵਿੱਚ ਬੈਂਗਲੁਰੂ ਵਿਖੇ ਹੋਇਆ ਸੀ। ਅੱਜ ਆਦਿਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਦਾ ਵੀ ਜਨਮ ਦਿਹਾੜਾ ਹੈ ਅਤੇ ਮਸ਼ਹੂਰ ਸਿੰਗਰ ਜ਼ੁਬਿਨ ਨੌਟਿਆਲ ਦਾ ਵੀ ਅੱਜ ਜਨਮ ਦਿਹਾੜਾ ਹੈ। ਇਸ ਦੇ ਨਾਲ ਹੀ ਸਾਥੀਓ ਦੱਸੀਏ ਤੁਹਾਨੂੰ ਕਿ ਉੜੀਆ ਸਾਹਿਤ ਦੇ ਮੰਨੇ ਪਰਮੰਨੇ ਲੇਖਕ ਫਕੀਰ ਮੋਹਨ ਸੈਨਾਪਤੀ ਦੀ ਅੱਜ ਬਰਸੀ ਹੈ। ਨਾਲ ਹੀ ਅੱਜ ਤੁਹਾਨੂੰ ਦੱਸ ਦਈਏ ਕਿ ਵਿਸ਼ਵ ਦੇ ਇਤਿਹਾਸ ਦੇ ਵਿੱਚ ਅੱਜ ਯਾਨੀ 14 ਜੂਨ ਸੰਨ 1775 ਨੂੰ US ਦੇ ਵਿੱਚ ਆਰਮੀ ਦੀ, ਅਮਰੀਕਾ ਦੇ ਵਿੱਚ ਆਰਮੀ ਦੀ ਸਥਾਪਨਾ ਹੋਈ ਸੀ। ਸਾਥੀਓ ਇਹ ਸੀ ਅੱਜ ਦੇ ਦਿਨ ਦਾ ਇਤਿਹਾਸ, ਅੱਜ ਦਾ ਦਿਨ ਕਿਉਂ ਹੈ ਖਾਸ, ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿੱਚ ਹੁਣ ਵੇਲਾ ਹੋ ਗਿਆ ਜੀ ਤੁਹਾਡੇ ਨਾਲ ਅੱਜ ਦੇ ਮੌਸਮ

ਹਾਲ ਸਾਂਝਾ ਕਰਨ ਦਾ। ਅੱਜ ਦਾ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਦੇ ਆਸ ਪਾਸ ਰਹੇਗਾ ਅਤੇ ਘੱਟ ਤੋਂ ਘੱਟ ਤਾਪਮਾਨ 22-23 ਡਿਗਰੀ ਦੇ ਆਸ ਪਾਸ ਰਹੇਗਾ। ਮੌਸਮ ਸਾਫ਼ ਰਹਿਣ ਦੇ ਆਸਾਰ ਨੇ। ਸਾਥੀਓ, ਇਹ ਸੀ ਅੱਜ ਦੇ ਦਿਨ ਦਾ ਮੌਸਮ ਦਾ ਹਾਲ। ਇਹਨਾਂ ਜਾਣਕਾਰੀਆਂ, ਗੱਲਬਾਤ ਅਤੇ ਖਬਰਾਂ ਦੇ ਨਾਲ ਹੀ ਅੱਜ ਦਾ ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਖਤਮ ਕਰਨ ਦੀ ਰਿਪੂ ਦਮਨ ਸਿੰਘ ਨੂੰ ਦਿਓ ਇਜਾਜ਼ਤ। ਉਮੀਦ ਹੈ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਤੁਹਾਡਾ ਸਾਰਿਆਂ ਦਾ ਦਿਨ ਚੰਗਾ ਨਿਕਲੇ। ਰਿਪੂ ਦਮਨ ਸਿੰਘ ਨੂੰ ਦਿਓ ਇਜਾਜ਼ਤ।

ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ, ਐਫ ਐਮ ਬੈਂਡ 100.2 ਮੈਗਾਹਰਟਸ 'ਤੇ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਹੁਣ ਤੋਂ ਕੁਝ ਦੇਰ ਬਾਅਦ ਯਾਨੀ ਠੀਕ ਸਵੇਰੇ 8 ਵਜੇ ਤੁਸੀਂ ਸੁਣੋਗੇ ਸਮਾਚਾਰ ਪ੍ਰਭਾਤ ਹਿੰਦੀ ਵਿੱਚ ਖਬਰਾਂ, 8:15 'ਤੇ ਮਾਰਨਿੰਗ ਨਿਊਜ਼ ਤਹਿਤ ਅੰਗਰੇਜ਼ੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ, ਅਤੇ ਸਵੇਰੇ 8:30 ਪੇਸ਼ ਕਰਾਂਗੇ ਜੀ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਰਾਹੀਂ, ਅਤੇ ਸਾਡੇ ਪਟਿਆਲਾ ਕੇਂਦਰ ਤੋਂ ਅਗਲਾ ਪ੍ਰੋਗਰਾਮ ਤੁਸੀਂ ਸੁਣੋਗੇ ਸਵੇਰੇ 8:40 'ਤੇ। ਪ੍ਰੋਗਰਾਮ ਹੋਏਗਾ ਜੀ ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਫਿਲਮੀ ਜੰਕਸ਼ਨ। ਅਤੇ ਹੁਣ ਜੁੜਦੇ ਹਾਂ ਸਾਡੇ ਦਿੱਲੀ ਕੇਂਦਰ ਦੇ ਨਾਲ ਸਮਾਚਾਰ ਪ੍ਰਭਾਤ ਤਹਿਤ ਹਿੰਦੀ 'ਚ ਖਬਰਾਂ ਦੇ ਲਈ।

0: ਇਹ ਗੀਤ ਸੁਣਿਆ ਫਿਲਮ ਲੌਂਗ ਲਾਚੀ ਵਿੱਚੋਂ। ਆਵਾਜ਼ਾਂ ਸਨ ਮੰਨਤ ਨੂਰ ਅਤੇ ਸਾਥੀਆਂ ਦੀਆਂ, ਗੀਤ ਦੇ ਬੋਲ ਲਿਖੇ ਹਰਮਨਜੀਤ ਨੇ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ, ਐਫ ਐਮ ਬੈਂਡ 100.2 ਮੈਗਾਹਰਟਸ 'ਤੇ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਈ ਆਈ ਆਰ ਐਪ 'ਤੇ ਪ੍ਰੋਗਰਾਮ ਚੱਲ ਰਿਹਾ ਜੀ, ਪੰਜਾਬੀ ਫਿਲਮੀ ਗੀਤਾਂ ਦਾ ਫਿਲਮੀ ਜੰਕਸ਼ਨ। ਅਗਲਾ ਗੀਤ ਪੇਸ਼ ਕਰ ਰਿਹਾ ਆਵਾਜ਼ਾਂ ਐਮੀ ਵਿਰਕ ਅਤੇ ਸਾਥੀਆਂ ਦੀਆਂ, ਇਹ ਫਿਲਮ ਹੈ ਜੀ ਸੁਫਨਾ। ਸੁਣਦੇ ਹਾਂ ਗੀਤ ਆਵਾਜ਼ਾਂ ਐਮੀ ਵਿਰਕ ਅਤੇ ਸਾਥੀਆਂ ਦੀਆਂ।
1: ਸਾਡਾ ਪਿੰਡ ਮੁਸਲਮਾਨਾਂ ਦਾ ਸੀ। 47 ਦੀ ਵੰਡ ਵੇਲੇ ਉਹਨਾਂ ਨੇ ਜਾਣ ਲੱਗੇ ਕਿਹਾ ਸੀ ਵੀ ਸਰਦਾਰੋ ਸਾਡੀਆਂ ਮਸੀਤਾਂ ਨਾ ਢਾਇਓ, ਅਤੇ ਸਾਡੇ ਪਿੰਡ ਨੇ ਗੁਰਦੁਆਰਾ ਨਹੀਂ ਬਣਾਇਆ, ਮਸੀਤ 'ਚ ਲਿਆ ਕੇ ਆਪਣਾ ਬਾਬਾ ਰੱਖ ਲਿਆ। ਦੋਨਾਂ ਦਾ ਸਾਂਝਾ ਜਾਂ ਰੱਬ।

ਇੱਗੀ ਤੋਂ ਸੁਣਿਆ ਐਮੀ ਵਿਰਕ ਬੀ ਪ੍ਰਾਕ ਅਤੇ ਸਾਥੀਆਂ ਦੀ ਆਵਾਜ਼ਾਂ 'ਚ ਫਿਲਮ ਸੁਪਨਾ ਵਿੱਚੋਂ ਅਗਲਾ ਗੀਤ ਪੇਸ਼ ਕਰ ਰਹੇ ਹਾਂ ਜੀ। ਆਵਾਜ਼ਾਂ ਗੁਰਨਾਮ ਭੁੱਲਰ ਅਤੇ ਸਾਥੀਆਂ ਦੀਆਂ, ਫਿਲਮ ਹੈ ਜੀ ਸੁਰਖੀ ਬਿੰਦੀ।

ਇੱਕ ਗੀਤ ਤੁਸੀਂ ਸੁਣਿਆ ਫਿਲਮ ਕਿਸਮਤ 2 ਵਿੱਚੋਂ ਆਵਾਜ਼ਾਂ ਸਨ ਰੋਮੀ ਅਤੇ ਸਾਥੀਆਂ ਦੀਆਂ। ਸੰਗੀਤ ਸੀ ਪੀ ਪਰਾਗ ਦਾ, ਗੀਤ ਬੋਲ ਲਿਖੇ ਜਾਨੀ ਨੇ। ਇਸ ਗੀਤ ਨਾਲ ਹੀ ਅੱਜ ਦਾ ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਫਿਲਮੀ ਜੰਕਸ਼ਨ ਖਤਮ ਹੁੰਦਾ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਮਾਂ ਸਵੇਰ ਦੇ ਠੀਕ 9 ਵੱਜ ਰਹੇ ਨੇ। ਹੁਣ ਤੋਂ ਲੈ ਕੇ ਸਵੇਰ 10 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।

Bonita.

ਤੁਸੀਂ ਹੁਣ ਸੁਣ ਰਹੇ ਸੀ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ FM ਬੈਂਡ 100.2 ਮੈਗਾਹਰਟਜ਼ 'ਤੇ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਮਾਂ ਲਾ ਲਓ ਇਸ ਵੇਲੇ ਸਵੇਰ ਦੇ ਠੀਕ 10 ਵੱਜ ਰਹੇ ਨੇ ਅਤੇ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਇਸ ਵੇਲੇ ਦੀਆਂ ਕੁਝ ਮੁੱਖ ਖ਼ਬਰਾਂ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਨੀਸ ਵਿਖੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਦੁਵੱਲੀ ਗੱਲਬਾਤ ਅਤੇ ਇੰਡੀਆ ਇਨੋਵੇਟਸ ਦਾ ਉਦਘਾਟਨ ਵੀ ਕਰਨਗੇ। ਇਸਰੋ ਮੁਖੀ ਵੀ ਨਾਰਾਇਣਨ ਨੇ ਕਿਹਾ ਭਾਰਤੀ ਪੁਲਾੜ ਖੋਜ ਸੰਗਠਨ ਚੰਦਰਮਾ ਤੇ 200 ਦਿਨਾਂ ਲਈ ਕੰਮ ਕਰਨ ਵਿੱਚ

0: समर्थ लैंडर विकसित कर रहा है। अमरीका ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਈਰਾਨ ਨਾਲ ਜੰਗ ਖਤਮ ਕਰਨ ਲਈ ਅੱਜ ਇੱਕ ਸਮਝੌਤੇ ਤੇ ਦਸਤਖਤ ਕੀਤੇ ਜਾਣ ਦੀ ਉਮੀਦ। ਇਸ ਤੋਂ ਬਾਅਦ ਹਾਰਮੋਸ ਪਨਜੋੜ ਸਾਰਿਆਂ ਲਈ ਖੋਲ ਦਿੱਤਾ ਜਾਵੇਗਾ। ਆਯੁਸ਼ ਮੰਤਰਾਲੇ ਵੱਲੋਂ ਅੱਜ ਮੋਰਾਰਜੀ ਦੇਸਾਈ ਕੌਮੀ ਯੋਗ ਸੰਸਥਾਨ ਅਤੇ ਹੈਬਿਲਿਟੀ ਦੇ ਸਹਿਯੋਗ ਨਾਲ ਇੱਕ ਆਲਮੀ ਆਨਲਾਈਨ ਯੋਗ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। 130 ਦੇਸ਼ਾਂ ਨੇ ਹਿੱਸਾ ਲੈ ਰਹੇ ਨੇ ਇਸ ਪ੍ਰੋਗਰਾਮ ਦੇ ਵਿੱਚ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪੰਜਾਬ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲੋਕਾਂ ਦਾ ਯੋਗਦਾਨ ਅਤੇ ਸਰਕਾਰ ਦੇ ਸਮਾਜ ਦਰਮਿਆਨ ਤਾਲਮੇਲ ਬੇਹੱਦ ਜ਼ਰੂਰੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ, ਕਿਹਾ ਵਪਾਰੀ ਭਾਈਚਾਰੇ ਨੂੰ ਦਰਪੇਸ਼ ਛੋਟੀਆਂ ਸਮੱਸਿਆਵਾਂ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕੀਤਾ ਜਾਵੇਗਾ। ਕੱਲ੍ਹ ਗੁਰਦਾਸਪੁਰ ਦੀਆਂ 3 ਮਿਊਂਸੀਪਲ ਕੌਂਸਲ ਦੀਨਾਨਗਰ, ਕਾਦੀਆਂ ਅਤੇ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਸ਼ਾਮ 84 ਵਿੱਚ ਹੋਈਆਂ ਚੋਣਾਂ ਅਮਨ ਨਾਲ ਮੁਕੰਮਲ ਨਤੀਜੇ ਐਲਾਨੇ ਗਏ। ਪੰਜਾਬ ਸਰਕਾਰ ਨੇ ਪਟਿਆਲਾ ਅਤੇ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰਾਂ ਦੇ ਤਬਾਦਲੇ ਸਮੇਤ 3 IAS ਅਤੇ 4 PCS ਅਧਿਕਾਰੀਆਂ ਲਈ ਬਦਲੀਆਂ ਕਰ ਦਿੱਤੀਆਂ ਨੇ। ਭਾਰਤ ਨੇ ਧਰਮਸ਼ਾਲਾ ਵਿੱਚ 3 ਮੈਚਾਂ ਦੀ ਇੱਕ ਰੋਜ਼ਾ ਕ੍ਰਿਕਟ ਲੜੀ ਦੇ ਪਹਿਲੇ ਮੈਚ ਵਿੱਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਦਾ ਪਹਿਲਾ ਮੈਚ ਅੱਜ ਬਰਮਿੰਘਮ ਵਿੱਚ ਪਾਕਿਸਤਾਨ ਨਾਲ ਹੋਵੇਗਾ। ਇਹ ਸਨ ਇਸ ਵੇਲੇ ਦੀਆਂ ਕੁਝ ਮੁੱਖ ਖਬਰਾਂ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। FM ਬੈਂਡ 100.2 MHz 'ਤੇ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਪੇਸ਼ ਕਰ ਰਹੇ ਜੀ ਨਵੇਂ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਖਜ਼ਾਨਾ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣੋਗੇ ਨਵੇਂ ਹਿੰਦੀ ਫਿਲਮੀ ਗੀਤ। ਮੈਂ ਹਾਂ ਰਿਪੁਦਮਨ ਸਿੰਘ। ਪ੍ਰੋਗਰਾਮ 'ਚ ਪਹਿਲਾ ਗੀਤ ਸੁਣਦੇ ਹਾਂ ਜੀ, ਫਿਲਮ ਗੋਲੀਓ ਕੀ ਰਾਸਲੀਲਾ ਰਾਮਲੀਲਾ ਵਿੱਚੋਂ। ਇਹ ਫਿਲਮ 'ਚ ਮੁੱਖ ਭੂਮਿਕਾਵਾਂ ਵਿੱਚ ਸਨ ਰਣਵੀਰ ਸਿੰਘ, ਦੀਪਿਕਾ ਪਾਦੂਕੋਣ ਅਤੇ ਹੋਰ ਕਲਾਕਾਰ। ਇਸ ਫਿਲਮ ਨੂੰ ਨਿਰਦੇਸ਼ਨ ਸੀ ਸੰਜੇ ਲੀਲਾ ਬੰਸਾਲੀ ਦਾ। ਇਹ ਗੀਤ ਪੇਸ਼ ਕਰ ਰਹੇ ਹਾਂ ਜੀ ਉਸੇ ਫਿਲਮ 'ਚੋਂ, ਆਵਾਜ਼ਾਂ ਭੂਮੀ ਤ੍ਰਿਵੇਦੀ ਅਤੇ ਸਾਥੀਆਂ ਦੀਆਂ।
1: ખૂબ ખૂબ આભાર આપણા ગુજરાતમાં હાલો અને એની આગળ બહુ જ નામનું ગામ છે ત્યાં મજૂર વર્ગ બહુ છે તો મને એક ગીતની ફરમાઈશ કરી હતી અને ત્યાં કંઈક થાકીને લોકો સાંજે મોજું કરતા હોય ત્યારે કંઈક

ਗੀਤੋ ਇਹ ਸੁਣ ਰਹੇ ਸੀ ਫਿਲਮ ਮਿਸਟਰ ਐਂਡ ਮਿਸਿਸ ਮਾਹੀ ਵਿੱਚੋਂ। ਇਸ ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਸਨ ਜਾਨਵੀ ਕਪੂਰ ਅਤੇ ਰਾਜਕੁਮਾਰ ਰਾਓ। ਆਵਾਜ਼ਾਂ ਸਨ ਬਨੀ ਅਤੇ ਹਨੀ ਦੀਆਂ, ਸੰਗੀਤ ਸੀ ਸਾਗਰ ਦਾ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ, FM ਬੈਂਡ 100.2 MHz 'ਤੇ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਤੁਸੀਂ ਸੁਣ ਰਹੇ ਹੋ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਖਜ਼ਾਨਾ। ਅਗਲਾ ਗੀਤ ਪੇਸ਼ ਕਰ ਰਹੇ ਹਾਂ ਸ਼ਾਹਿਦ ਕਪੂਰ, ਕ੍ਰਿਤੀ ਸੈਨਨ ਦੀਆਂ ਫਿਲਮ ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ ਵਿੱਚੋਂ।

Egyiptus som res i film Surma, vet du, Awaza San, Sukhvinder Singh, Sunidhi Chauhan ਤੇ ਸਾਥੀਆਂ ਦੀਆਂ ਸੰਗੀਤ ਸੀ ਸ਼ੰਕਰ ਮਹਾਦੇਵਨ ਦਾ ਗਿੱਧ ਬੋਲ ਲਿਖੇ ਗੁਲਜ਼ਾਰ ਨੇ। ਇਸ ਫਿਲਮ ਵਿੱਚ ਮੁੱਖ ਭੂਮਿਕਾਵਾਂ ਵਿੱਚ ਸਨ ਤਾਪਸੀ ਪੰਨੂ, ਦਿਲਜੀਤ ਦੋਸਾਂਝ ਤੇ ਅੰਗਦ ਬੇਦੀ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ, ਐਫਐਮ ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਸੁਣ ਰਹੇ ਹੋ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਖਜ਼ਾਨਾ। ਅਗਲਾ ਗੀਤ ਪੇਸ਼ ਕਰ ਰਹੇ ਹਾਂ ਫਿਲਮ ਕਪੂਰ ਐਂਡ ਸੰਸ ਵਿੱਚੋਂ, ਆਵਾਜ਼ਾਂ ਅਮਾਲ ਮਲਿਕ, ਅਰਮਾਨ ਮਲਿਕ ਤੇ ਸਾਥੀਆਂ ਦੀਆਂ। ਇਸ ਫਿਲਮ ਵਿੱਚ ਮੁੱਖ ਭੂਮਿਕਾਵਾਂ ਵਿੱਚ ਸਨ ਆਲਿਆ ਭੱਟ, ਸਿਧਾਰਥ ਮਲਹੋਤਰਾ, ਫਵਾਦ ਖਾਨ ਤੇ ਰਿਸ਼ੀ ਕਪੂਰ। ਸੁਣਦੇ ਹਾਂ ਗੀਤ ਫਿਲਮ ਕਪੂਰ ਐਂਡ ਸੰਸ ਦਾ ਇਹ ਗੀਤ।

ਇਹ ਗੀਤ ਸੁਣ ਰਹੇ ਸੀ ਫਿਲਮ ਲਾਲ ਸਿੰਘ ਚੱਡਾ ਵਿੱਚੋਂ, ਆਵਾਜ਼ਾਂ ਸਨ ਅਰੀਜੀਤ ਸਿੰਘ ਅਤੇ ਸਾਥੀਆਂ ਦੀਆਂ। ਇਸ ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਸਨ ਆਮਿਰ ਖਾਨ ਅਤੇ ਕਰੀਨਾ ਕਪੂਰ। ਇਸ ਗੀਤ ਦੇ ਨਾਲ ਹੀ ਅੱਜ ਦਾ ਇਹ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਖਜ਼ਾਨਾ ਹੁਣ ਖਤਮ ਹੁੰਦਾ ਹੈ। ਰਿਪੂਦਮਨ ਸਿੰਘ ਨੂੰ ਦਿਓ ਇਜਾਜ਼ਤ।

ਹਾਂਜੀ ਸਰੋਤਿਓ, ਸਾਡੇ ਸਰੋਤਾ ਜਿਹੜੇ ਫੋਨ ਕਰ ਰਹੇ ਸੀ, ਸਾਨੂੰ ਗੱਲ ਕਰਨਾ ਚਾਹੁੰਦੇ ਸੀ। ਹੈਲੋ ਹੈਲੋ ਹੈਲੋ,

ਹਾਂਜੀ ਸਰੋਤੇ, ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼। ਸਾਡੇ ਨਾਲ ਇੱਕ ਸਰੋਤਾ ਨੇ, ਤੇ ਸੁਣਦੇ ਆ ਉਹਨਾਂ ਦੇ ਵਿਚਾਰ। ਹੈਲੋ, ਹਾਂਜੀ, ਅਸੀਂ ਮਾਫੀ ਚਾਹ ਰਹੇ ਹਾਂ ਜੀ, ਫੋਨ ਹੈ ਜਿਹੜਾ ਔਨ ਏਅਰ ਸਾਡੇ ਸਰੋਤਿਆਂ ਦੀ ਗੱਲ ਹੈ ਜਿਹੜੀ ਉਹ ਨਹੀਂ ਹੋ ਰਹੀ। ਕੋਸ਼ਿਸ਼ ਕਰ ਰਹੇ ਹਾਂ ਜੀ ਦੁਬਾਰਾ ਤੋਂ ਕਿ ਉਹਨਾਂ ਨੂੰ ਔਨ ਏਅਰ ਲਿਆਂਦਾ ਜਾਏ।

0: ਹਾਂਜੀ, ਅਸੀਂ ਆਪਣੇ ਸਰੋਤਿਆਂ ਦੀ ਫਰਮਾਇਸ਼ ਪੂਰੀ ਕਰ ਰਹੇ ਹਾਂ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ।
1: ਆਕਾਸ਼ਵਾਣੀ ਦਾ ਮਿਸ਼ਨ ਦੇਸ਼ ਦੀ ਏਕਤਾ ਤੇ ਸੰਵਿਧਾਨ ਵਿੱਚ ਸਥਾਪਿਤ ਲੋਕਤਾਂਤਰਿਕ ਕੀਮਤਾਂ ਨੂੰ ਬਣਾਈ ਰੱਖਣਾ।

0: ਹਾਂਜੀ ਸਰੋਤੇ, ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼, ਅਤੇ ਇੱਕ ਸਰੋਤਾ ਨੇ ਜੀ ਹੈਲੋ ਹੈਲੋ
1: ਹੈਲੋ ਮੈਡਮ ਜੀ, ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ
1: ਮੱਖਣ
0: ਦਿਓ
1: ਸਿੰਘ,
0: ਜੀ।
1: ਮੱਖਣ ਸਿੰਘ, ਪਿੰਡ ਵੱਲੋਂ, ਜ਼ਿਲ੍ਹਾ ਬਠਿੰਡਾ ਜੀ।
0: ਠੀਕ ਹੈ ਜੀ, ਅਤੇ ਕੀ ਕਹਿਣਾ, ਕਿਹੜਾ ਗੀਤ ਸੁਣਨਾ ਚਾਹੋਗੇ ਜੀ?
1: ਪਰਮਿੰਦਰ ਸੰਧੂ ਦਾ ਕੋਈ ਵੀ ਸੁਣਾ ਦਿਓ ਮੈਡਮ ਜੀ, ਤੁਹਾਡੀ ਪੇਸ਼ਕਾਰੀ ਬਹੁਤ ਵਧੀਆ ਹੁੰਦੀ ਹੈ।
0: ਧੰਨਵਾਦ ਜੀ, ਅਤੇ ਸੁਣਵਾ ਰਹੇ ਹਾਂ ਜੀ ਤੁਹਾਡੀ ਫਰਮਾਇਸ਼ 'ਤੇ ਇੱਕ ਗੀਤ।

ਹਾਂਜੀ ਸਰੋਤਿਓ, ਸਾਡੇ ਬਹੁਤ ਸਾਰੇ ਸਰੋਤਿਆਂ ਨੇ ਪ੍ਰੋਗਰਾਮ ਸੁਣਿਆ ਅਤੇ ਬਹੁਤ ਸਾਰਿਆਂ ਨੇ ਸਾਨੂੰ ਫੋਨ ਕੀਤੇ, ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਅਤੇ ਕੁਝ ਕੁ ਸਰੋਤਿਆਂ ਨੇ ਕੋਸ਼ਿਸ਼ ਕੀਤੀ ਪਰ ਦੁਬਾਰਾ ਕੋਸ਼ਿਸ਼ ਕਰਕੇ ਔਨ ਏਅਰ ਉਹ ਚਲੇ ਗਏ, ਅਤੇ ਮਾਫ਼ੀ ਚਾਹੁੰਦੇ ਹਾਂ ਉਹਦੇ ਲਈ ਵੀ, ਕਿਉਂਕਿ ਕਈ ਵਾਰ ਫੋਨ ਲਾਈਨ ਬਿਜ਼ੀ ਹੋਣ ਕਰਕੇ ਉਹਦੇ 'ਚ ਜਿਹੜੀ ਦਿੱਕਤ ਆ ਜਾਂਦੀ ਹੈ। ਸੋ ਅੱਜ ਜਿਨ੍ਹਾਂ ਨੇ ਫੋਨ ਕੀਤਾ ਉਹਨਾਂ ਨੂੰ ਇੱਕ ਬੇਨਤੀ ਹੈ ਕਿ ਘੱਟੋ ਘੱਟ ਹਫ਼ਤੇ ਬਾਅਦ ਫੋਨ ਕਰਨ, ਤਾਂ ਕਿ ਦੂਜੇ ਸਾਡੇ ਸਰੋਤੇ ਉਹਨਾਂ ਨੂੰ ਵੀ ਮੌਕਾ ਮਿਲੇ। ਇਸ ਦੇ ਨਾਲ ਹੀ ਰਾਜਵਿੰਦਰ ਨੂੰ ਆਗਿਆ ਦਿਓ ਅੱਜ ਦਾ ਹੈਲੋ ਫਰਮਾਇਸ਼ ਪ੍ਰੋਗਰਾਮ ਇੱਥੇ ਹੀ ਖਤਮ ਕਰਨ।

ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। FM ਬੈਂਡ 100.2 ਮੈਗਾਹਰਟਸ 'ਤੇ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ EIR ਐਪ 'ਤੇ। ਸਮਾਂ ਸਵੇਰ ਦੇ ਠੀਕ 11 ਵੱਜ ਰਹੇ ਨੇ। ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਇਸ ਵੇਲੇ ਦੀਆਂ ਕੁਝ ਮੁੱਖ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨੀਸ ਵਿਖੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਖੇਤਰੀ ਅਤੇ ਆਲਮੀ ਮੁੱਦਿਆਂ 'ਤੇ ਦੁਵੱਲੀ ਗੱਲਬਾਤ ਅਤੇ ਇੰਡੀਆ ਇਨੋਵੇਟਸ ਦਾ ਉਦਘਾਟਨ ਕਰਨਗੇ। ਇਸਰੋ ਮੁਖੀ ਵੀ ਨਾਰਾਇਣਨ ਨੇ ਕਿਹਾ ਭਾਰਤੀ ਪੁਲਾੜ ਖੋਜ ਸੰਗਠਨ ਚੰਦਰਮਾ 'ਤੇ 200 ਦਿਨਾਂ ਲਈ ਕੰਮ ਕਰਨ ਵਿੱਚ ਸਮਰੱਥ ਲੈਂਡਰ ਵਿਕਸਿਤ ਕਰ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਇਰਾਨ ਨਾਲ ਜੰਗ ਖਤਮ ਕਰਨ ਲਈ ਅੱਜ ਇੱਕ ਸਮਝੌਤੇ 'ਤੇ ਦਸਤਖਤ ਕੀਤੇ ਜਾਣ ਦੀ ਉਮੀਦ। ਇਸ ਤੋਂ ਬਾਅਦ ਹੌਰਮੁਸ ਪੰਜੋੜ ਸਾਰਿਆਂ ਲਈ ਖੋਲ੍ਹ ਦਿੱਤਾ ਜਾਵੇਗਾ। ਆਯੁਸ਼ ਮੰਤਰਾਲੇ ਵੱਲੋਂ ਅੱਜ ਮੁਰਾਰਜੀ ਦੇਸਾਈ ਕੌਮੀ ਯੋਗ ਸੰਸਥਾਨ ਅਤੇ ਹੈਬਿਲਟੀ ਦੇ ਸਹਿਯੋਗ ਨਾਲ ਇੱਕ ਆਲਮੀ ਆਨਲਾਈਨ ਯੋਗ ਪ੍ਰੋਗਰਾਮ ਦਾ ਆਯੋਜਨ। 130 ਦੇਸ਼ਾਂ ਨੇ ਲਿਆ ਹਿੱਸਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪੰਜਾਬ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲੋਕਾਂ ਦਾ ਯੋਗਦਾਨ ਅਤੇ ਸਰਕਾਰ ਅਤੇ ਸਮਾਜ ਦਰਮਿਆਨ ਤਾਲਮੇਲ ਬੇਹੱਦ ਜ਼ਰੂਰੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ, ਕਿਹਾ ਵਪਾਰੀ ਭਾਈਚਾਰੇ ਨੂੰ ਦਰਪੇਸ਼ ਛੋਟੀਆਂ ਸਮੱਸਿਆਵਾਂ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕੀਤਾ ਜਾਵੇਗਾ। ਕੱਲ੍ਹ ਗੁਰਦਾਸਪੁਰ ਦੀਆਂ 3 ਮਿਊਂਸੀਪਲ ਕੌਂਸਲ ਦੀਨਾਨਗਰ, ਕਾਦੀਆਂ ਅਤੇ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਸ਼ਾਮ 84 ਵਿੱਚ ਹੋਈਆਂ ਚੋਣਾਂ ਅਮਨ ਅਮਾਨ ਨਾਲ ਮੁਕੰਮਲ ਨਤੀਜੇ ਐਲਾਨੇ ਗਏ। ਪੰਜਾਬ ਸਰਕਾਰ ਨੇ ਪਟਿਆਲਾ ਅਤੇ ਲੁਧਿਆਣਾ ਨਗਰ ਨਿਗਮਾਂ ਦੇ ਕਮਿਸ਼ਨਰਾਂ ਦੇ ਤਬਾਦਲੇ ਸਮੇਤ 3 IAS ਅਤੇ 4 PCS ਅਧਿਕਾਰੀਆਂ ਦੀ ਬਦਲੀਆਂ ਕੀਤੀਆਂ ਨੇ। ਭਾਰਤ ਨੇ ਧਰਮਸ਼ਾਲਾ ਵਿੱਚ 3 ਮੈਚਾਂ ਦੀ ਇੱਕ ਰੋਜ਼ਾ ਕ੍ਰਿਕਟ ਲੜੀ ਦੇ ਪਹਿਲੇ ਮੈਚ ਵਿੱਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ 'ਚ ਭਾਰਤ ਦਾ ਪਹਿਲਾ ਮੈਚ ਅੱਜ ਬਰਮਿੰਘਮ 'ਚ ਪਾਕਿਸਤਾਨ ਨਾਲ। ਇਹ ਸਨ ਇਸ ਵੇਲੇ ਦੀਆਂ ਕੁਝ ਮੁੱਖ ਖ਼ਬਰਾਂ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। FM ਬੈਂਡ 100.2 ਮੈਗਾਹਰਟਸ 'ਤੇ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ EIR ਐਪ 'ਤੇ। ਹੁਣ ਪੇਸ਼ ਕਰ ਰਹੇ ਜੀ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਹਿੰਦੀ ਜ਼ਾਇਕਾ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਰਿਪੂਦਮਨ ਸਿੰਘ। ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਪਸੰਦ ਦੇ ਹਿੰਦੀ ਫਿਲਮੀ ਗੀਤਾਂ ਦੀ ਫਰਮਾਇਸ਼ ਸਾਡੇ ਤੱਕ ਪਹੁੰਚਾ ਸਕਦੇ ਹੋ। ਸਾਡੇ ਤੱਕ ਆਪਣੀ ਫਰਮਾਇਸ਼ ਪਹੁੰਚਾਉਣ ਲਈ ਸਾਡਾ ਵਟਸਐਪ ਨੰਬਰ ਹੈ, ਉਸ 'ਤੇ ਤੁਸੀਂ ਸੁਨੇਹਾ ਭੇਜੋ। ਨੰਬਰ ਹੈ ਜੀ 9496500268। ਨੰਬਰ ਇੱਕ ਵਾਰ ਫਿਰ ਸੁਣ ਲਓ, 9496500268। ਅਤੇ ਸਾਡੇ ਕੋਲ ਫਰਮਾਇਸ਼ਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਜੀ। ਪਹਿਲੀ ਫਰਮਾਇਸ਼ ਸਾਡੇ ਕੋਲ ਆਈ ਜੀ ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ, ਵਿਸ਼ਾਲ, ਪ੍ਰਿਆ, ਦਿਸ਼ਾਨੀ, ਨਿਮਿਤ ਅਹੂਜਾ ਅਤੇ ਇਹਨਾਂ ਦੇ ਪਰਿਵਾਰਕ ਮੈਂਬਰ। ਨਾਲ ਹੀ ਫਰਮਾਇਸ਼ ਧੰਨਾ ਸਿੰਘ ਖਰੌੜ, ਪਰਮਵੀਰ ਸਿੰਘ ਪਿੰਡ ਸਿਉਣਾ ਤੋਂ, ਦਰਸ਼ਨ ਸਿੰਘ ਸੈਣੀ, ਭੁਪਿੰਦਰ ਕੌਰ ਸੈਣੀ ਪਿੰਡ ਵੱਡੀਆਂ ਜਾਲਾਂ ਤੋਂ, ਵਿਕਾਸ ਕਲੋਨੀ ਪਟਿਆਲਾ ਤੋਂ ਫਰਮਾਇਸ਼ ਅਨਿਲ ਸ਼ਰਮਾ, ਬੱਬਲ, ਰੁਚੀ, ਸੌਰਭ, ਵਿਲੀ, ਸੁਰਭੀ, ਆਦਵਿਕ ਅਤੇ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਪੇਸ਼ ਕਰ ਰਹੇ ਜੀ ਗੀਤ ਫਿਲਮ ਸਨਮ ਰੇ ਵਿੱਚੋਂ, ਆਵਾਜ਼ਾਂ ਅਰੀਜੀਤ ਸਿੰਘ ਅਤੇ ਸਾਥੀਆਂ ਦੀਆਂ, ਸੰਗੀਤ ਅਤੇ ਗੀਤਕਾਰ ਮਿਥੁਨ।

ਨਾਲ ਹੀ ਫਰਮਾਇਸ਼ ਕਰਦੇ ਨੇ ਜੀ, ਝਾਰਖੰਡ ਤੋਂ ਮੁਹੰਮਦ ਯਾਸੀਨ ਅੰਜਾਨ, ਸਾਇਮਾ ਨਵਾਜ਼, ਹਸਨ ਨਵਾਜ਼, ਆਹਦ, ਮਿਰਫਾ ਨਵਾਜ਼ ਅਤੇ ਚਾਹਤ। ਫਰਮਾਇਸ਼ ਪਟਿਆਲਾ ਤੋਂ ਹੀ ਆਈ ਜੀ, ਨਾਜਰ ਸਿੰਘ, ਸੁਦਾਗਰ ਸਿੰਘ ਅਤੇ ਇਹਨਾਂ ਦੇ ਸਮੂਹ ਪਰਿਵਾਰ ਦੀ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਪੇਸ਼ ਕਰ ਰਹੇ ਜੀ ਗੀਤ ਫਿਲਮ ਲਮਹੇ ਵਿੱਚੋਂ।

ਪ੍ਰੋਗਰਾਮ ਹਿੰਦੀ ਜ਼ਾਇਕਾ 'ਚ ਅਗਲੀ ਫਰਮਾਇਸ਼ ਸਾਡੇ ਕੋਲ ਆਈ ਹੈ ਜੀ। ਅਰੋੜਾ ਮਹੱਲਾ ਪਟਿਆਲਾ ਤੋਂ ਪਵਨ ਚੰਚਲ ਮਨਸ਼ਾ ਅਤੇ ਸਮਿਤੀ ਅਰੋੜਾ ਦੀ, ਨਾਲ ਹੀ ਜੀ ਪਿੰਡ ਸਵਾਜਪੁਰ ਜ਼ਿਲ੍ਹਾ ਪਟਿਆਲਾ ਤੋਂ ਰਾਜਵੀਰ ਸਿੰਘ ਫਰਮਾਇਸ਼ ਕਰਦੇ ਨੇ। ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜੋਤੀ ਅਤੇ ਸਜਨੀ ਰਹੇਜਾ ਦੀ ਫਰਮਾਇਸ਼। ਪਿੰਡ ਅਤੇ ਡਾਕਖਾਨਾ ਨਿਮਣਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਦੀ ਫਰਮਾਇਸ਼। ਫਰਮਾਇਸ਼ ਪਟਿਆਲਾ ਤੋਂ ਅਨਿਲ ਅਤੇ ਬੱਬੂ ਸਿੰਘ ਦੀ। ਨਰਿੰਦਰ ਚਾਵਲਾ ਪਿੰਡ ਮਕਰਾਉਂਪੁਰ ਤਹਿਸੀਲ ਬਸੀ ਪਠਾਣਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਨਾਲ ਹੀ ਇਹਨਾਂ ਦੇ ਫਰਮਾਇਸ਼ ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਧਨਮੀਤ, ਮਨੀ, ਪਿਊਸ਼, ਨੇਹਾ ਅਤੇ ਓਮ ਦੀ। ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਪੇਸ਼ ਕਰ ਰਹੇ ਹਾਂ ਗੀਤ ਫਿਲਮ ਦਮ ਲਗਾ ਕੇ ਹਾਇਸ਼ਾ ਵਿੱਚੋਂ।

ਇਹ ਗੀਤ ਤੁਸੀਂ ਸੁਣ ਰਹੇ ਸੀ ਫਿਲਮ ਦਮ ਲਗਾ ਕੇ ਹਾਇਸ਼ਾ ਵਿੱਚੋਂ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ, FM ਬੈਂਡ 100.2 MHz 'ਤੇ, ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਤੁਸੀਂ ਸੁਣ ਰਹੇ ਹੋ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਹਿੰਦੀ ਜ਼ਾਇਕਾ। ਸਾਡੇ ਤੱਕ ਆਪਣੀ ਫਰਮਾਇਸ਼ ਪਹੁੰਚਾਉਣ ਦੇ ਲਈ ਸਾਡਾ ਵਟਸਐਪ ਨੰਬਰ 'ਤੇ ਸੁਨੇਹਾ ਭੇਜੋ। ਵਟਸਐਪ ਨੰਬਰ ਹੈ 9496500268, ਨੰਬਰ ਇੱਕ ਵਾਰ ਫਿਰ ਸੁਣ ਲਓ, 9496500268। ਅਗਲਾ ਗੀਤ ਪੇਸ਼ ਕਰ ਰਹੇ ਹਾਂ ਜੀ ਫਿਲਮ ਡਰ ਵਿੱਚੋਂ, ਆਵਾਜ਼ਾਂ ਲਤਾ ਮੰਗੇਸ਼ਕਰ, ਉਦਿਤ ਨਾਰਾਇਣ ਅਤੇ ਸਾਥੀਆਂ ਦੀਆਂ। ਇਸ ਗੀਤ ਲਈ ਸਾਡੇ ਕੋਲ ਫਰਮਾਇਸ਼ ਆਈ ਹੈ ਜੀ ਜਮਸ਼ੇਦਪੁਰ ਤੋਂ, ਬਿਪਿਨ ਜੈਸਵਾਲ, ਸਵਾਤੀ ਜੈਸਵਾਲ, ਦੇਵ ਕੁਮਾਰ ਜੈਸਵਾਲ ਅਤੇ ਆਰਿਆ ਕੁਮਾਰ ਜੈਸਵਾਲ ਦੀ। ਗਾਜ਼ੀਪੁਰ ਉੱਤਰ ਪ੍ਰਦੇਸ਼ ਤੋਂ ਸੁਰੇਸ਼ ਜੈਸਵਾਲ, ਉਰਮਿਲਾ ਦੀਪਕ ਅਤੇ ਸਵਾਤੀ ਜੈਸਵਾਲ ਦੀ। ਨਾਲ ਹੀ ਅਬੋਹਰ ਤੋਂ ਫਰਮਾਇਸ਼ ਕਰਦੇ ਨੇ ਜੀ ਰਾਮ ਸਹਾਇ ਸ਼ਰਮਾ ਅਤੇ ਇਹਨਾਂ ਦੇ ਪਰਿਵਾਰਕ ਮੈਂਬਰ। ਫਰਮਾਇਸ਼ ਚੌਟਾਲਾ ਰੋਡ ਡੱਬਵਾਲੀ ਤੋਂ ਅੰਗਰੇਜ਼ ਸਿੰਘ, ਸੱਗੂ, ਸੀਮਾ ਸੱਗੂ, ਰੋਬਿਨ, ਡਿੰਪਲ ਅਤੇ ਨੂਰਪ੍ਰੀਤ ਦੀ। ਨਾਲ ਹੀ ਫਰਮਾਇਸ਼ ਪਿੰਡ ਹੀਰਾਵਾਲੀ ਫਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਬਿਮਲਾ, ਇੰਦੂ, ਪਾਰਵਤੀ ਅਤੇ ਹਿਮਾਂਸ਼ੂ ਗੋਦਾਰਾ ਦੀ। ਰਾਜਪੁਰਾ ਤੋਂ ਜਸਦੇਵ ਸਿੰਘ, ਜੱਸੀ ਅਤੇ ਸੁਖਵਿੰਦਰ ਕੌਰ ਦੀ। ਅਤੇ ਪਿੰਡ ਜਨਸੂਆ ਜ਼ਿਲ੍ਹਾ ਪਟਿਆਲਾ ਤੋਂ ਜੰਨਤ ਰਾਣੀ, ਸੁਮਿਤ ਕੁਮਾਰ, ਰਜਨੀ, ਖੁਸ਼ੀ, ਜਸ਼ਨ ਦੀ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਪੇਸ਼ ਕਰ ਰਹੇ ਗੀਤ ਆਵਾਜ਼ਾਂ ਲਤਾ ਮੰਗੇਸ਼ਕਰ, ਉਦਿਤ ਨਾਰਾਇਣ ਅਤੇ ਸਾਥੀਆਂ ਦੀਆਂ ਫਿਲਮ ਡਰ ਵਿੱਚੋਂ।

ਇਹ ਗੀਤ ਤੁਸੀਂ ਸੁਣ ਰਹੇ ਸੀ ਫਿਲਮ ਡਰ ਵਿੱਚੋਂ, ਆਵਾਜ਼ਾਂ ਲਤਾ ਮੰਗੇਸ਼ਕਰ ਅਤੇ ਉਦਿਤ ਨਾਰਾਇਣ ਦੀਆਂ ਸੀ, ਅਤੇ ਇਸ ਗੀਤ ਦੇ ਨਾਲ ਹੀ ਅੱਜ ਦਾ ਫਰਮਾਇਸ਼ੀ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਹਿੰਦੀ ਜ਼ਾਇਕਾ ਹੁਣ ਖਤਮ ਹੁੰਦਾ ਹੈ। ਜੇਕਰ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਗੀਤ ਸੁਣਨਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ 9496500268 'ਤੇ ਸਾਨੂੰ ਮੈਸੇਜ ਕਰਨਾ ਨਾ ਭੁੱਲਿਓ। ਇਸ ਦੇ ਨਾਲ ਹੀ ਰਿਪੂਦਮਨ ਸਿੰਘ ਨੂੰ ਦਿਓ ਇਜਾਜ਼ਤ।

0: ਸੋਚੀ ਜਾਨੀ ਆ ਕੁੜੇ ਕਰਮ
1: ਲੰਘਿਆ ਬੀਬੀ ਸੋਚਦੀ ਸੀ ਵੀ ਹੁਣ ਕੁੜੀਆਂ ਵਿਆਹਣਾ ਕਿਹੜਾ ਸੌਖੀਆਂ ਰਹੀਆਂ ਨੇ
0: ਕਿਉਂ ਕੀ ਹੋ ਗਿਆ
1: ਲੈ ਹੁਣ ਤਾਂ ਮੰਗਾਂ ਹੀ ਹੋਰ ਨੇ ਮੁੰਡੇ ਵਾਲਿਆਂ ਦੀਆਂ ਅਖੇ ਇੱਕ ਤਾਂ ਕੁੜੀ ਗੋਰੀ ਲੰਮੀ ਹੋਵੇ
0: ਅੱਛਾ
1: ਫਿਰ ਕਹਿੰਦੇ ਸਿਆਣੀ ਸਮਝਦਾਰ ਪੜ੍ਹੀ ਲਿਖੀ ਹੋਵੇ ਤੀਜਾ ਕਹਿੰਦੇ ਕਮਾਊ ਵੀ ਹੋਵੇ ਚੌਥਾ ਲੈਣ ਦੇਣ ਦਾਜ ਦਹੇਜ ਵੀ ਪੂਰਾ ਦਿਓ ਵਿਆਹ ਤਕੜਾ ਕਰਿਓ ਤੇ ਫਿਰ ਦਿਓ ਕਾਰ ਤੇ ਕੁੜੀ ਹੋਵੇ 6 ਬੈਂਡ ਵਾਲੀ ਤਾਂ ਕਿਤੇ ਜਾ ਕੇ 7 ਫੇਰੇ ਹੋਣਗੇ
0: ਨਹੀਂ ਸੱਚੀ ਇਹ ਤਾਂ ਵਾਲੀਆਂ ਸ਼ਰਤਾਂ ਨੇ ਭਾਈ ਅੱਜ ਕੱਲ ਤਾਂ ਲੋੜਾ ਹੀ ਆ ਗਿਆ ਸੱਚੀ
1: ਵੀ ਜੇ ਇੰਨੀਆਂ ਸ਼ਰਤਾਂ ਕੁੜੀਆਂ ਰੱਖਣ ਲੱਗ ਜਾਣ ਫਿਰ ਦੱਸੋ ਕੀ ਹੋਊਗਾ ਧੀਆਂ ਦਾ ਸਤਿਕਾਰ ਕਰੋ ਤੇ ਉਹਨਾਂ ਨੂੰ ਉਹਨਾਂ ਦੇ ਹੱਕ ਦਿਓ ਸੋਚ ਬਦਲੋ ਤਾਂ ਹੀ ਸਮਾਜ ਬਦਲੇਗਾ।

0: ਤੇ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ ਐਫ ਐਮ ਬੈਂਡ 100.2 ਮੈਗਾਹਰਟਜ਼ 'ਤੇ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਹੁਣ ਪੇਸ਼ ਕਰ ਰਹੇ ਹਾਂ ਜੀ ਪ੍ਰੋਗਰਾਮ ਫੁਲਕਾਰੀ। ਅੱਜ ਦਾ ਪ੍ਰੋਗਰਾਮ ਫੁਲਕਾਰੀ ਲੈ ਕੇ ਹਾਜ਼ਰ ਹਾਂ ਮੈਂ ਰਿਪੂਦਮਨ ਸਿੰਘ ਅਤੇ ਮੇਰੇ ਨਾਲ ਨੇ
1: ਰਾਜਵਿੰਦਰ ਕੌਰ
0: ਜੀ। ਰਾਜਵਿੰਦਰ ਜੀ ਕੀ ਹਾਲ ਨੇ
1: ਜੀ? ਠੀਕ ਨੇ, ਵਧੀਆ ਨੇ, ਅਤੇ ਮੌਸਮ ਹੈ ਜਿਹੜਾ ਆਪਣੇ ਜੋਬਨ 'ਤੇ ਹੈ ਪੂਰੇ 'ਤੇ
0: ਜੀ। ਬਿਲਕੁਲ, 2-3 ਦਿਨ ਪਹਿਲਾਂ ਤਾਂ ਮੌਸਮ ਚੰਗਾ ਰਿਹਾ, ਪਰ ਅੱਜ ਫਿਰ ਗਰਮੀ ਦੁਬਾਰਾ ਤੋਂ ਹੋ ਗਈ ਹੈ
1: ਜੀ।
0: ਅਤੇ ਗਰਮੀ ਦੇ ਨਾਲ ਨਾਲ ਸਾਡੇ ਸਰੋਤੇ ਵੀ ਅਤੇ ਅਸੀਂ ਸਾਰੇ ਵੀ ਆਪਣੀ ਸਿਹਤ ਦਾ ਵੀ ਧਿਆਨ ਰੱਖੀਏ, ਕਿਉਂਕਿ ਜਦੋਂ ਮੌਸਮ ਬਦਲਦਾ ਹੁੰਦਾ ਕਦੇ ਬਰਸਾਤ ਕਦੇ ਗਰਮੀ, ਤਾਂ ਉਹਦੇ ਵਿੱਚ ਬਿਮਾਰੀਆਂ ਲੱਗਣ ਦਾ ਵੀ ਡਰ ਲੱਗਿਆ ਰਹਿੰਦਾ
1: ਜੀ। ਬਿਲਕੁਲ, ਇਹ ਸਿੱਧ ਕਰਤਾ ਮੌਸਮ ਨੇ ਹੁਣ, ਕਿਉਂਕਿ ਅਸੀਂ ਪਿੱਛੇ ਜੇ ਦੇਖਿਆ ਉਦੋਂ ਗਰਮੀ ਹੈ ਜਿਹੜੀ ਬਹੁਤ ਜ਼ਿਆਦਾ, ਉਸ ਤੋਂ ਬਾਅਦ ਜਦੋਂ ਮੀਂਹ ਪਿਆ ਤਾਂ ਇੱਦਾਂ ਲੱਗਿਆ ਵੀ ਠੰਡ ਹੈ ਜਿਹੜੀ ਦੁਬਾਰਾ ਤੋਂ ਆ ਗਈ
0: ਜੀ,
1: ਹੈ ਨਾ। ਅਤੇ ਜਿਵੇਂ ਅਸੀਂ ਕਹਿ ਦਿੰਦੇ ਹਾਂ ਵੀ ਇੱਕ ਵਾਰ ਅਸੀਂ ਜੀ ਕੱਪੜੇ ਰੱਖ ਤੇ ਸਰਦੀਆਂ ਦੇ, ਹੁਣ ਦੁਬਾਰਾ ਨਹੀਂ ਕੱਢਣੇ, ਅਤੇ ਉਹ ਦੁਬਾਰਾ ਤੋਂ ਕਢਵਾ ਤੇ ਸੀ
0: ਜੀ।
1: ਸੋ ਮੌਸਮ ਦੇ ਹਿਸਾਬ ਨਾਲ ਸਾਨੂੰ ਬਦਲ ਜਾਣਾ ਚਾਹੀਦਾ। ਇਹ ਨਹੀਂ ਹੈ ਵੀ ਇੱਦਾਂ, ਪਹਿਲਾਂ ਤਾਂ ਇਹ ਹੁੰਦਾ ਸੀ ਜੀ, ਪਹਿਲਾਂ ਤਾਂ ਇਹ ਹੁੰਦਾ ਸੀ ਤੁਹਾਡਾ ਸਰੀਰ ਜੋ ਮਹਿਸੂਸ ਕਰ ਰਿਹਾ ਤੁਹਾਨੂੰ ਉਹਦੇ ਹਿਸਾਬ ਨਾਲ ਆਪਣਾ ਜਿਹੜੇ ਕੱਪੜੇ ਨੇ ਆਪਣੇ ਬੱਚਿਆਂ ਦੇ, ਖਾਸ ਕਰਕੇ ਬਜ਼ੁਰਗਾਂ ਦੇ, ਸਾਨੂੰ ਬਦਲ ਲੈਣੇ ਚਾਹੀਦੇ ਨੇ। ਇਹ ਕੋਈ ਮਿੱਥ ਨਹੀਂ ਜੀ ਵੀ ਗਰਮੀ ਚੱਲ ਰਹੀ ਹੈ ਇਹਦੇ 'ਚ ਸਾਨੂੰ ਠੰਡ ਹੀ ਨਹੀਂ ਲੱਗ ਸਕਦੀ
0: ਜੀ। ਬਿਲਕੁਲ, ਅਤੇ ਬੱਚਿਆਂ ਤੋਂ ਯਾਦ ਆਇਆ ਕਿ ਬੱਚਿਆਂ ਦੇ ਸਕੂਲਾਂ ਦੀਆਂ ਛੁੱਟੀਆਂ ਵੀ ਪੂਰੇ ਜ਼ੋਰਾਂ 'ਤੇ ਨੇ
1: ਜੀ,
0: ਅਤੇ ਖਾਸ ਤੌਰ 'ਤੇ ਜਿਹੜੇ ਸਕੂਲੀ ਬੱਚੇ ਨੇ
1: ਹਾਂਜੀ,
0: ਉਹਨਾਂ ਦੀ ਛੁੱਟੀਆਂ ਬਹੁਤ ਜ਼ੋਰਾਂ 'ਤੇ ਨੇ। 1 ਜੂਨ ਤੋਂ ਛੁੱਟੀਆਂ ਹੋ ਗਈਆਂ ਸੀ ਅਤੇ ਅੱਧੀਆਂ ਛੁੱਟੀਆਂ ਪੂਰੀਆਂ ਹੋ ਗਈਆਂ ਨੇ ਹੁਣ, ਅਤੇ ਅੱਧੀਆਂ ਹਲੇ ਬਾਕੀ ਨੇ। ਅਤੇ ਜਿਹੜੇ ਸਾਡੇ ਸੁਣਨ ਵਾਲਿਆਂ 'ਚੋਂ ਖਾਸ ਤੌਰ 'ਤੇ ਜਿਹੜੇ ਮਾਂ ਪਿਓ ਨੇ, ਉਹਨਾਂ ਨੂੰ ਖੁਸ਼ੀ ਵੀ ਹੁੰਦੀ ਹੈ ਕਿ ਬੱਚੇ ਘਰ ਨੇ, ਪਰ ਮੈਨੂੰ ਲੱਗਦਾ ਵੀ ਘਰੇ ਥੋੜਾ ਕੰਮ ਵੀ ਵੱਧ ਜਾਂਦਾ ਜਦੋਂ ਬੱਚੇ ਘਰ ਹੁੰਦੇ।
1: ਹਾਂ ਬਿਲਕੁਲ, ਇਹਦੇ ਨਾਲ ਦੇਖੋ ਦੋ ਹਰ ਗੱਲ ਦਾ ਕਹਿੰਦੇ ਕੁਝ ਫਾਇਦੇ ਵੀ ਹੁੰਦੇ ਨੇ ਤੇ ਕੁਝ ਨੁਕਸਾਨ ਵੀ ਹੁੰਦੇ ਨੇ। ਬੱਚੇ ਜਦੋਂ ਘਰ ਰਹਿੰਦੇ ਨੇ, ਇੱਕ ਤਾਂ ਇਹ ਮਾਪਿਆਂ ਨੂੰ ਸਕੂਨ ਰਹਿੰਦਾ ਕਿ ਬਾਹਰ ਨਹੀਂ ਜਾਣਗੇ ਗਰਮੀ 'ਚ, ਹੈ ਨਾ, ਅਤੇ ਸਾਡੇ ਕੋਲ ਬੈਠੇ ਨੇ, ਭਾਵੇਂ ਘਰ ਦੇ ਵਿੱਚ ਜੋ ਵੀ ਸਹੂਲਤ ਹੈਗੀ ਹੈ ਉਹਦੇ ਅੰਦਰ ਬੈਠੇ ਨੇ ਬੱਚੇ। ਪਰ ਨੁਕਸਾਨ ਇਹ ਹੈ ਕਿ ਬੱਚੇ ਪੜ੍ਹਾਈ ਕਰਨ ਦੀ ਬਜਾਏ ਸਾਰਾ ਟਾਈਮ ਅੱਜ ਕੱਲ੍ਹ ਫੋਨ ਸਕਰੀਨ 'ਤੇ ਬਿਤਾ ਰਹੇ ਨੇ, ਇਹ ਨੁਕਸਾਨ ਵਾਲੀ ਗੱਲ ਹੋ ਗਈ, ਹੈ ਨਾ। ਅਤੇ ਜਾਂ ਫਿਰ ਅਸੀਂ ਇੱਧਰ ਉੱਧਰ ਆਪਣੇ ਰਿਸ਼ਤੇਦਾਰੀਆਂ, ਨਾਨਕਿਆਂ, ਉਹਨਾਂ 'ਚ ਜਾ ਕੇ ਮਿਲ ਆਉਂਦੇ ਹਾਂ ਇੱਕ ਦੂਜੇ ਨੂੰ, ਅਤੇ ਜਿਹੜੀਆਂ ਮੋਹ ਦੀਆਂ ਤੰਦਾਂ ਨੇ ਥੋੜ੍ਹੀ ਜਿਹੀਆਂ ਹੋਰ ਗੁੜੀਆਂ ਹੋ ਜਾਂਦੀਆਂ ਨੇ, ਅਤੇ ਇੱਕ ਦੂਜੇ ਬੱਚਿਆਂ ਦੇ ਨਾਲ ਆਪਸ 'ਚ ਮਿਲਾਪ ਹੋ ਜਾਂਦਾ ਹੈ। ਦੂਜਾ ਫਾਇਦਾ ਇਹ ਹੈ ਕਿ ਬੱਚੇ ਜਦੋਂ ਸਾਰਾ ਦਿਨ ਘਰ ਰਹਿੰਦੇ ਨੇ ਉਹਨਾਂ ਨੂੰ ਭੁੱਖ ਬਹੁਤ ਲੱਗਦੀ ਹੈ
0: ਜੀ, ਇਹ ਤਾਂ ਹੈ,
1: ਭਾਵੇਂ ਬੱਚਿਆਂ ਮਾਵਾਂ ਲਈ,
0: ਇਹ ਤਾਂ ਬੱਚਿਆਂ ਵਾਸਤੇ ਤੇ ਵੱਡਿਆਂ ਵਾਸਤੇ ਸਾਰਿਆਂ ਵਾਸਤੇ ਹੈ ਕਿ ਜਦੋਂ ਵੱਡੇ ਵੀ ਘਰ ਹੁੰਦੇ
1: ਜੀ ਜੀ
0: ਤਾਂ ਸਾਰਾ ਦਿਨ ਚਾਹ ਬਣਦੀ ਰਹਿੰਦੀ ਹੈ।
1: ਹਾਂ ਬਿਲਕੁਲ, ਤੇ ਤੁਸੀਂ ਇਹ ਦੇਖਿਓ ਵੀ ਬੱਚੇ ਭਾਵੇਂ ਗਰਮੀ ਕਿੰਨੀ ਜ਼ਿਆਦਾ ਹੈ ਪਰ ਬੱਚੇ ਇਸ ਟਾਈਮ 'ਚ ਗਰੋਥ ਕਰਦੇ ਨੇ
0: ਜੀ,
1: ਕਿਉਂਕਿ ਉਹਨਾਂ ਨੂੰ ਜਦੋਂ ਵੀ ਖਾਣ ਪੀਣ ਦਾ ਦਿਲ ਕਰਦਾ ਉਹ ਖਾਂਦੇ ਨੇ। ਸਕੂਲਾਂ ਦੇ ਵਿੱਚ ਸਵੇਰੇ ਜਲਦੀ ਜਾਣਾ ਤਾਂ ਵੀ ਬੱਚੇ ਨਹੀਂ ਖਾਂਦੇ, ਕਿਉਂਕਿ ਉਹਨਾਂ ਦਾ ਕਈਆਂ ਦਾ ਪੇਟ ਦਰਦ ਹੋਣ ਲੱਗ ਜਾਂਦਾ ਵੀ ਸਕੂਲ ਜਾਣਾ ਪੈਣਾ, ਹੈ ਨਾ। ਅਤੇ ਜਦੋਂ ਨਾਲ ਵੀ ਪੈਕ ਕਰਕੇ ਦੇਈਦਾ ਟਾਈਮ ਟੂ ਟਾਈਮ, ਜਿੰਨਾ ਕੁ ਖਾਧਾ ਗਿਆ ਠੀਕ ਹੈ, ਆ ਕੇ ਵੀ ਬੱਚਿਆਂ ਦੀ ਸਮਝ ਲਓ ਕਾਫੀ ਲੰਮਾ ਟਾਈਮ ਹੈ ਜਿਹੜਾ ਉਹ ਬਿਨਾਂ ਖਾਏ ਤੋਂ ਗੁਜ਼ਾਰਦੇ ਨੇ, ਹੈ ਨਾ। ਅਤੇ ਆ ਕੇ ਵੀ ਬੱਚਿਆਂ ਦਾ ਦਿਲ ਨਹੀਂ ਕਰਦਾ ਕਈ ਵਾਰੀ ਵੀ ਗਰਮੀ 'ਚੋਂ ਆਏ ਨੇ, ਪਰ ਘਰੇ ਇਹ ਮੌਜਾਂ ਨੇ ਵੀ ਜਦੋਂ ਵੀ ਦਿਲ ਕਰਦਾ ਕੁਝ ਨਾ ਕੁਝ ਖਾਣ ਨੂੰ ਹੈ ਜਿਹੜਾ ਉਹਨਾਂ ਨੂੰ ਮਿਲਦਾ ਰਹਿੰਦਾ। ਅਤੇ ਤੁਸੀਂ ਦੇਖਿਓ ਛੁੱਟੀਆਂ ਤੋਂ ਬਾਅਦ ਬੱਚੇ ਜਿਹੜੇ ਥੋੜ੍ਹੀ ਬਹੁਤੀ ਹਾਈਟ ਕੱਢਦੇ ਨੇ
0: ਜੀ। ਬਿਲਕੁਲ, ਅਤੇ ਕਹਿਣ ਦਾ ਮਤਲਬ ਇਹ ਕਿ ਗਰਮੀ ਦੀ ਛੁੱਟੀਆਂ ਦਾ ਪੂਰਾ ਪੂਰਾ ਲਾਹਾ ਲਿਆ ਜਾਏ, ਬੱਚਿਆਂ ਬੱਚੇ ਆਪਣੀ ਸਿਹਤ ਦਾ ਧਿਆਨ ਰੱਖਣ
1: ਜੀ,
0: ਅਤੇ ਪੜ੍ਹਾਈ ਵੀ ਕਰਨ,
1: ਬਿਲਕੁਲ
0: ਥੋੜ੍ਹੀ ਮੌਜ ਮਸਤੀ ਵੀ ਕਰਨ, ਅਤੇ ਸਾਰੀ ਗਰਮੀ ਦੀ ਛੁੱਟੀਆਂ ਮੋਬਾਈਲ ਦੀ ਸਕਰੀਨ, ਲੈਪਟਾਪ ਅਤੇ ਟੀਵੀ ਅੱਗੇ ਨਾ ਕੱਢਣ
1: ਜੀ,
0: ਦੋਸਤਾਂ ਮਿੱਤਰਾਂ ਨੂੰ ਮਿਲਣ, ਨਾਨਕੇ ਜਾਣ, ਘੁੰਮਣ ਫਿਰਨ,
1: ਨਾਨਕੇ ਦਾਦਕੇ ਭੂਆ ਕੋਲ ਕੋਈ ਵੀ ਰਿਸ਼ਤੇਦਾਰੀ ਹੈ, ਹੈ ਨਾ, ਤੇ ਆਪਸੀ ਜਿਹੜਾ ਮੋਹ ਪਿਆਰ ਹੈ ਜਿਹਦੇ ਤੋਂ ਬੱਚੇ ਟੁੱਟਦੇ ਜਾ ਰਹੇ ਨੇ, ਤੇ ਉਹਦੇ ਵੱਲ

0: ਜੀ ਗੀਤੋ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਫੁਲਕਾਰੀ ਦੇ ਵਿੱਚ। ਅਤੇ ਜਿਸ ਤਰ੍ਹਾਂ ਰਾਜਵਿੰਦਰ ਜੀ ਫੁਲਕਾਰੀ 'ਚ ਭਾਂਤ ਭਾਂਤ ਦੇ ਰੰਗ ਹੁੰਦੇ ਨੇ,
1: ਜੀ
0: ਉਸ ਤਰ੍ਹਾਂ ਹੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਫੁਲਕਾਰੀ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਅਲੱਗ ਅਲੱਗ ਵੱਖ ਵੱਖ ਰੰਗ ਪਿਰੋ ਕੇ ਆਪਣੇ ਸਰੋਤਿਆਂ ਤੱਕ ਪਹੁੰਚਾਈਏ।
1: ਜੀ
0: ਅਤੇ ਅੱਜ ਨਾ ਬੜਾ ਹੀ ਖਾਸ ਦਿਨ ਹੈ,
1: ਜੀ
0: ਅੱਜ ਸੰਯੁਕਤ ਰਾਸ਼ਟਰ ਦੀ ਜਿਹੜੀ ਏਜੰਸੀ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ, ਵਿਸ਼ਵ
1: ਹਾਂਜੀ
0: ਸਿਹਤ ਸੰਗਠਨ, ਉਹਦੇ ਵੱਲੋਂ ਹਰ ਸਾਲ 14 ਜੂਨ ਨੂੰ ਵਰਲਡ ਬਲੱਡ ਡੋਨਰ ਡੇ ਮਨਾਇਆ ਜਾਂਦਾ,
1: ਜੀ
0: ਯਾਨੀ ਕਿ ਵਿਸ਼ਵ ਖੂਨਦਾਤਾ ਦਿਵਸ।
1: ਬਿਲਕੁਲ।
0: ਅਤੇ ਇਸ ਵਾਰ ਦਾ ਜਿਹੜਾ ਥੀਮ ਹੈ ਉਹ ਹੈ ਜੀ ਵਨ ਡ੍ਰੌਪ ਫੋਰ ਹਿਊਮੈਨਿਟੀ, ਗਿਵ ਬਲੱਡ ਸੇਵ ਲਾਈਫ,
1: ਜੀ
0: ਕਿ ਖੂਨ ਦੀ ਇੱਕ ਵੀ ਬੂੰਦ ਜਿਹੜੀ ਹੁੰਦੀ ਹੈ ਜਦੋਂ ਅਸੀਂ ਦਾਨ ਕਰਦੇ ਹਾਂ ਅਤੇ ਅਗਰ ਉਹ ਕਿਸੇ ਦੇ ਕੰਮ ਆਉਂਦੀ ਹੈ, ਉਹ ਜ਼ਰੂਰਤ 'ਚ ਪੈਂਦੀ ਹੈ, ਤਾਂ ਉਹਦੇ ਇੱਕ ਬੂੰਦ ਦੇ ਨਾਲ ਵੀ ਕਿਸੇ ਦੀ ਜਾਨ ਬਚ ਸਕਦੀ ਹੈ।
1: ਬਿਲਕੁਲ। ਸੋ ਇਹ ਕਿਹਾ ਜਾਂਦਾ ਹੈ ਅੱਜ ਦੇ ਸਮੇਂ 'ਚ ਸਭ ਤੋਂ ਵੱਡਾ ਦਾਨ ਹੈ। ਇਹਦੀ ਜ਼ਰੂਰਤ ਜਾਂ ਅਸੀਂ ਕਹਿ ਸਕਦੇ ਹਾਂ ਉਹਨਾਂ ਨੂੰ ਪਤਾ ਇਹਦੀ ਅਹਿਮੀਅਤ ਜਿਨ੍ਹਾਂ ਨੂੰ ਲੋੜ ਪੈ ਜਾਂਦੀ ਹੈ, ਐਮਰਜੈਂਸੀ ਦੇ ਵਿੱਚ ਪੈ ਜਾਂਦੀ ਹੈ ਕਈ ਵਾਰੀ, ਜਾਂ ਫਿਰ ਮਾਵਾਂ ਜਿਹੜੀਆਂ ਬੱਚਿਆਂ ਨੂੰ ਜਨਮ ਦਿੰਦੀਆਂ ਨੇ ਉਸ ਵੇਲੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਹੋ ਗਈ, ਹੈ ਨਾ।

0: ਸੋ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ।
1: आकाशवाणी एट 90 साल की आवाज दिल से दिल तक नॉन स्टॉप धमाल पुरानी यादें नया जोश है देश का रेडियो अब भी बॉस है आकाशवाणी के गौरवमयी 90 साल।
0: ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਫੁਲਕਾਰੀ ਦੇ ਵਿੱਚ। ਅਤੇ ਰਾਜਵਿੰਦਰ ਜੀ, ਗੱਲ ਫੁਲਕਾਰੀ ਪ੍ਰੋਗਰਾਮ 'ਚ ਅਸੀਂ ਪਹਿਲਾਂ ਤਾਂ ਕੀਤੀ ਜੀ ਬੱਚਿਆਂ ਦੀ ਛੁੱਟੀਆਂ ਬਾਰੇ ਅਤੇ ਮੌਸਮ ਬਾਰੇ, ਅਤੇ ਫਿਰ ਗੱਲ ਕੀਤੀ ਜੀ ਅੱਜ ਵਰਲਡ ਬਲੱਡ ਡੋਨਰ ਡੇ ਹੈ
2: ਜੀ,
0: ਅਤੇ ਤੀਸਰੀ ਜਿਹੜੀ ਇੱਕ ਗੱਲ ਕਰਨੀ ਹੈ ਮੇਰੇ ਜ਼ਿਹਨ 'ਚ ਸੀ ਕਿ ਖੇਡ ਪ੍ਰੇਮੀਆਂ ਲਈ ਨਾ ਇਹ ਮਹੀਨਾ ਅਤੇ ਅਗਲੇ ਕੁਛ ਦਿਨ, ਜੁਲਾਈ ਦੇ ਕੁਛ ਦਿਨ ਬੜੇ ਅਹਿਮ ਨੇ।
2: ਜੀ,
0: ਦੋ ਬੜੇ ਇੰਪੋਰਟੈਂਟ ਸਪੋਰਟਸ ਟੂਰਨਾਮੈਂਟ
2: ਜੀ
0: ਵਿਸ਼ਵ ਪੱਧਰ 'ਤੇ ਹੋ ਰਹੇ ਨੇ।
2: ਜੀ,
0: ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਅਸੀਂ ICC ਵੁਮੈਨਜ਼ ਕ੍ਰਿਕਟ ਟੂਰਨਾਮੈਂਟ ਦੀ, ਵਰਲਡ ਕੱਪ ਦੀ,
2: ਜੀ,
0: ਜੋ ਕਿ ਇੰਗਲੈਂਡ ਵਿੱਚ ਹੋ ਰਿਹਾ, ਜਿੱਥੇ ਭਾਰਤੀ ਟੀਮ ਨੇ ਅੱਜ ਸ਼ੁਰੂਆਤ ਕਰਨੀ ਹੈ। ਅਤੇ ਅੱਜ ਪਹਿਲਾ ਹੀ ਮੁਕਾਬਲਾ ਭਾਰਤੀ ਟੀਮ ਦਾ ਮਹਿਲਾਵਾਂ ਦਾ ਪਾਕਿਸਤਾਨ ਦੀ ਟੀਮ ਨਾਲ ਹੈ
2: ਜੀ।
0: ਜੀ, ਅਤੇ
2: ਬਹੁਤ ਰੌਚਕ ਹੈ
0: ਜੀ, ਬਿਲਕੁਲ।
2: ਅਤੇ ਰੌਚਕਤਾ ਇਹਦੇ 'ਚ ਕਾਫੀ ਜ਼ਿਆਦਾ ਹੁੰਦੀ ਹੈ ਕਿਉਂਕਿ ਜਦੋਂ ਵੀ ਸਾਡਾ ਵੀ ਕੋਈ ਵੀ ਮੈਚ ਹੈ ਜਿਹੜਾ ਪਾਕਿਸਤਾਨ ਨਾਲ ਹੁੰਦਾ ਹੈ, ਇਹ ਕੁਦਰਤੀ ਤੌਰ 'ਤੇ ਹੈ ਅਤੇ ਮੁਕਾਬਲਾ ਵੀ ਕਾਫੀ ਜਿਹੜਾ ਫਸਮਾ ਹੁੰਦਾ ਹਮੇਸ਼ਾ ਹੀ,
0: ਹੈ
2: ਨਾ। ਅਤੇ ਚਲੋ, ਅਸੀਂ ਇਹ ਨਹੀਂ ਕਹਿ ਰਹੇ ਹੈਗੇ, ਇੱਕ ਗੇਮ ਹੈ ਉਹਦੇ ਵਿੱਚ ਹਰ ਇੱਕ ਜਿਹੜਾ ਖਿਡਾਰੀ ਹੈ ਆਪਣਾ ਆਪਣਾ ਵਾਹ ਜਿਹੜੇ ਸਾਰੇ ਲਾਉਂਦੇ ਨੇ, ਸੋ ਇਹੀ ਹੁੰਦਾ ਉਹਦੇ ਵਿੱਚੋਂ ਕਿਹੜਾ ਕਿਹੜਾ ਨਿੱਤਰ ਕੇ ਆਉਂਦਾ, ਹੈ ਨਾ।
0: ਜੀ, ਬਿਲਕੁਲ। ਅਤੇ ਅੱਜ ਮੁਕਾਬਲਾ ਹੈਗਾ ਜੀ ਐਜਬੈਸਟਨ ਵਿਖੇ ਮੁਕਾਬਲਾ, ਅਤੇ ਇਸ ਦਾ ਬਾਲ ਬਾਏ ਬਾਲ ਦਾ ਸਿੱਧੀ ਕਮੈਂਟਰੀ ਦਾ ਪ੍ਰਸਾਰਣ ਸਾਡੇ ਦਿੱਲੀ ਕੇਂਦਰ ਰਾਹੀਂ ਸਾਡੇ ਸਰੋਤੇ ਸੁਣ ਸਕਦੇ ਨੇ ਜੀ ਸ਼ਾਮ 6:30 ਵਜੇ ਤੋਂ। ਅਤੇ ਸਾਡੇ ਪ੍ਰੋਗਰਾਮ ਕਮੈਂਟਰੀ ਦੌਰਾਨ ਸਾਡੀ ਲਾਈਵ ਸਟ੍ਰੀਮਿੰਗ ਐਪ 'ਤੇ ਪ੍ਰਸਾਰਿਤ ਹੋਣਗੇ, ਨਿਊਜ਼ ਔਨ AIR ਐਪ 'ਤੇ। ਅਤੇ ਦੂਸਰਾ ਜਿਹੜਾ ਟੂਰਨਾਮੈਂਟ ਚੱਲ ਰਿਹਾ ਨਹੀਂ, ਉਹ ਬੜਾ ਹੀ ਅਹਿਮ ਹੈ, ਉਹ ਬੜੇ ਵੱਡੇ ਪੱਧਰ 'ਤੇ ਹੋ ਰਿਹਾ। ਹਾਲਾਂਕਿ ਕ੍ਰਿਕਟ ਵੀ ਵੱਡੀ ਗੇਮ ਹੈ, ਪਰ ਕ੍ਰਿਕਟ ਭਾਰਤ ਦੇ ਵਿੱਚ ਅਤੇ ਇੱਧਰ ਦੇ ਦੇਸ਼ਾਂ ਦੇ ਵਿੱਚ, ਕੁਝ 10-12 ਦੇਸ਼ਾਂ ਦੇ ਵਿੱਚ ਬਹੁਤ ਵੱਡੀ ਗੇਮ ਹੈ, ਪਰ ਦੁਨੀਆ ਦੀ ਜਿਹੜੀ ਸਭ ਤੋਂ ਵੱਡੀ ਗੇਮ ਮੰਨੀ ਜਾਂਦੀ ਹੈ ਉਹ ਫੁੱਟਬਾਲ ਮੰਨੀ ਜਾਂਦੀ ਹੈ। ਅਤੇ ਫੁੱਟਬਾਲ ਨੂੰ ਲਗਭਗ ਸਾਰੇ ਦੇਸ਼ ਖੇਡਦੇ ਨੇ। ਅਤੇ ਫੁੱਟਬਾਲ ਦਾ ਜਿਹੜਾ ਵਰਲਡ ਕੱਪ ਹੈ ਜੀ, ਉਹ ਵੀ 2-4 ਦਿਨ ਪਹਿਲਾਂ ਸ਼ੁਰੂ ਹੋ ਗਿਆ ਸੀ। ਅਤੇ ਇਸ ਵਾਰ ਦਾ ਵਰਲਡ ਕੱਪ ਜਿਹੜਾ ਹੈ ਉਹ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਤਿੰਨੋਂ ਕੰਟਰੀਆਂ ਇਕੱਠੇ ਤੌਰ 'ਤੇ ਹੋਸਟ ਕਰ ਰਹੀਆਂ ਨੇ।
2: ਜੀ,
0: ਅਤੇ ਇਸ ਵਾਰ ਦਾ ਵਰਲਡ ਕੱਪ ਮੰਨਿਆ ਜਾ ਰਿਹਾ ਕਿ ਸਭ ਤੋਂ ਵੱਡਾ ਵਰਲਡ ਕੱਪ ਹੈ, ਕਿਉਂਕਿ ਇਸ ਵਾਰ 48 ਦੇਸ਼ 48 ਕੰਟਰੀਜ਼ ਪਾਰਟੀਸਪੇਟ ਕਰ ਰਹੇ ਨੇ।
2: ਬੰਗਲਾਦੇਸ਼ ਵੀ ਹੈ?
0: ਨਹੀਂ, ਭਾਰਤ ਫੁੱਟਬਾਲ ਦੇ

0: ਖੇਤਰ 'ਚ ਹਲੇ ਉਸ ਤਰੀਕੇ ਦੀਆਂ ਪੁਲਾਂਘਾਂ ਨਹੀਂ ਪੁੱਟ ਪਾਇਆ
1: ਜੀ
0: ਕਿ ਅਸੀਂ ਵਿਸ਼ਵ ਪੱਧਰ 'ਤੇ ਆਪਣੀ ਦਾਅਵੇਦਾਰੀ ਰੱਖ ਸਕੀਏ।
1: ਬਿਲਕੁਲ, ਵੈਸੇ ਹੋਣੀ ਚਾਹੀਦੀ ਹੈ, ਹੈ ਨਾ,
0: ਜੀ
1: ਜਿੱਦਾਂ ਅੰਤਰਰਾਸ਼ਟਰੀ ਤੌਰ 'ਤੇ ਜਿਹੜਾ ਇੰਨਾ ਜ਼ਿਆਦਾ ਜਿਹੜਾ ਫੁੱਟਬਾਲ ਪ੍ਰੇਮੀ, ਵੈਸੇ ਬੱਚੇ ਬਹੁਤ ਹੈਗੇ ਨੇ,
0: ਪ੍ਰੇਮੀ ਬਹੁਤ ਨੇ ਜੀ
1: ਹਾਂ,
0: ਬੱਚੇ।
1: ਅਤੇ ਹੋਣਾ ਚਾਹੀਦਾ ਜਿਸ ਤਰ੍ਹਾਂ ਕ੍ਰਿਕਟ ਦਾ ਰੁਝਾਨ ਹੈ,
0: ਜੀ
1: ਫੁੱਟਬਾਲ
0: ਬਿਲਕੁਲ।
1: ਦਾ ਵੀ ਹੋਣਾ
0: ਤੇ
1: ਚਾਹੀਦਾ।
0: ਤੁਸੀਂ ਫੁੱਟਬਾਲ ਪ੍ਰੇਮੀਆਂ ਦੀ ਗੱਲ ਕੀਤੀ ਤੇ ਆਪਣੇ ਪੰਜਾਬ 'ਚ ਤਾਂ ਉਸ ਤਰੀਕੇ ਦਾ ਰੁਝਾਨ ਨਹੀਂ ਹੈ ਫੁੱਟਬਾਲ ਦਾ, ਪਰ ਅਗਰ ਸਾਡੇ ਸਰੋਤਿਆਂ 'ਚੋਂ ਕੋਈ ਅਗਰ ਕਦੇ ਕੇਰਲ ਗਿਆ ਜਾਂ ਪੱਛਮ ਬੰਗਾਲ ਗਿਆ
1: ਜੀ
0: ਜਾਂ ਨੌਰਥ ਈਸਟ 'ਚ ਗਿਆ ਤਾਂ ਉੱਥੇ ਫੁੱਟਬਾਲ ਦਾ ਬੜਾ ਰੁਝਾਨ ਹੈ ਤੇ ਫੁੱਟਬਾਲ ਦੇ ਬੜੇ ਫੈਨ ਕਲੱਬਸ ਵੀ ਨੇ ਵੱਡੇ
1: ਬਿਲਕੁਲ
0: ਵੱਡੇ,
1: ਬਿਲਕੁਲ
0: ਤੇ ਫੋਲੋ ਬਹੁਤ ਪੈਸ਼ਨੇਟਲੀ ਕਰਦੇ ਨੇ, ਬੜੀ
1: ਜੀ
0: ਰੀਝ ਨਾਲ ਫੋਲੋ ਕਰਦੇ ਨੇ।
1: ਬਿਲਕੁਲ
0: ਤੇ ਮੈਂ ਕੱਲ੍ਹ ਹੀ ਦੋ ਤਿੰਨ ਵੀਡੀਓਜ਼ ਦੇਖ ਰਿਹਾ ਸੀ ਸੋਸ਼ਲ ਮੀਡੀਆ ਤੇ, ਤੇ ਦੋ ਬੜੇ ਮਹਾਨ ਖਿਡਾਰੀ ਨੇ ਜੀ
1: ਜੀ
0: ਮੌਜੂਦਾ ਫੁੱਟਬਾਲ ਦੇ ਵਿੱਚ,
1: ਬਿਲਕੁਲ
0: ਪੋਰਚੁਗਲ ਦੇ ਰੋਨਾਲਡੋ
1: ਜੀ
0: ਤੇ ਅਰਜਨਟੀਨਾ ਦੇ ਲਾਇਨਲ ਮੈਸੀ, ਉਹਨਾਂ ਦੇ ਵੱਡੇ ਵੱਡੇ ਉੱਥੇ ਪੋਸਟਰ ਲੱਗੇ ਹੋਏ ਨੇ ਕੇਰਲ ਦੇ ਵਿੱਚ।
1: ਹਾਂ, ਭਾਵੇਂ ਸਾਡੇ ਨਹੀਂ ਜਿਹੜਾ ਖੇਡਿਆ ਜਾ ਰਿਹਾ, ਪਰ ਛੋਟੇ ਛੋਟੇ ਬੱਚਿਆਂ ਤੋਂ ਮੈਂ ਇਹ ਸੁਣਿਆ ਉਹਨਾਂ ਦੋਵਾਂ ਦੇ ਖਿਡਾਰੀਆਂ ਦੇ ਨਾਮ ਉਹਨਾਂ ਨੂੰ ਯਾਦ ਨੇ,
0: ਜੀ
1: ਤੇ ਉਹ ਕੋਸ਼ਿਸ਼ ਕਰਦੇ ਨੇ ਅਸੀਂ ਉਹੀ ਬਣੀਏ। ਸੋ ਇਸੇ ਕਰਕੇ ਮੇਰੇ ਮਨ 'ਚ ਇਹ ਗੱਲ ਆਈ ਵੀ ਸਾਡੇ ਵੀ ਹੋਣੀ ਚਾਹੀਦੀ ਹੈ ਇਹ।
0: ਜੀ ਬਿਲਕੁਲ ਹੋਣੀ ਚਾਹੀਦੀ ਹੈ ਤੇ ਕਿਉਂਕਿ ਸਾਡਾ ਦੇਸ਼ ਕੋਲ ਜਨਸੰਖਿਆ ਦੇ ਮੁਤਾਬਕ ਵੀ
1: ਜੀ
0: ਤੇ ਵੈਸੇ ਵੀ ਅਗਰ ਦੇਖਿਆ ਜਾਏ ਤਾਂ ਸਾਡੇ ਦੇਸ਼ 'ਚ ਉਹ ਕਾਬਲੀਅਤ ਉਹ ਸ਼ਮਤਾ
1: ਹੈਗੀ।
0: ਉਸ ਤਰੀਕੇ ਦਾ ਸਪੋਰਟਸ ਦਾ ਕਲਚਰ ਹੈ ਤੇ ਇਹ ਮੈਨੂੰ ਲੱਗਦਾ ਕਿ ਥੋੜ੍ਹੇ ਜਿਹੇ ਟਾਈਮ ਦੀ ਗੱਲ ਹੈ ਕਿ ਫੁੱਟਬਾਲ ਭਾਰਤ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਉਭਰੇਗਾ ਕਿਉਂਕਿ
1: ਬਿਲਕੁਲ
0: ਮਾਰਕੀਟ ਤਾਂ ਹੈ ਫੁੱਟਬਾਲ ਦੀ,
1: ਜੀ ਜੀ
0: ਦੇਖੀ ਜਾਂਦੀ ਹੈ, ਪਸੰਦ ਵੀ ਕਰਦੇ ਨੇ, ਪਰ ਕਿਸੇ ਕਾਰਨ ਅਸੀਂ ਉਸ ਲੈਵਲ ਤੇ ਉਸ ਪੱਧਰ ਤੇ ਖੇਡ ਨਹੀਂ ਪਾ ਰਹੇ
1: ਜੀ ਜਿਸ ਤਰ੍ਹਾਂ ਅਸੀਂ ਕ੍ਰਿਕਟ ਖੇਡ ਰਹੇ
0: ਜਿਸ ਤਰ੍ਹਾਂ ਅਸੀਂ ਕ੍ਰਿਕਟ ਖੇਡਦੇ ਹਾਂ ਬਿਲਕੁਲ। ਤੇ ਅਸੀਂ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਵਰਲਡ ਕੱਪ 'ਚ ਜਿਹੜਾ 2030 'ਚ ਜਾਂ 34 'ਚ ਹੋਏ ਉਹਦੇ 'ਚ
1: ਸਾਡੀ
0: ਭਾਰਤ ਦੀ
1: ਟੀਮ ਹੋਏ।
0: ਸਾਡੀ ਟੀਮ ਉਹਦੇ 'ਚ ਹੋਏ ਤੇ ਆਪਣੀ ਦਾਅਵੇਦਾਰੀ ਪੇਸ਼ ਕਰੇ
1: ਬਿਲਕੁਲ
0: ਜੀ। ਅਗਲਾ ਗੀਤ ਸੁਣਦੇ ਹਾਂ ਜੀ, ਆਵਾਜ਼ਾਂ ਗੁਰਦਾਸ ਮਾਨ ਤੇ ਸਾਥੀਆਂ ਦੀਆਂ।

0: ਜੀ, ਗੀਤੋਬਾਦ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਫੁਲਕਾਰੀ ਦੇ ਵਿੱਚ। ਅਤੇ ਰਾਜਵਿੰਦਰ ਜੀ, ਅਸੀਂ ਪ੍ਰੋਗਰਾਮ ਦੇ ਅਖੀਰਲੇ ਹਿੱਸੇ 'ਚ ਪਹੁੰਚ ਗਏ ਹਾਂ। ਗੱਲਾਂ ਬਾਤਾਂ ਸਰੋਤਿਆਂ ਨਾਲ ਤਾਂ ਕੀਤੀਆਂ ਨਹੀਂ, ਆਪਸ 'ਚ ਹੀ ਕੀਤੀਆਂ, ਪਰ ਸਾਨੂੰ ਲੱਗਦਾ ਕਿ ਸਰੋਤਿਆਂ ਨੂੰ ਸਾਡੀ ਗੱਲਬਾਤ ਸੁਣ ਕੇ ਜ਼ਰੂਰ ਚੰਗਾ ਲੱਗਿਆ ਹੋਵੇਗਾ।
1: ਹਾਂ ਬਿਲਕੁਲ, ਦੇਖੋ ਜਿਸ ਤਰ੍ਹਾਂ ਸਾਡੇ ਅਸੀਂ ਆਪਸ 'ਚ ਗੱਲ ਕਰਦੇ ਹਾਂ, ਆਪਣੇ ਭੈਣ ਭਰਾਵਾਂ ਨਾਲ ਗੱਲ ਕਰਦੇ ਹਾਂ, ਪਰਿਵਾਰ 'ਚ ਗੱਲ ਕਰਦੇ ਹਾਂ, ਇਸੇ ਤਰ੍ਹਾਂ ਆਕਾਸ਼ਵਾਣੀ ਪਟਿਆਲਾ ਸਾਡਾ ਇੱਕ ਪਰਿਵਾਰ ਹੈ
0: ਜੀ
1: ਅਤੇ ਸਰੋਤੇ ਸਾਡਾ ਉਸ ਪਰਿਵਾਰ ਦਾ ਸਭ ਤੋਂ ਵੱਡਾ ਹਿੱਸਾ ਨੇ
0: ਜੀ ਬਿਲਕੁਲ
1: ਅਤੇ ਉਹ ਸਾਡੀਆਂ ਗੱਲਾਂ ਦੇ ਵਿੱਚ ਹੀ ਜਦੋਂ ਅਸੀਂ ਦੇਖਦੇ ਹਾਂ ਖੱਤ ਉਹਨਾਂ ਦੇ ਆਉਂਦੇ ਹੁੰਦੇ ਨੇ, ਹੈ ਨਾ, ਅਤੇ ਉਹਨਾਂ ਨੂੰ ਲੱਗਦਾ ਵੀ ਹਾਂ ਸਾਡੀ ਗੱਲ ਕੀਤੀ ਹੈ। ਸੋ ਹਰ ਇੱਕ ਇਨਸਾਨ ਦੀ ਜਿਹੜਾ ਖਾਸ ਕਰਕੇ ਆਪਾਂ ਇੱਕੋ ਖਿੱਤੇ 'ਚ ਰਹਿ ਰਹੇ ਹਾਂ, ਹੈ ਨਾ, ਉਹੀ ਗੱਲਾਂ, ਉਹੀ ਚਾਅ, ਉਹੀ ਮਲਾਰ ਸਾਰਿਆਂ ਦੇ ਹੁੰਦੇ ਨੇ। ਸੋ ਮੈਨੂੰ ਲੱਗਦਾ ਹੈ ਵੀ ਸਰੋਤੇ ਸਹਿਮਤ ਹੋਣਗੇ ਸਾਡੀਆਂ ਗੱਲਾਂ ਨਾਲ।
0: ਜੀ ਬਿਲਕੁਲ, ਅਤੇ ਕੋਸ਼ਿਸ਼ ਸਾਡੀ ਇਹੀ ਰਹਿੰਦੀ ਹੈ ਕਿ ਗੱਲਾਂ ਬਾਤਾਂ ਰਾਹੀਂ ਅਸੀਂ ਥੋੜ੍ਹੀ ਜਾਣਕਾਰੀ ਵੀ ਸਾਂਝੀ ਕਰ ਲਈਏ,
1: ਬਿਲਕੁਲ
0: ਅਤੇ ਥੋੜ੍ਹਾ ਜਿਹਾ ਮਤਲਬ ਕਿ ਮਨੋਰੰਜਨ ਵੀ ਹੋ ਜਾਵੇ
1: ਜੀ,
0: ਅਤੇ ਮਨ ਪਰਚਾਵਾ ਵੀ ਹੋ ਜਾਵੇ, ਤਾਂ ਕਿ ਸਾਰੇ ਜਿਹੜੇ ਸਾਡੇ ਸਰੋਤੇ ਨੇ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਹੀ ਨੇ ਸਾਡੇ ਸਰੋਤੇ, ਅਤੇ
1: ਬਿਲਕੁਲ
0: ਪਰਿਵਾਰਕ ਮੈਂਬਰਾਂ ਨੂੰ ਸਾਰਿਆਂ ਨੂੰ ਥੋੜ੍ਹਾ ਥੋੜ੍ਹਾ, ਜਿਸ ਤਰ੍ਹਾਂ ਖੇਡ ਪ੍ਰੇਮੀਆਂ ਨੂੰ ਥੋੜ੍ਹਾ ਜਿਹਾ ਕੁਛ ਮਿਲ ਜਾਵੇ, ਜਾਣਕਾਰੀ ਮਿਲ ਜਾਵੇ
1: ਹਾਂਜੀ,
0: ਅਤੇ ਬੱਚਿਆਂ ਨੂੰ ਵੀ ਕੁਛ ਮਿਲ ਜਾਵੇ,
1: ਬਿਲਕੁਲ।
0: ਤਾਂ ਇਸੇ ਤਰੀਕੇ ਨਾਲ ਫੁਲਕਾਰੀ ਸਜਦੀ ਰਹੇਗੀ ਜੀ
1: ਜੀ
0: ਆਕਾਸ਼ਵਾਣੀ ਪਟਿਆਲਾ ਦੇ ਵਿਹੜੇ। ਅਤੇ ਇਜਾਜ਼ਤ ਲੈਂਦੇ ਹਾਂ, ਜਾਂਦੇ ਜਾਂਦੇ ਗੀਤ ਸੁਣਾਉਂਦੇ ਹਾਂ ਜੀ ਅਮਰਿੰਦਰ ਗਿੱਲ ਅਤੇ ਸਾਥੀਆਂ ਦੀ ਆਵਾਜ਼ਾਂ 'ਚ। ਇਸ ਗੀਤ ਦੇ ਨਾਲ ਹੀ ਮੈਨੂੰ ਰਿਪੂ ਦਮਨ ਸਿੰਘ
1: ਤੇ ਰਾਜਵਿੰਦਰ ਕੌਰ ਨੂੰ ਦਿਓ
0: ਇਜਾਜ਼ਤ।

ਭੈਣਾਂ ਦਾ ਪਸੰਦੀਦਾ ਪ੍ਰੋਗਰਾਮ ਨਾਰੀ ਲੋਕ ਲੈ ਕੇ ਹਾਜ਼ਰ ਹਾਂ। ਮੈਂ ਰਾਜਵਿੰਦਰ ਕੌਰ, ਸਾਰੀਆਂ ਭੈਣਾਂ ਦਾ ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੀਆਂ ਬਿਲਕੁਲ ਠੀਕ ਠਾਕ ਹੋਗੇ, ਅਤੇ ਮੈਨੂੰ ਲੱਗਦਾ ਵੀ ਐਤਵਾਰ ਦੇ ਦਿਨ ਸਾਡੀਆਂ ਭੈਣਾਂ ਦੀ ਗਿਣਤੀ ਹੋਰ ਵੱਧ ਜਾਂਦੀ ਹੈ, ਕਿਉਂਕਿ ਜਿਹੜੀਆਂ ਸਾਡੀਆਂ ਭੈਣਾਂ ਕੰਮ ਕਾਜੀ ਹੁੰਦੀਆਂ ਨੇ ਉਹ ਵੀ ਐਤਵਾਰ ਦੇ ਦਿਨ ਨਾਰੀ ਲੋਕ ਪ੍ਰੋਗਰਾਮ ਦਾ ਆਨੰਦ ਮਾਣ ਸਕਦੀਆਂ ਨੇ। ਅਤੇ ਵੈਸੇ ਤਾਂ ਜੇ ਅਸੀਂ ਗੱਲ ਕਰੀਏ ਵੀ ਜੂਨ ਦਾ ਮਹੀਨਾ ਚੱਲ ਰਿਹਾ, ਅਤੇ ਇਸ ਮਹੀਨੇ ਦੇ ਵਿੱਚ ਛੁੱਟੀਆਂ ਨੇ ਜਿਹੜੀਆਂ ਹੋਈਆਂ ਨੇ, ਅਤੇ ਇਹਨਾਂ ਦਿਨਾਂ ਦੇ ਵਿੱਚ ਸਾਡੀਆਂ ਭੈਣਾਂ ਨੇ ਜਿਹੜੀਆਂ ਉਹ ਉਹਨਾਂ ਦਾ ਵੀ ਦਿਲ ਕਰਦਾ ਕਿ ਪੂਰਾ ਸਾਲ ਹੈ ਜਿਹੜਾ ਅਸੀਂ ਨਹੀਂ ਜਾ ਸਕਦੇ ਕਿਤੇ, ਹੈ ਨਾ, ਘੁੰਮਣ ਫਿਰਨ ਚਲੇ ਜਾਈਏ ਜਾਂ ਫਿਰ ਆਪਣੇ ਪੇਕੇ ਘਰ ਜਾ ਆਈਏ, ਹੈ ਨਾ। ਪੇਕੇ ਘਰ ਦਾ ਬੜਾ ਚਾਅ ਹੈ ਜਿਹੜਾ ਭੈਣਾਂ ਨੂੰ ਹੁੰਦਾ, ਸੋ ਹੋਣਾ ਵੀ ਚਾਹੀਦਾ। ਜਿੱਥੇ ਜਿਹਨਾਂ ਮਾਂ ਪਿਓ ਦੇ ਘਰ ਅਸੀਂ ਇੰਨੀ ਦੇਰ ਆਪਣਾ ਜਿਹੜਾ ਬਚਪਨ ਹੈ ਬਿਤਾ ਕੇ ਆਉਂਦੇ ਹਾਂ, ਅਤੇ ਜਵਾਨੀ 'ਚ ਜਦੋਂ ਪੈਰ ਧਰਦੇ ਉਦੋਂ ਮਾਪੇ ਦੇਖਣ ਲੱਗ ਜਾਂਦੇ ਨੇ ਕੁੜੀਆਂ ਦਾ ਵਿਆਹ ਕਰ ਦਈਏ, ਅਤੇ ਉਸ ਤੋਂ ਬਾਅਦ ਆਪਣੇ ਆਪਣੇ ਘਰਾਂ 'ਚ ਪੈ ਕੇ ਉਹਨਾਂ ਨੂੰ ਜਿਹੜਾ ਫਿਰ ਦਿਲ ਕਰਦਾ ਹੁੰਦਾ ਬਹੁਤ ਜਾਣ ਨੂੰ, ਪਰ ਸਮਾਂ ਜਿਹੜਾ ਉਹ ਇਜਾਜ਼ਤ ਨਹੀਂ ਦੇ ਰਿਹਾ ਹੁੰਦਾ, ਕਿਉਂਕਿ ਬੱਚਿਆਂ ਦੀ ਪੜ੍ਹਾਈ ਚੱਲ ਜਾਂਦੀ ਹੈ, ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਝੇਵਿਆਂ 'ਚ ਫਸ ਜਾਂਦੀਆਂ ਨੇ। ਸੋ ਇਹੀ ਦਿਨ ਹੁੰਦੇ ਨੇ ਛੁੱਟੀਆਂ ਦੇ, ਅਤੇ ਇਹਨਾਂ ਦੇ ਵਿੱਚ ਭੈਣਾਂ ਨੂੰ ਹੁੰਦਾ ਕਿ ਆਪਣੇ ਪੇਕੇ ਘਰ ਜਾ ਆਈਏ ਜਾਂ ਫਿਰ ਕਿਸੇ ਰਿਸ਼ਤੇਦਾਰੀ, ਮਾਮੀ, ਮਾਸੀ, ਭੂਆ, ਜੋ ਵੀ ਪਿਆਰ ਨਾਲ ਬੁਲਾਉਣ, ਖਾਸ ਕਰਕੇ ਕੁੜੀਆਂ ਨੂੰ, ਉੱਥੇ ਉਹਨਾਂ ਦਾ ਦਿਲ ਕਰਦਾ ਅਤੇ ਉਹ ਮਿਲ ਕੇ ਵੀ ਜ਼ਰੂਰ ਆਉਂਦੀਆਂ ਨੇ। ਸੋ ਜਿਹੜਾ ਇਹਨਾਂ ਦੋ ਚਾਰ ਦਿਨਾਂ ਦੇ ਵਿੱਚ ਮੇਲ ਮਿਲਾਪ ਨੇ ਜਿਹੜੇ ਉਹ ਕਰ ਲੈਣ ਦੀ ਹਰ ਭੈਣ ਦੀ ਕੋਸ਼ਿਸ਼ ਹੁੰਦੀ ਹੈ, ਅਤੇ ਹੋਣੀ ਵੀ ਚਾਹੀਦੀ ਹੈ, ਕਿਉਂਕਿ ਆਮ ਦਿਨਾਂ ਦੇ ਵਿੱਚ ਉਹ ਸਾਨੂੰ ਸਮਾਂ ਨਹੀਂ ਮਿਲਦਾ, ਅਤੇ ਜਿਹੜਾ ਬੱਚਿਆਂ ਦੀਆਂ ਛੁੱਟੀਆਂ 'ਚ ਮਿਲ ਜਾਂਦਾ। ਸੋ ਇਹਦੇ ਵਿੱਚ ਥੋੜ੍ਹਾ ਜਿਹਾ ਜਿਹੜਾ ਸੱਸਾਂ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਕਿ ਉਹਨਾਂ ਦਾ ਜਦੋਂ ਕੰਮ ਛੱਡਿਆ ਹੁੰਦਾ ਤਾਂ ਦੁਬਾਰਾ ਕੰਮ ਕਰਨ ਨੂੰ ਦਿਲ ਨਹੀਂ ਕਰਦਾ, ਪਰ ਚਲੋ ਦੇਖ ਲਿਆ ਕਰੋ, ਕਿਉਂਕਿ ਤੁਸੀਂ ਵੀ ਇਹ ਵੇਲੇ ਨੂੰ ਕਦੇ ਨਾ ਕਦੇ ਤਾਂ ਤਾਕਦੀਆਂ ਹੀ ਹੋਊਂਗੀਆਂ ਵੀ ਅਸੀਂ ਵੀ ਜਾਇਆ ਹੀ ਆਪਣੇ ਘਰ, ਹੈ ਨਾ। ਸੋ ਆਪਣੀਆਂ ਜਿਹੜੀਆਂ ਨੂੰਹਾਂ ਨੇ ਉਹਨਾਂ ਨੂੰ ਜੇਕਰ ਅਸੀਂ ਧੀਆਂ ਵਾਂਗ ਹੀ ਰੱਖਦੇ ਹਾਂ ਤਾਂ ਉਹ ਜ਼ਰੂਰ ਸੋਚਦੇ ਨੇ ਕਿ ਚਲੋ ਕੋਈ ਗੱਲ ਨਹੀਂ, ਇਹਨਾਂ ਨੂੰ ਵੀ 5-7 ਦਿਨ ਹੈ ਜਿਹੜਾ ਉਹ ਘੁੰਮ ਆਉਣ ਦਿਓ। ਸੋ ਜਦੋਂ ਘੁੰਮ ਫਿਰ ਕੇ ਆ ਜਾਂਦੀਆਂ ਨੇ ਨਾ, ਉਸ ਤੋਂ ਬਾਅਦ ਭੈਣਾਂ ਜਿਹੜੀਆਂ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਰਦੀਆਂ ਨੇ, ਹੋਰ ਜ਼ਿਆਦਾ ਜ਼ੋਰ ਸ਼ੋਰ ਦੇ ਨਾਲ, ਕਿਉਂਕਿ ਇੱਕ ਤਾਂ ਪਾਸਾ ਬਦਲ ਜਾਂਦਾ। ਕਹਿੰਦੇ ਸਿਆਣੇ ਕਹਿੰਦੇ ਹੁੰਦੇ ਨੇ ਇੱਕ ਪਾਸੇ ਤਾਂ ਜਿਹੜੀ ਰੋਟੀ ਹੈ ਉਹ ਵੀ ਸੜ ਜਾਂਦੀ ਹੈ। ਸੋ ਪਾਸਾ ਬਦਲਦੇ ਰਹਿਣ ਨਾਲ ਐਨਰਜੀ ਵੀ ਵੱਧਦੀ ਹੈ, ਅਤੇ ਉਹ ਚੀਜ਼ਾਂ ਜਿਹੜੀਆਂ ਅਸੀਂ ਭੁੱਲ ਜਾਂਦੇ ਹਾਂ, ਆਪਣੇ ਪੇਕਿਆਂ ਘਰ ਦੀਆਂ ਇੱਕ ਅਲੱਗ ਯਾਦਾਂ ਹੁੰਦੀਆਂ, ਉਹਨਾਂ ਦੀਆਂ ਇੱਕ ਅਲੱਗ ਗੱਲਾਂ ਹੁੰਦੀਆਂ ਭੈਣਾਂ ਦੇ ਨਾਲ, ਮਾਂ ਦੇ ਨਾਲ, ਭਰਜਾਈ ਦੇ ਨਾਲ, ਆਂਢ ਗੁਆਂਢ ਦੇ ਵਿੱਚ ਸਾਰੀਆਂ ਹੀ ਕੁੜੀਆਂ ਆਈਆਂ ਹੁੰਦੀਆਂ, ਤਾਂ ਇਕੱਠੀਆਂ ਹੋ ਕੇ ਆਪਸ 'ਚ ਮਿਲ ਲੈਂਦੀਆਂ ਨੇ ਇੱਕ ਦੂਜੇ ਨੂੰ। ਸੋ ਇਹ ਬਹੁਤ ਵਧੀਆ ਜਿਹੜਾ ਸਮਾਂ ਹੁੰਦਾ, ਉਹ ਸਮੇਂ ਨੂੰ ਜਿਹੜਾ ਜ਼ਰੂਰ ਪਰਿਵਾਰਕ ਮੈਂਬਰਾਂ ਦਾ ਵੀ ਸਾਥ ਚਾਹੀਦਾ ਹੁੰਦਾ, ਕਿ ਹਰ ਭਰਾ ਹੈ ਜਿਹੜਾ ਆਪਣੀ ਭੈਣ ਦੇ ਲਈ ਬੂਹੇ ਨੇ ਜਿਹੜੇ, ਹਮੇਸ਼ਾ ਉਹਨਾਂ ਨੂੰ ਖੁੱਲ੍ਹੇ ਰੱਖਣੇ ਚਾਹੀਦੇ ਨੇ, ਭੈਣਾਂ ਆਉਂਦੀਆਂ ਜਾਂਦੀਆਂ ਰਹਿਣ, ਵਿਹੜੇ ਦੀਆਂ ਰੌਣਕਾਂ ਨੇ ਜਿਹੜੀਆਂ ਉਹ ਆਉਂਦੀਆਂ ਰਹਿਣ, ਅਤੇ ਦੋਵੇਂ ਪਰਿਵਾਰਾਂ ਦੀ ਜਿਹੜੀ ਸਹਿਮਤੀ ਹੈ ਇਹਦੇ ਨਾਲ ਇਹ ਚੱਲਦਾ ਰਹੇ ਪਰਿਵਾਰ। ਸੋ ਇਹ ਗੱਲਾਂ ਨੇ ਜਿਹੜੀਆਂ ਸਾਡੇ ਅੱਜ ਦੇ ਸਮੇਂ ਦੇ ਵਿੱਚ ਵਿਚਰ ਰਹੀਆਂ ਨੇ, ਅਤੇ ਅਸੀਂ ਦੇਖਦੇ ਹਾਂ ਬਹੁਤ ਸਾਰੀਆਂ ਭੈਣਾਂ ਸਾਨੂੰ ਦਿਖਦੀਆਂ, ਬੱਚਿਆਂ ਦੇ ਨਾਲ ਜਾ ਰਹੀਆਂ ਨੇ, ਬਹੁਤ ਸਾਰੀਆਂ ਆ ਰਹੀਆਂ ਨੇ, ਅਤੇ ਬਹੁਤ ਸਾਰੀਆਂ ਭੈਣਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਘੁੰਮਣ ਜਾ ਰਹੇ ਨੇ। ਕਈ ਵਾਰੀ ਯਾਤਰਾਵਾਂ 'ਤੇ ਚਲੇ ਜਾਂਦੇ ਨੇ, ਕਿਸੇ ਗੁਰੂ ਘਰ ਚਲੇ ਜਾਂਦੇ ਨੇ, ਜਾਂ ਆਪਣੇ ਜਿਹੜੇ ਧਾਰਮਿਕ ਅਸਥਾਨ ਨੇ ਆਪੋ ਆਪਣੇ ਉਹਨਾਂ 'ਚ ਜਾਂਦੇ ਨੇ, ਜਾਂ ਫਿਰ ਰਿਸ਼ਤੇਦਾਰੀਆਂ 'ਚ ਜਾਂਦੇ ਨੇ। ਸੋ ਇਹ ਵਧੀਆ ਮੌਕਾ ਹੁੰਦਾ, ਅਤੇ ਇਹਦੇ 'ਚ ਵੀ ਆਨੇ ਕਾਨੇ ਜਾਂ ਬਹਾਨੇ ਨਹੀਂ ਲਾਉਣੇ ਚਾਹੀਦੇ।

ਹਾਂਜੀ ਭੈਣੋ, ਪ੍ਰੋਗਰਾਮ ਚੱਲ ਰਿਹਾ ਨਾਰੀ ਲੋਕ, ਅਤੇ ਅੱਜ ਦਿਨ ਐਤਵਾਰ ਹੈ ਅਤੇ ਪਹਿਲਾਂ ਅਸੀਂ ਭੈਣਾਂ ਨਾਲ ਗੱਲਾਂ ਨੇ ਜਿਹੜੀਆਂ ਕਾਫੀ ਕਰ ਲਈਆਂ, ਅਤੇ ਅੱਜ ਦੇ ਦਿਨ ਚਿੱਠੀਆਂ ਦਾ ਜਿਹੜਾ ਇਹ ਪ੍ਰੋਗਰਾਮ ਹੈ, ਅਤੇ ਇਹਦੇ ਰਾਹੀਂ ਅਸੀਂ ਆਪਣੀਆਂ ਭੈਣਾਂ ਦੇ ਨੂੰ ਜਿਹੜੇ ਗੀਤ ਸੁਣਵਾਉਂਦੇ ਹਾਂ ਉਹਨਾਂ ਦੀ ਫਰਮਾਇਸ਼ 'ਤੇ ਪੰਜਾਬੀ ਫਿਲਮੀ ਗੀਤ। ਸੋ ਚਿੱਠੀਆਂ ਬਹੁਤ ਸਾਰੀਆਂ ਜਿਹੜੀਆਂ ਆਈਆਂ ਨੇ, ਪਰ ਕੁਝ ਕੁ ਸ਼ਿਕਵਾ ਸਾਨੂੰ ਸਾਡੀਆਂ ਭੈਣਾਂ ਨਾਲ ਹੁੰਦਾ ਕਿ ਚਿੱਠੀਆਂ ਨੇ ਨਾ ਜਿਹੜੀਆਂ ਹੁਣ ਨਾਰੀ ਲੋਕ ਦੇ ਲਈ ਸਪੈਸ਼ਲ ਨਹੀਂ ਪਾਉਂਦੀਆਂ ਹੈਗੀਆਂ ਸਾਡੀਆਂ ਭੈਣਾਂ, ਅਤੇ ਵੈਸੇ ਬਹੁਤ ਸਾਰੀਆਂ ਭੈਣਾਂ ਸੁਣਦੀਆਂ ਨੇ, ਪਰ ਭਰਾ ਸਾਡੇ ਜ਼ਿਆਦਾ ਮਿਹਨਤ ਕਰਦੇ ਨੇ, ਉਹ ਬਹੁਤ ਸਾਰੀਆਂ ਚਿੱਠੀਆਂ ਲਿਖਦੇ ਨੇ, ਪਰ ਭੈਣਾਂ ਨੂੰ ਵੀ ਚਾਹੀਦਾ ਕਿ ਉਹਨਾਂ ਲਈ ਸਪੈਸ਼ਲ ਪ੍ਰੋਗਰਾਮ ਹੈ ਅਤੇ ਤੁਸੀਂ ਵੀ ਸਪੈਸ਼ਲ ਸਪੈਸ਼ਲ ਚਿੱਠੀਆਂ ਜਿਹੜੀਆਂ ਉਹਨਾਂ 'ਚ ਪਾਇਆ ਕਰੋ। ਮੈਸਗੇਟ ਨਾਭਾ ਤੋਂ ਸਾਡੀਆਂ ਭੈਣਾਂ ਇਹ ਲਿਖ ਰਹੀਆਂ ਨੇ ਜੀ ਖੱਤ ਸਾਨੂੰ, ਜੋਤੀ ਰਾਣੀ ਅਤੇ ਗੁਰਮੰਨਤ। ਚੱਕੜਾ ਬਾਜ਼ਾਰ ਸਮਾਣਾ ਤੋਂ ਸੰਗੀਤਾ ਜਿੰਦਲ ਸਾਨੂੰ ਲਿਖ ਰਹੇ ਨੇ, ਪਿੰਡ ਸਿਉਣਾ ਤੋਂ ਲਿਖ ਰਹੀਆਂ ਨੇ ਸਾਡੀਆਂ ਭੈਣਾਂ ਮਨਵੀਰ ਕੌਰ, ਪਾਲ ਕੌਰ, ਮਨਜੀਤ ਕੌਰ ਅਤੇ ਇਹਨਾਂ ਦੇ ਨਾਲ ਨੇ ਜੀ ਅਰਸ਼ਦੀਪ ਕੌਰ। ਲਓ ਫਿਰ ਇਹਨਾਂ ਸਾਰੀਆਂ ਭੈਣਾਂ ਦੀ ਫਰਮਾਇਸ਼ 'ਤੇ ਤੁਹਾਨੂੰ ਸੁਣਵਾ ਰਹੇ ਹਾਂ ਪ੍ਰੋਗਰਾਮ ਦਾ ਇਹ ਅਗਲਾ ਗੀਤ। ਫਿਲਮ ਹੈ ਜੀ ਮਨਜੀਤੇ ਜਗਜੀਤ, ਅਤੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਆਸ਼ਾ ਭੋਸਲੇ ਨੇ।

0: ਹਾਂਜੀ ਭੈਣੋ, ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ, ਅਤੇ ਨਾਰੀ ਲੋਕ ਪ੍ਰੋਗਰਾਮ 'ਚ ਅਗਲੀਆਂ ਚਿੱਠੀਆਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸ਼ਾਮਿਲ ਕਰ ਲੈਂਦੇ ਹਾਂ। ਕੁਲਨੇਰਾ ਮਹੱਲਾ ਪਟਿਆਲਾ ਤੋਂ ਸਾਨੂੰ ਸਾਡੀਆਂ ਭੈਣਾਂ ਲਿਖ ਰਹੀਆਂ ਨੇ ਜੀ, ਪਲਕ ਬੱਤਾ, ਗੀਤੂ ਬੱਤਾ, ਅਤੇ ਇਹਨਾਂ ਦੇ ਨਾਲ ਨਿਹਾਰਿਕਾ ਅਤੇ ਹੋਰ ਸਾਰਾ ਪਰਿਵਾਰ। ਮਸੀਤਾਂ ਡੱਬਵਾਲੀ ਤੋਂ ਇੰਦਰਜੀਤ, ਕਮਲਜੀਤ ਅਤੇ ਮੀਨਾਕਸ਼ੀ। ਭੁਪਿੰਦਰ ਕੌਰ ਸੈਣੀ ਸਾਨੂੰ ਇਹ ਲਿਖ ਰਹੇ ਨੇ ਜੀ, ਵੱਡੀਆਂ ਜਾਲਾਂ ਤੋਂ। ਲਓ ਜੀ, ਫਿਰ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਇਹ ਅਗਲਾ ਗੀਤ। ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਇਸ ਵਕਫੇ ਤੋਂ ਬਾਅਦ।
1: ਨੀ ਬੂ ਨੀ, ਵਿਆਹ ਚ ਤਾਂ ਭਾਈ ਰੌਣਕਾਂ ਹੀ ਲੱਗੀਆਂ ਪਈਆਂ ਨੇ। ਨਜ਼ਾਰੇ ਕਿੰਨੀ ਤਰ੍ਹਾਂ ਦੇ ਤਾਂ ਪਤੌੜੇ ਪਏ ਨੇ ਖਾਣ ਨੂੰ।
2: ਨੀ ਹਾਂ ਭੈਣੇ, ਵਿਆਹ ਤਾਂ ਬਾਲਾ ਵਧੀਆ, ਪਰ ਤੂੰ ਆ ਇੰਨੀ ਪਲੇਟ ਕਾਹਦੇ ਲਈ ਭਰੀ ਹੈ? ਨੀ ਚੰਗੀ ਨੀ ਲੱਗਦੀ।
1: ਨੀ ਤੂੰ ਮਾਰ ਗੋਲਾ ਨਾ ਲੱਗੇ ਚੰਗਾ, ਮੈਂ ਤਾਂ ਭਾਈ ਕੇਰਾਂ ਹੀ ਪਲੇਟ ਭਰ ਕੇ ਸੀਟ ਮਲ ਲੈਣੀ। ਨੀ ਬਾਕੀ ਨਿੱਕ ਸੁੱਕ ਮੈਂ ਉੱਥੇ ਹੀ ਮੰਗਾਈ ਜਾਊਂਗੀ ਵੈਰਿਆਂ ਤੋਂ।
2: ਨੀ ਭੈਣੇ, ਜਿੰਨੀ ਪਲੇਟ ਤੂੰ ਭਰੀ ਹੈ ਨਾ ਤੇਰੇ ਤੋਂ ਖਾ ਨੀ ਹੋਣਾ।
1: ਨੀ ਨਾ ਖਾ ਹੋਵੇ, ਤੇਰਾ ਉਂਜਿਡ ਦੁਖੀ ਜਾਂਦਾ, ਬਚਿਆ ਪਿਆ ਰਹੂ। ਮੈਂ ਦੁਬਾਰਾ ਸੀਟ ਛੱਡ ਕੇ ਨੀ ਜਾਣਾ, ਮੈਂ ਤੈਨੂੰ ਗੱਲ ਦੱਸਤੀ, ਮੈਂ ਖਾਣ ਪੀਣ ਨੂੰ ਉਰੀ ਮੰਗਾਈ ਜਾਊ। ਨਾ ਖਾ ਹੋਇਆ ਬਚਿਆ ਪਿਆ ਰਹੂ, ਨਾਲੇ ਪਾਸੇ ਹੋ, ਉਰੇ ਮੈਨੂੰ ਸਿੱਧੀ ਸਟੇਜ ਦੀ ਹੁੰਦੀ ਆ ਮੂਹਰੇ।
2: ਨੀ ਭੈਣੇ, ਕਿਉਂ ਕਮਲੀ ਹੋਈ ਆ? ਜੇ ਘਰ ਬਗਾਨਾ ਢਿੱਡ ਤਾਵਦਾ, ਨੀ ਕਿਉਂ ਤੂੰ ਖਾਣੇ ਦੀ ਬਰਬਾਦੀ ਕੀਤੀ ਹੈ? ਨਾਲੇ ਇਹ ਬਰਬਾਦੀ ਕੱਲੀ ਭੋਜਨ ਦੀ ਨੀ, ਇਹ ਕਿਸੇ ਦੀ ਮਿਹਨਤ ਤੇ ਲੱਖਾਂ ਰੁਪਈਆਂ ਦੀ ਵੀ ਬਰਬਾਦੀ ਹੈ। ਇਸ ਪਾਸੇ ਭੈਣੇ ਗੰਭੀਰਤਾ ਨਾਲ ਸੋਚ।
0: ਹਾਂਜੀ, ਤੁਹਾਨੂੰ ਸੁਣਵਾ ਰਹੇ ਹਾਂ ਗੀਤ, ਫਿਲਮ ਹੈ ਜੀ ਇੱਕ ਪਿੰਡ ਦੀ ਕੁੜੀ, ਅਤੇ ਆਵਾਜ਼ ਹੈ ਅਮਰਿੰਦਰ ਗਿੱਲ ਦੀ। ਸੰਗੀਤਬੱਧ ਕੀਤਾ ਸੁਖਸ਼ਿੰਦਰ ਸ਼ਿੰਦਾ, ਅਤੇ ਗੀਤ ਦੇ ਬੋਲ ਲਿਖੇ ਨੇ ਅਮਰਿੰਦਰ ਗਿੱਲ ਅਤੇ ਜੀਤ ਨੇ।

0: ਨੇ ਮੁੰਡੇ ਵਾਲਿਆਂ ਦੀਆਂ ਅਖੇ, ਇੱਕ ਤਾਂ ਕੁੜੀ ਗੋਰੀ ਲੰਮੀ ਹੋਵੇ,
1: ਅੱਛਾ
0: ਫਿਰ ਕਹਿੰਦੇ ਸਿਆਣੀ ਸਮਝਦਾਰ ਪੜ੍ਹੀ ਲਿਖੀ ਹੋਵੇ, ਤੀਜਾ ਕਹਿੰਦੇ ਕਮਾਊ ਵੀ ਹੋਵੇ, ਚੌਥਾ ਲੈਣ ਦੇਣ ਦਾਜ ਦਹੇਜ ਵੀ ਪੂਰਾ ਦਿਓ, ਵਿਆਹ ਤਕੜਾ ਕਰਿਓ ਤੇ ਫਿਰ ਦਿਓ ਕਾਰ, ਤੇ ਕੁੜੀ ਹੋਵੇ 6 ਬੈਂਡ ਵਾਲੀ, ਤਾਂ ਕਿਤੇ ਜਾ ਕੇ 7 ਫੇਰੇ ਹੋਣਗੇ।
1: ਨੀ ਸੱਚੀ, ਇਹ ਤਾਂ ਵਾਲੀਆਂ ਸ਼ਰਤਾਂ ਨੇ ਭਾਈ, ਅੱਜ ਕੱਲ ਤਾਂ ਲੋੜਾ ਹੀ ਆ ਗਿਆ ਸੱਚੀ।
0: ਵੀ ਜੇ ਇੰਨੀਆਂ ਸ਼ਰਤਾਂ ਕੁੜੀਆਂ ਰੱਖਣ ਲੱਗ ਜਾਣ ਫਿਰ ਦੱਸੋ ਕੀ ਹੋਊਗਾ, ਧੀਆਂ ਦਾ ਸਤਿਕਾਰ ਕਰੋ ਤੇ ਉਹਨਾਂ ਨੂੰ ਉਹਨਾਂ ਦੇ ਹੱਕ ਦਿਓ, ਸੋਚ ਬਦਲੋ ਤਾਂ ਹੀ ਸਮਾਜ ਬਦਲੇਗਾ।

ਜੀ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਸੁਣ ਰਹੇ ਪ੍ਰੋਗਰਾਮ ਨਾਰੀ ਲੋਕ, ਤੇ ਨਾਰੀ ਲੋਕ ਪ੍ਰੋਗਰਾਮ 'ਚ ਅੱਜ ਅਸੀਂ ਭੈਣਾਂ ਦੀ ਫਰਮਾਇਸ਼ 'ਤੇ ਉਹਨਾਂ ਨੂੰ ਸੁਣਵਾ ਰਹੇ ਹਾਂ ਪੰਜਾਬੀ ਫਿਲਮੀ ਗੀਤ। ਅਤੇ ਅਗਲੀ ਚਿੱਠੀ ਸਾਡੇ ਕੋਲ ਆਈ ਹੈ ਜੀ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਤੋਂ। ਇਹਦੇ ਵਿੱਚ ਸਾਡੀਆਂ ਭੈਣਾਂ ਲਿਖਣ ਵਾਲੀਆਂ ਨੇ ਜੀ, ਸਿਮਰਨ, ਏਕਮ, ਦਮਨ ਅਤੇ ਇਹਨਾਂ ਦਾ ਸਾਰਾ ਪਰਿਵਾਰ ਹੈ ਜੀ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਰੇਖਾ ਅਤੇ ਇਹਨਾਂ ਦੇ ਨਾਲ ਨੇ ਸੋਨੀ। ਮੁੱਲਾ ਪਰਦਾਖਾ ਮੰਡੀ ਤੋਂ ਅਰੁਣਾ ਅਤੇ ਇਹਨਾਂ ਦੇ ਨਾਲ ਨੇ ਜੀ ਸੁਰਭੀ ਜੈਨ ਅਤੇ ਸਾਰਾ ਪਰਿਵਾਰ। ਲਓ ਫਿਰ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਇਹ ਅਗਲਾ ਗੀਤ, ਜਿਹੜਾ ਕਿ ਅਸੀਂ ਲਿਆ ਫਿਲਮ ਤੇਰਾ ਮੇਰਾ ਕੀ ਰਿਸ਼ਤਾ, ਇਸ ਨੂੰ ਆਵਾਜ਼ ਦਿੱਤੀ ਹੈ ਅਲਕਾ ਯਾਗਨਿਕ ਅਤੇ ਫਿਰੋਜ਼ ਖਾਨ ਨੇ।

ਤੁਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਆਨੰਦ ਮਾਣਿਓ ਪ੍ਰੋਗਰਾਮ ਨਾਰੀ ਲੋਕ ਦਾ ਅਤੇ ਨਾਰੀ ਲੋਕ ਪ੍ਰੋਗਰਾਮ 'ਚ ਅਗਲੀ ਚਿੱਠੀ ਸਾਡੇ ਕੋਲ ਆਈ ਹੈ ਜੀ ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ ਜਸ਼ਨਪ੍ਰੀਤ ਕੌਰ ਹੋਰਾਂ ਦੀ ਅਤੇ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਸ਼ੋਭਾ ਨਾਇਕ, ਪਟੇਲ ਨਗਰ ਮਲੋਟ ਤੋਂ ਗੀਤਾ ਰਾਣੀ ਜਾਜੋਰੀਆ ਅਤੇ ਬੇਬੀ ਆਰਜ਼ੂ ਜਾਜੋਰੀਆ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਨੂੰ ਲਿਖਿਆ ਜੀ ਇਹ ਖੱਤ ਸਹਿਜਪ੍ਰੀਤ ਕੌਰ ਨੇ। ਲਓ ਫਿਰ ਇਹਨਾਂ ਸਾਰੀਆਂ ਭੈਣਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਇਹ ਅਗਲਾ ਗੀਤ। ਫਿਲਮ ਹੈ ਜੀ ਸਰਪੰਚ, ਅਤੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ, ਆਵਾਜ਼ਾਂ ਦਿੱਤੀਆਂ ਨੇ ਜੀ ਮਹਿੰਦਰ ਕਪੂਰ ਅਤੇ ਅਨੁਰਾਧਾ ਪੌੜਵਾਲ ਨੇ।

ਹਾਂਜੀ, ਪ੍ਰੋਗਰਾਮ ਦਾ ਅਗਲਾ ਖਤ ਹੈ ਜਿਹੜਾ ਉਹ ਤੁਹਾਡੇ ਨਾਲ ਸ਼ਾਮਿਲ ਕਰਦੇ ਹਾਂ ਜੀ। ਇਹ ਸਾਨੂੰ ਲਿਖਿਆ ਜੀ ਮਲੋਟ ਕੈਂਪ ਤੋਂ ਲਿਖਣ ਵਾਲੀ ਸਾਡੀ ਭੈਣ ਹੈ ਸੀਮਾ ਬੀਵਾਨ, ਅਤੇ ਲੋਹਗੜ੍ਹ ਠਾਕਰਾਂਵਾਲਾ ਫਿਰੋਜ਼ਪੁਰ ਤੋਂ ਸਾਨੂੰ ਲਿਖਿਆ ਇਹ ਖਤ। ਇਹਨਾਂ ਦੇ ਵਿੱਚ ਸਾਡੀਆਂ ਭੈਣਾਂ ਨੇ ਜੀ ਗੁਰਪ੍ਰੀਤ ਕੌਰ ਅਤੇ ਹੋਰ ਭੈਣਾਂ ਨੇ ਦਿਲਜੀਤ ਕੌਰ, ਇਹ ਸਾਨੂੰ ਪਟਿਆਲਾ ਤੋਂ ਲਿਖ ਰਹੇ ਨੇ, ਮੀਨਾ ਰਾਣੀ ਮਾਨਸਾ ਤੋਂ, ਗੀਤਾ ਮਹਾਜਨ ਸਾਨੂੰ ਇਹ ਖਤ ਲਿਖਿਆ ਜੀ ਅੰਬਾਲਾ ਤੋਂ, ਅਤੇ ਸਰਬਜੀਤ ਕੌਰ ਲਿਖ ਰਹੇ ਨੇ ਬਠਿੰਡਾ ਤੋਂ। ਲਓ ਫਿਰ ਇਹਨਾਂ ਸਾਰੀਆਂ ਭੈਣਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਇਹ ਅਗਲਾ ਗੀਤ। ਇਸ ਨੂੰ ਆਵਾਜ਼ ਦਿੱਤੀ ਹੈ ਜੀ ਹਰਭਜਨ ਮਾਨ, ਅਤੇ ਇਹਨਾਂ ਦੇ ਨਾਲ ਰਾਣੀ ਰਣਦੀਪ, ਫਿਲਮ ਹੈ ਮੇਰਾ ਪਿੰਡ, ਇਹ ਪੰਜਾਬੀ ਫਿਲਮ 'ਚੋਂ ਅਸੀਂ ਗੀਤ ਲਿਆ।

ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਨਾਰੀ ਲੋਕ, ਅਤੇ ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸਾਡੀਆਂ ਭੈਣਾਂ ਦੀ ਚਿੱਠੀਆਂ ਰਾਹੀਂ ਭੇਜੀ ਗਈ ਫਰਮਾਇਸ਼ ਹੈ ਜਿਹੜੀ ਉਹ ਪੂਰੀ ਕਰ ਰਹੇ ਹਾਂ, ਉਹਨਾਂ ਨੂੰ ਸੁਣਵਾ ਰਹੇ ਹਾਂ ਪੰਜਾਬੀ ਫਿਲਮੀ ਗੀਤ। ਅਗਲਾ ਸਾਡੇ ਕੋਲ ਜਿਹੜਾ ਖਾਤਾ ਹੈ ਜੀ, ਹਨੂੰਮਾਨਗੜ੍ਹ ਰਾਜਸਥਾਨ ਤੋਂ ਲਿਖਣ ਵਾਲੀ ਸਾਡੀ ਭੈਣ ਹੈ ਜੀ ਸ਼ਮੀਮ ਬੇਗਮ, ਅਤੇ ਹਰਪ੍ਰੀਤ ਮਾਨਸਾ ਤੋਂ, ਅਤੇ ਗੁਰਪ੍ਰੀਤ ਰਾਣੀ ਸਾਨੂੰ ਲਿਖ ਰਹੀਆਂ ਨੇ ਜੀ ਪਟਿਆਲਾ ਤੋਂ। ਮੁਕਤਸਰ ਤੋਂ ਬਲਜਿੰਦਰ ਕੌਰ, ਅਤੇ ਇਹਨਾਂ ਦੇ ਨਾਲ ਨੇ ਜੀ ਬਲਜਿੰਦਰ ਕੌਰ ਦੀ ਮਾਨ ਰਵਨੀਤ ਅਤੇ ਨਿਸ਼ੂ। ਲਓ ਫਿਰ ਇਹਨਾਂ ਸਾਰੀਆਂ ਭੈਣਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਇਹ ਅਗਲਾ ਗੀਤ। ਇਸ ਨੂੰ ਆਵਾਜ਼ ਦਿੱਤੀ ਹੈ ਪ੍ਰਭਗਿੱਲ ਅਤੇ ਸਾਥੀਆਂ ਨੇ, ਅਤੇ ਅਸੀਂ ਗੀਤ ਲਿਆ ਇਹ ਜੀ ਫਿਲਮ ਲੌਂਗ ਲਾਚੀ 'ਚੋਂ। ਪ੍ਰਭਗਿੱਲ ਦੀ ਆਵਾਜ਼ ਹੈ, ਅਤੇ ਸੁਣਦੇ ਹਾਂ ਸਾਡੀਆਂ ਭੈਣਾਂ ਦੀ ਫਰਮਾਇਸ਼ 'ਤੇ ਇਹ ਗੀਤ।

ਆ ਹੁਣ ਫਿਰ ਪ੍ਰੋਗਰਾਮ ਦੇ ਆਖਿਰ 'ਚ ਸੁਣਦੇ ਹਾਂ ਪ੍ਰੋਗਰਾਮ ਦਾ ਇਹ ਗੀਤ ਜਿਹੜਾ ਕਿ ਅਸੀਂ ਲਿਆ ਫਿਲਮ ਬਟਵਾਰਾ 'ਚੋਂ, ਇਸ ਨੂੰ ਆਵਾਜ਼ਾਂ ਦਿੱਤੀਆਂ ਨੇ ਇਸ ਨੂੰ ਆਵਾਜ਼ ਦਿੱਤੀ ਹੈ ਜੀ ਮਹਿੰਦਰ ਕਪੂਰ ਨੇ, ਸੁਣਨ ਦੀ ਫਰਮਾਇਸ਼ ਕੀਤੀ ਹੈ ਸਾਡੀਆਂ ਇਹਨਾਂ ਭੈਣਾਂ ਨੇ, ਬਕਸਰ ਬਿਹਾਰ ਤੋਂ ਫਾਤਮਾ ਖਾਤੂਨ ਅੰਸਾਰੀ ਅਤੇ ਡੁਮਰਾ ਬਿਹਾਰ ਤੋਂ ਡਾਕਟਰ ਸੋਨਮ ਅਦੀਵਾ, ਸਰੀਮਪੁਰ ਬਕਸਰ ਤੋਂ ਆਸਮਾ ਖਾਤੂਨ ਅੰਸਾਰੀ ਅਤੇ ਜੇਲ ਰੋਡ ਦਿੱਲੀ ਤੋਂ ਦਿਵਿਆ ਭਾਰਤੀ। ਲਓ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਫਿਰ ਇਹ ਗੀਤ।

ਹਾਂਜੀ ਭੈਣੋ, ਪ੍ਰੋਗਰਾਮ ਨਾਰੀ ਲੋਕ ਦੇ ਵਿੱਚ ਸਾਡੀਆਂ ਭੈਣਾਂ ਨੇ ਜਿਹੜੀਆਂ ਚਿੱਠੀਆਂ ਰਾਹੀਂ ਸ਼ਿਰਕਤ ਹੈ ਜਿਹੜੀ ਬਹੁਤ ਘੱਟ ਕਰਦੀਆਂ, ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਥੋੜ੍ਹਾ ਜਿਹਾ ਕੋਸ਼ਿਸ਼ ਕਰੋਗੇ ਕਿ ਪੈੱਨ ਚੱਕੋ ਅਤੇ ਚਿੱਠੀਆਂ ਲਿਖੋ ਅਤੇ ਆਪਣੇ ਨਾਮ ਨੇ ਜਿਹੜੇ, ਜੇਕਰ ਤੁਸੀਂ ਚਾਹੁੰਦੇ ਹੋ ਪ੍ਰੋਗਰਾਮ 'ਚ ਸ਼ਾਮਿਲ ਹੋਣ, ਤਾਂ ਸਾਨੂੰ ਚਿੱਠੀ ਲਿਖੋ। ਚਿੱਠੀ ਪਾਉਣ ਲਈ ਪਤਾ ਨੋਟ ਕਰ ਲਓ ਜੀ, ਪ੍ਰੋਗਰਾਮ ਨਾਰੀ ਲੋਕ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਪਟਿਆਲਾ, ਪਿੰਨ ਕੋਡ 1470002। ਇਸ ਦੇ ਨਾਲ ਹੀ ਰਾਜਵਿੰਦਰ ਨੂੰ ਆਗਿਆ ਦਿਓ, ਅੱਜ ਦਾ ਨਾਰੀ ਲੋਕ ਪ੍ਰੋਗਰਾਮ ਇੱਥੇ ਖਤਮ ਕਰਨ ਦੀ।

FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ, ਇਸ ਵੇਲੇ ਬਾਅਦ ਪੈਰ ਦਾ ਠੀਕ 1 ਵੱਜ ਰਿਹਾ। ਹੁਣ ਤੁਹਾਨੂੰ ਦੱਸਦੇ ਹਾਂ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਹੁਣੇ ਪ੍ਰੋਗਰਾਮਾਂ ਦੇ ਵੇਰਵੇ ਤੋਂ ਬਾਅਦ ਪੇਸ਼ ਕਰਾਂਗੇ ਪ੍ਰੋਗਰਾਮ ਨਗਮੇ ਅਤੇ ਇਸੇ ਦੌਰਾਨ 1:10 'ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। 1:15 ਨਗਮੇ ਪ੍ਰੋਗਰਾਮ ਦਾ ਬਾਕੀ ਹਿੱਸਾ ਲੈ ਕੇ ਹਾਜ਼ਰ ਹੋਵਾਂਗੇ ਅਤੇ 1:40 'ਤੇ ਪੰਜਾਬੀ 'ਚ ਖਬਰਾਂ ਹੋਣਗੀਆਂ ਸਾਡੇ ਜਲੰਧਰ ਕੇਂਦਰ ਤੋਂ। 1:50 'ਤੇ ਉਰਦੂ 'ਚ ਖਬਰਾਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ ਅਤੇ ਬਾਅਦ ਦੁਪਹਿਰ 2 ਵਜੇ ਪ੍ਰੋਗਰਾਮ ਪੇਸ਼ ਕਰਾਂਗੇ ਫੌਜੀ ਵੀਰਾਂ ਲਈ ਸਰਫਰੋਸ਼।

2:15 ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਦੋ ਤੇਰੀਆਂ ਦੋ ਮੇਰੀਆਂ ਇਹ ਲਾਈਵ ਫੋਨ ਇਨ ਪ੍ਰੋਗਰਾਮ ਪੇਸ਼ ਕਰਾਂਗੇ ਬਾਅਦ ਪੈ 2:30। ਅੱਜ ਦੇ ਇਸ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਖੂਨਦਾਨ ਮਹਾਂਦਾਨ। 3 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ। ਸ਼ਾਮ 5 ਵਜੇ ਪੇਸ਼ ਕਰਾਂਗੇ ਪ੍ਰੋਗਰਾਮ ਗੱਲਾਂ ਚੋਂ ਗੱਲ। 5:30 ਤੁਸੀਂ ਸੁਣੋਗੇ ਕਿਸਾਨ ਬਾਣੀ ਪ੍ਰੋਗਰਾਮ ਦੌਰਾਨ ਪੁਆਧੀ ਫਰਮਾਇਸ਼ੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਹੋਏਗਾ ਅਤੇ 6 ਵਜੇ ਹਿੰਦੀ ਸਮਾਚਾਰ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ। 6:05 'ਤੇ ਪ੍ਰੋਗਰਾਮਾਂ ਦਾ ਵੇਰਵਾ ਇੱਕ ਵਾਰ ਤੋਂ ਫਿਰ ਤੁਹਾਨੂੰ ਦੱਸਿਆ ਜਾਏਗਾ। 6:20 'ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। 6:30 ਵਜੇ ਹੋਏਗਾ ਨੌਜਵਾਨ ਦੋਸਤਾਂ ਲਈ ਪ੍ਰੋਗਰਾਮ ਵੇਵ ਕਿਓਰ।

6:30 ਤੁਸੀਂ ਸੁਣੋਗੇ ICC ਮਹਿਲਾ T20 ਕ੍ਰਿਕਟ ਵਿਸ਼ਵ ਕੱਪ 2026 ਅਧੀਨ ਬਰਮਿੰਗਮ ਇੰਗਲੈਂਡ ਦੇ ਵਿੱਚ ਜਿਹੜਾ ਅੱਜ ਮੈਚ ਹੋ ਰਿਹਾ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵਿਚਕਾਰ ਖੇਡੇ ਜਾਣ ਵਾਲੇ ਇਸ ਮੈਚ ਦਾ ਸਿੱਧਾ ਪ੍ਰਸਾਰਣ ਹੈ ਜਿਹੜਾ ਤੁਹਾਨੂੰ ਸੁਣਵਾਇਆ ਜਾਏਗਾ ਮੈਚ ਦੀ ਸਮਾਪਤੀ ਤੱਕ ਅਤੇ ਪ੍ਰੋਗਰਾਮ ਨੇ ਜਿਹੜੇ ਤੁਸੀਂ ਸੁਣੋਗੇ ਸਾਡੀ ਐਪ ਨਿਊਜ਼ ਔਨ AIR ਐਪ 'ਤੇ। ਸੱਤ ਵਜੇ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਅਤੇ 7:10 'ਤੇ ਤੁਸੀਂ ਸੁਣੋਗੇ ਸੀਰੀਜ਼ ਜਿਹੜੀ ਚੱਲ ਰਹੀ ਹੈ ਜੀ ਉਹਦੇ ਵੱਲੋਂ ਕੰਪਲੀਟ ਕੀਤੇ ਜਾ ਰਹੇ ਨੇ 12 ਸਾਲ ਨੇ ਜਿਹੜੇ ਉਹ ਗਵਰਨਮੈਂਟ ਦੇ ਸਪੈਸ਼ਲ ਬਿਲਿੰਗ। 7:45 'ਤੇ ਤੁਸੀਂ ਸੁਣੋਗੇ ਸ਼ਾਮ ਸੁਹਾਨੀ ਤਹਿਤ ਪ੍ਰੋਗਰਾਮ ਜਿਹੜਾ ਸਾਡਾ ਹੁੰਦਾ ਜੀ ਸ਼ਾਮ ਸੁਹਾਨੀ 7:45 'ਤੇ ਇਸਦਾ ਆਨੰਦ ਮਾਣੋਗੇ ਅਤੇ 8:15 ਹੋਏਗਾ ਪ੍ਰੋਗਰਾਮ ਗੁਲਦਸਤਾ। 9:45 ਸਮਾਚਾਰ ਸੰਧਿਆ ਤਹਿਤ ਹਿੰਦੀ 'ਚ ਸਮਾਚਾਰ ਸੁਣੋਗੇ ਅਤੇ 9:00 ਤੋਂ ਲੈ ਕੇ 10:00 ਤੱਕ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮਾਂ ਦਾ ਆਨੰਦ ਮਾਣੋਗੇ। 10:00 ਪੰਜਾਬੀ ਤੜਕਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਅਤੇ 10:30 ਰਜਨੀਗੰਧਾ ਤਹਿਤ ਸੁਣੋਗੇ ਪੁਰਾਣੇ ਹਿੰਦੀ ਫਿਲਮੀ ਗੀਤ ਅਤੇ ਸਭਾ ਦੇ ਆਖਿਰ 'ਚ 11:00 ਹਿੰਦੀ 'ਚ ਸਮਾਚਾਰ ਅਤੇ 11:05 'ਤੇ ਅੰਗਰੇਜ਼ੀ ਸਮਾਚਾਰ ਹੋਣਗੇ ਅਤੇ 11:10 'ਤੇ ਹੋਏਗੀ ਪ੍ਰੋਗਰਾਮਾਂ ਦੀ ਸਮਾਪਤੀ। ਸੋ ਇਹ ਸੀ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਲਜੂਣ ਪੇਸ਼ ਹੈ ਪ੍ਰੋਗਰਾਮ ਨਗਮੇ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਰਾਜਵਿੰਦਰ ਕੌਰ। ਇਸ ਪ੍ਰੋਗਰਾਮ 'ਚ ਸਾਡੇ ਸਰੋਤੇ ਚਿੱਠੀਆਂ ਭੇਜਦੇ ਨੇ ਅਤੇ ਅਸੀਂ ਉਹਨਾਂ ਦੀ ਫਰਮਾਇਸ਼ ਦੇ ਹਿੰਦੀ ਫਿਲਮੀ ਗੀਤ ਪ੍ਰੋਗਰਾਮ 'ਚ ਤੁਹਾਨੂੰ ਸੁਣਵਾਉਂਦੇ ਹਾਂ। ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਸਾਨੂੰ ਇਹ ਚਿੱਠੀ ਲਿਖੀ ਹੈ ਜੀ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ ਅਤੇ ਸਾਥੀਆਂ ਨੇ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਤੋਂ ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ ਅਤੇ ਇਹਨਾਂ ਦੇ ਨਾਲ ਨੇ ਜੀ ਸਿਮਰਨ, ਏਕਮ ਅਤੇ ਦਮਨ ਅਤੇ ਇਹਨਾਂ ਦੇ ਨਾਲ ਨੇ ਜੀ ਅਭਿਜੋਤ। ਅਗਲਾ ਖਤ ਸਾਡੇ ਕੋਲ ਆਇਆ ਜੀ ਵੱਡੀਆਂ ਜਾਲਾਂ ਤੋਂ ਭੁਪਿੰਦਰ ਕੌਰ ਸੈਣੀ ਅਤੇ ਦਰਸ਼ਨ ਸਿੰਘ ਸੈਣੀ ਹੋਰਾਂ ਦਾ। ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈ ਤੇਗ ਅਤੇ ਮੀਕਾ ਵਿਰਕ, ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ ਅਤੇ ਹਸਮੁਖ ਜਿੰਦਲ, ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ। ਲਓ ਜੀ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਇਹ ਗੀਤ ਜਿਹੜਾ ਕਿ ਅਸੀਂ

0: ਹਾਂਜੀ, ਪ੍ਰੋਗਰਾਮ ਦਾ ਬਾਕੀ ਹਿੱਸਾ ਲੈ ਕੇ ਹਾਜ਼ਰ ਹੋਵਾਂਗੇ ਪ੍ਰਾਦੇਸ਼ਿਕ ਸਮਾਚਾਰਾਂ ਤੋਂ ਬਾਅਦ। FM ਬੈਂਡ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। 1:10 ਹੋ ਰਹੇ ਨੇ, ਆਓ ਸੁਣਦੇ ਹਾਂ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। ਮਾਫ਼ ਚਾਹੁੰਦੀ ਹਾਂ,
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਗਜੀਵਨ ਸਿੰਘ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਭਾਰਤ ਦੀ ਮਰਦਮਸ਼ੁਮਾਰੀ 2027 ਤਹਿਤ ਘਰਾਂ ਨੂੰ ਸੂਚੀਬੱਧ ਕਰਨ ਅਤੇ ਰਹਿਸ਼ੀ ਮਰਦਮਸ਼ੁਮਾਰੀ ਦਾ ਕਾਰਜ ਸਫਲਤਾਪੂਰਵਕ ਮੁਕੰਮਲ ਕਰ ਲਿਆ ਗਿਆ ਹੈ। ਮੁੱਖ ਮਰਦਮਸ਼ੁਮਾਰੀ ਅਧਿਕਾਰੀ ਅਤੇ ਸੰਚਾਲਨ ਨਿਰਦੇਸ਼ਕ ਡਾਕਟਰ ਨਵਜੋਤ ਖੋਸਾ ਨੇ ਦੱਸਿਆ ਕਿ ਪਹਿਲੇ ਪੜਾਅ ਦਾ ਕਾਰਜ ਪੰਜਾਬ ਦੇ 23 ਜ਼ਿਲ੍ਹਿਆਂ ਅਤੇ 14 ਨਗਰ ਨਿਗਮਾਂ ਵਿੱਚ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁੱਲ 52,564 ਘਰ ਸੂਚੀਕਰਨ ਬਲਾਕ ਬਣਾਏ ਗਏ ਸਨ। ਉਨ੍ਹਾਂ ਨੇ ਕਿਹਾ ਕਿ ਰਹਿਸ਼ੀ ਹਾਲਾਤ ਅਤੇ ਘਰੇਲੂ ਸਹੂਲਤਾਂ ਬਾਰੇ ਵੱਡੇ ਪੱਧਰ 'ਤੇ ਅੰਕੜੇ ਤਿਆਰ ਕਰਨ ਤੋਂ ਇਲਾਵਾ ਹਾਊਸ ਲਿਸਟਿੰਗ ਆਪਰੇਸ਼ਨ ਨੇ 2027 ਦੀ ਮਰਦਮਸ਼ੁਮਾਰੀ ਤੋਂ ਬਾਅਦ ਅਗਲੇ ਕਾਰਜ ਲਈ ਜ਼ਰੂਰੀ ਢਾਂਚਾ ਤਿਆਰ ਕੀਤਾ ਹੈ। ਇਹ ਦੇਸ਼ ਵਿੱਚ 16ਵੀਂ ਮਰਦਮਸ਼ੁਮਾਰੀ 2027 ਅਤੇ ਆਜ਼ਾਦੀ ਤੋਂ ਬਾਅਦ 8ਵੀਂ ਮਰਦਮਸ਼ੁਮਾਰੀ ਗਿਣੀ ਜਾਏਗੀ। ਡਾਕਟਰ ਖੋਸਾ ਨੇ ਇਸ ਕੌਮੀ ਪੱਧਰ 'ਤੇ ਮਹੱਤਵਪੂਰਨ ਅਭਿਆਸ ਵਿੱਚ ਪੂਰੇ ਸਹਿਯੋਗ ਅਤੇ ਸਰਗਰਮ ਹਿੱਸੇਦਾਰੀ ਲਈ ਸੂਬਿਆਂ ਦੇ ਵਸ਼ਿੰਦਿਆਂ ਦਾ ਧੰਨਵਾਦ ਕੀਤਾ ਹੈ। ਪੰਜਾਬ ਸਰਕਾਰ ਨੇ ਵਪਾਰੀਆਂ, ਦੁਕਾਨਦਾਰਾਂ ਅਤੇ ਕਾਰੋਬਾਰੀ ਮਾਲਕਾਂ ਦੀਆਂ ਚਿੰਤਾਵਾਂ ਨੂੰ ਗੱਲਬਾਤ ਅਤੇ ਜਵਾਬ ਦੇ ਸ਼ਾਸਨ ਰਾਹੀਂ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਜਲੰਧਰ ਵਿੱਚ ਪੰਜਾਬ ਰਾਜ ਵਪਾਰ ਕਮਿਸ਼ਨ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਵਪਾਰੀ ਭਾਈਚਾਰੇ ਨੂੰ ਦਰਪੇਸ਼ ਚੁਣੌਤੀਆਂ ਸਮੱਸਿਆਵਾਂ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕੀਤਾ ਜਾਏਗਾ। ਮੁੱਖ ਮੰਤਰੀ ਨੇ ਕਿਹਾ ਕਿ ਨੌਕਰੀ ਲੱਭਣ ਵਾਲੇ ਨਹੀਂ ਸਗੋਂ ਨੌਕਰੀ ਦੇਣ ਵਾਲੇ ਬਣਨ, ਜੋ ਆਰਥਿਕ ਵਿਕਾਸ ਨੂੰ ਅੱਗੇ ਵਧਾਉਂਦੇ ਹੋਏ ਹਜ਼ਾਰਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ। ਸ੍ਰੀ ਮਾਨ ਨੇ ਨਾਲ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਸਨ, ਜਿਨ੍ਹਾਂ ਨੇ ਛੋਟੇ ਵਪਾਰੀਆਂ ਨੂੰ ਅਰਥ ਵਿਵਸਥਾ ਦੀ ਰੀੜ੍ਹ ਮੱਥਿਆ।

0: ਮੁੱਖਮੰਤਰੀ ਨੇ ਆਪਣੀ ਸਰਕਾਰ ਦੀ ਪ੍ਰਾਪਤੀਆਂ ਤੇ ਚਾਨਣੇ ਪਾਇਆ। ਦੋਵਾਂ ਆਗੂਆਂ ਨੇ ਜਲੰਧਰ ਦੇ ਇੱਕ ਸਕੂਲ ਗਰਾਊਂਡ ਵਿੱਚ ਭਗਵਾਨ ਪਰਸ਼ੂਰਾਮ ਜਯੰਤੀ ਦੇ ਰਾਜ ਪੱਧਰੀ ਸੈਸ਼ਨ ਵਿੱਚ ਹਿੱਸਾ ਲਿਆ। ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਯੋਜਨਾ ਹੁਣ ਪਹਿਲਾਂ ਨਿਰਧਾਰਤ ਸਥਾਨਾਂ ਤੋਂ ਇਲਾਵਾ ਹਰਿਦੁਆਰ, ਸ੍ਰੀ ਖਾਟੂ ਸ਼ਿਆਮ ਜੀ ਮਹਾਰਾਜ, ਸਾਲਾਸਰ ਬਾਲਾ ਜੀ ਧਾਮ ਅਤੇ ਕਈ ਹੋਰ ਸਤਿਕਾਰਯੋਗ ਧਾਰਮਿਕ ਸਥਾਨਾਂ ਦੀ ਮੁਫਤ ਯਾਤਰਾ ਦੀ ਸਹੂਲਤ ਦੇਵੇਗੀ। ਕੱਲ੍ਹ ਗੁਰਦਾਸਪੁਰ ਦੀਆਂ ਤਿੰਨ ਮਿਊਂਸਪਲ ਕੌਂਸਲ ਦੀਨਾਨਗਰ, ਕਾਦੀਆਂ ਅਤੇ ਗੁਰਦਾਸਪੁਰ ਵਿੱਚ ਹੋਈਆਂ ਚੋਣਾਂ ਅਤੇ ਹੁਸ਼ਿਆਰਪੁਰ ਦੇ ਸ਼ਾਮ ਚੁਰਾਸੀ ਵਿੱਚ ਹੋਈਆਂ ਚੋਣਾਂ ਅਮਨ ਅਮਾਨ ਨਾਲ ਮੁਕੰਮਲ ਕਰ ਲਈਆਂ ਗਈਆਂ ਨੇ ਅਤੇ ਉਹਨਾਂ ਦੇ ਨਤੀਜੇ ਐਲਾਨ ਦਿੱਤੇ ਗਏ ਨੇ। ਪੰਜਾਬ ਚੋਣ ਕਮਿਸ਼ਨ ਮੁਤਾਬਕ ਗੁਰਦਾਸਪੁਰ ਮਿਊਂਸਪਲ ਕੌਂਸਲ ਦੀਆਂ 29 ਸੀਟਾਂ ਵਿੱਚੋਂ 21 ਕਾਂਗਰਸ ਨੇ ਅਤੇ 7 ਆਮ ਆਦਮੀ ਪਾਰਟੀ ਅਤੇ 1 ਆਜ਼ਾਦ ਉਮੀਦਵਾਰ ਨੇ ਜਿੱਤੀ ਹੈ। ਦੀਨਾਨਗਰ ਮਿਊਂਸਪਲ ਕੌਂਸਲ ਦੀਆਂ 15 ਸੀਟਾਂ ਵਿੱਚੋਂ 7 ਕਾਂਗਰਸ, 6 ਆਮ ਆਦਮੀ ਪਾਰਟੀ ਅਤੇ 1 ਬੀਜੇਪੀ ਨੇ ਜਿੱਤੀ ਹੈ। ਇਸ ਦੇ ਵਾਰਡ ਨੰਬਰ 6 ਵਿੱਚ ਈਵੀਐਮ ਮਸ਼ੀਨ ਖਰਾਬ ਹੋਣ ਕਾਰਨ 15 ਜੂਨ ਨੂੰ ਦੁਬਾਰਾ ਵੋਟਾਂ ਪੈਣਗੀਆਂ। ਕਾਦੀਆਂ ਵਿੱਚ 15 ਸੀਟਾਂ ਵਿੱਚੋਂ 6 ਸ਼੍ਰੋਮਣੀ ਅਕਾਲੀ ਦਲ, 4 ਕਾਂਗਰਸ, 2 ਆਮ ਆਦਮੀ ਪਾਰਟੀ ਅਤੇ 1 ਬੀਜੇਪੀ ਅਤੇ 2 ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ। ਹੁਸ਼ਿਆਰਪੁਰ ਦੇ ਸ਼ਾਮ ਚੁਰਾਸੀ ਮਿਊਂਸਪਲ ਕੌਂਸਲ ਦੀਆਂ 9 ਸੀਟਾਂ ਵਿੱਚੋਂ 6 ਆਮ ਆਦਮੀ ਪਾਰਟੀ ਨੇ, 2 ਕਾਂਗਰਸ ਅਤੇ 1 ਆਜ਼ਾਦ ਉਮੀਦਵਾਰ ਨੇ ਜਿੱਤੀ ਹੈ। ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਹਲਕਾ ਗੜਸ਼ੰਕਰ ਤੋਂ ਵਿਧਾਇਕ ਜੈਕਿਸ਼ਨ ਰੋੜੀ ਨੇ ਆਪਣੇ ਦਫ਼ਤਰ ਵਿਖੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਸਬੰਧੀ ਇੱਕ ਵਿਸ਼ੇਸ਼ ਟ੍ਰੇਨਿੰਗ ਕੈਂਪ ਲਾਇਆ। ਕੈਂਪ ਦਾ ਉਦੇਸ਼ ਯੋਜਨਾ ਨੂੰ ਜ਼ਮੀਨੀ ਪੱਧਰ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਹਰ ਯੋਗ ਮਹਿਲਾ ਤੱਕ ਇਸ ਦਾ ਲਾਭ ਪਹੁੰਚਾਉਣਾ ਲੋੜੀਂਦੀਆਂ ਬਰੀਕੀਆਂ ਤੋਂ ਜਾਣੂ ਕਰਵਾਉਣਾ ਸੀ। ਡਿਪਟੀ ਸਪੀਕਰ ਰੋੜੀ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਮਕਸਦ ਤਦ ਹੀ ਪੂਰਾ ਹੋ ਸਕਦਾ ਹੈ ਜਦੋਂ ਉਹਨਾਂ ਦਾ ਲਾਭ ਆਖਰੀ ਯੋਗ ਵਿਅਕਤੀ ਤੱਕ ਪਹੁੰਚੇ ਅਤੇ ਇਹੀ ਸਰਕਾਰ ਦਾ ਸੰਕਲਪ ਹੈ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਦੇ 7 ਸਾਬਕਾ ਕੈਡਿਟ ਅਤੇ ਭਾਰਤੀ ਫੌਜ ਅਤੇ ਭਾਰਤੀ ਹਵਾਈ ਸੈਨਾ ਵਿੱਚ ਕਮਿਸ਼ਨ ਅਫਸਰ ਵਜੋਂ ਸ਼ਾਮਲ ਹੋਏ ਨੇ। IMA ਦੇਹਰਾਦੂਨ ਵਿਖੇ 158ਵੇਂ ਰੈਗੂਲਰ ਕੋਰਸ ਪਾਸਿੰਗ ਆਊਟ ਪਰੇਡ ਵਿੱਚ 4 ਕੈਡਟਾਂ ਨੂੰ ਫੌਜ ਵਿੱਚ ਕਮਿਸ਼ਨ ਮਿਲਿਆ ਹੈ, ਜਿਸ ਦੀ ਸਮੀਖਿਆ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਕੀਤੀ ਗਈ ਹੈ। ਨਵੇਂ ਫੌਜ ਅਧਿਕਾਰੀਆਂ ਵਿੱਚ ਹੁਸ਼ਿਆਰਪੁਰ ਤੋਂ ਪਰਮਜੋਤ ਸਿੰਘ ਸ਼ਾਮਲ ਨੇ। ਇਸੇ ਤਰ੍ਹਾਂ ਮੋਹਾਲੀ ਤੋਂ ਅਭੈ ਸਿੰਘ ਰਾਘਵ ਫੌਜ ਵਿੱਚ ਅਧਿਕਾਰੀ ਬਣੇ ਨੇ। ਹੁਸ਼ਿਆਰਪੁਰ ਤੋਂ ਅਨਿਕੇਤ ਕੋਹਲ ਹਵਾਈ ਸੇਵਾ ਵਿੱਚ ਅਧਿਕਾਰੀ ਵਜੋਂ ਸ਼ਾਮਲ ਹੋਏ ਅਤੇ ਪਠਾਨਕੋਟ ਤੋਂ ਅਨੁਰਾਗ ਚੌਹਾਨ ਫੌਜ ਅਧਿਕਾਰੀ ਬਣੇ ਨੇ। ਇਸ ਦੇ ਨਾਲ ਹੀ 3 ਕੈਡਟ ਹੈਦਰਾਬਾਦ ਦੇ ਡੰਡੀਗੜ੍ਹ ਵਿੱਚ ਏਅਰ ਫੋਰਸ ਅਕੈਡਮੀ ਦੇ 217ਵੇਂ ਕੋਰਸ ਕੰਬਾਈਨਡ ਗ੍ਰੈਜੂਏਸ਼ਨ ਵਿੱਚ ਅਫਸਰ ਬਣੇ ਨੇ। ਪਰੇਡ ਦਾ ਨਿਰੀਖਣ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤਾ ਹੈ। ਪੰਜਾਬ ਦੇ ਰੋਜ਼ਗਾਰ, ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਇਹਨਾਂ ਸਾਰੇ ਗੈਟਾਂ ਨੂੰ ਕਮਿਸ਼ਨ ਨੂੰ ਮਿਲਣ 'ਤੇ ਵਧਾਈ ਦਿੱਤੀ ਹੈ। ਪੰਜਾਬ ਪੁਲਿਸ ਵੱਲੋਂ ਫਿੱਕੀ ਕੈਸਕੇਡ ਦੇ ਸਹਿਯੋਗ ਨਾਲ ਪੁਲਿਸ ਅਧਿਕਾਰੀਆਂ ਲਈ ਅੱਧੇ ਦਿਨ ਦਾ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ ਗਿਆ। ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਫਲੋਰ ਵਿਖੇ ਕਰਵਾਏ ਗਏ ਸਿਖਲਾਈ ਸੈਮੀਨਾਰ ਵਿੱਚ ਸੂਬੇ ਭਰ ਦੇ 60 ਪੁਲਿਸ ਅਧਿਕਾਰੀਆਂ ਨੇ ਹਿੱਸਾ ਲਿਆ। ਵਿਸ਼ੇਸ਼ ਡਾਇਰੈਕਟਰ ਜਨਰਲ ਆਫ ਪੁਲਿਸ ਅਮਰਜੀਤ ਸਿੰਘ ਨੇ ਰਾਏ ਦੱਸਿਆ ਕਿ ਨਕਲੀ ਸਮਾਨ ਦਾ ਭਾਰ ਅਤੇ ਤਸਕਰੀ ਨਾ ਸਿਰਫ ਜਾਇਜ਼ ਕਾਰੋਬਾਰ ਅਤੇ ਸਰਕਾਰੀ ਮਾਲੀਆ ਨੂੰ ਨੁਕਸਾਨ ਪਹੁੰਚਾਉਂਦੀ ਹੈ ਬਲਕਿ ਖਪਤਕਾਰਾਂ ਦੀ ਸੁਰੱਖਿਆ ਅਤੇ ਗੈਰ ਕਾਨੂੰਨੀ ਨੈਟਵਰਕ ਵੀ ਵਧਾਉਂਦੀ ਹੈ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸੈਂਡਲੇ @AIR.RNUJALANDHAR ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੋਂ ਸੁਣੋਗੇ 1:40 'ਤੇ। ਨਮਸਕਾਰ।
1: ਤੁਸੀਂ ਟਿਊਨ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ। ਪ੍ਰੋਗਰਾਮ ਨਗਮੇ ਲੈ ਕੇ ਇੱਕ ਵਾਰ ਤੋਂ ਫਿਰ ਹਾਜ਼ਰ ਹਾਂ। ਮੈਂ ਰਾਜਵਿੰਦਰ ਕੌਰ ਅਤੇ ਇਸ ਪ੍ਰੋਗਰਾਮ 'ਚ ਅਸੀਂ ਤੁਹਾਡੀਆਂ ਜਿਹੜੀਆਂ ਭੇਜੀਆਂ ਗਈਆਂ ਚਿੱਠੀਆਂ ਨੇ ਉਹਨਾਂ ਰਾਹੀਂ ਹਿੰਦੀ ਫਿਲਮੀ ਗੀਤਾਂ ਦੀ ਫਰਮਾਇਸ਼ ਹੈ ਜਿਹੜੀ ਤੁਹਾਡੀ ਉਹ ਪੂਰੀ ਕਰਦੇ ਹਾਂ। ਅਗਲਾ ਖਤ ਸਾਡੇ ਕੋਲ ਆਏ ਆ ਜੀ ਪੁਰਾਣੀ ਮੰਡੀ ਮੁੱਲਾਂਪੁਰ ਤੋਂ। ਅਰੁਣਾ ਜੈਨ, ਨੀਲਮ ਜੈਨ, ਰਸ਼ਮੀ, ਟੀਨਾ, ਸੁਨੀਤਾ, ਬੀਬੀ, ਚਾਂਦਨੀ, ਮੰਜੂ, ਸਵੀਟੀ ਅਤੇ ਬੁਲਬੁਲ ਰਾਓ ਹੋਰਾਂ ਦਾ। ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈ ਤੇਗ ਅਤੇ ਇਹਨਾਂ ਦੇ ਨਾਲ ਨੇ ਜੀ ਮੀਕਾ ਵਿਰਕ। ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ ਕਰਨ, ਦੁਪਿੰਦਰ, ਵਰਿੰਦਰ ਅਤੇ ਸਿਮਰਨ ਇਹ ਸਾਨੂੰ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਤੋਂ ਲਿਖ ਰਹੇ ਨੇ ਜੀ। ਰਾਮਨਾਥ ਅਤਾਪੁਰ ਕਲੋਨੀਆਂ ਤੋਂ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਨੂੰ ਲਿਖ ਰਹੇ ਨੇ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ। ਬਕਸਰ ਬਿਹਾਰ ਤੋਂ ਸ਼ਰਫੂਦੀਨ ਅੰਸਾਰੀ, ਫਾਤਮਾ ਖਾਤੂਨ ਅੰਸਾਰੀ। ਡੁਮਰਾ ਬਿਹਾਰ ਤੋਂ ਡਾਕਟਰ ਡਬਲਿਊ ਅੰਸਾਰੀ, ਡਾਕਟਰ ਸੋਨਮ ਅਦੀਬਾ ਅਤੇ ਦਾਨਿਸ਼ ਅੰਸਾਰੀ। ਸਾਰਿਮਪੁਰ ਬਕਸਰ ਤੋਂ ਰਾਜ ਐਸ ਡੀ ਅੰਸਾਰੀ, ਖਾਤਮਾ ਆਸਮਾ ਖਾਤੂਨ ਅੰਸਾਰੀ। ਜੇਲ ਰੋਡ ਦਿੱਲੀ ਤੋਂ ਲਾਲ ਬਾਬੂ ਦੀਵਾਨਾ ਅਤੇ ਦਿਵਿਆ ਭਾਰਤੀ। ਲਓ ਜੀ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ

ਸਿੰਘ, ਗੁਰਲਾਲ ਸਿੰਘ, ਅਵੀਰਾ ਸਿੰਘ, ਗੁਰਮਾਨ ਸਿੰਘ ਅਤੇ ਗੁਰਨੂਰ ਸਿੰਘ ਹੋਰਾਂ ਨੇ, ਬਾਬੂ ਸਿੰਘ ਤਿਮਾਨ, ਬਲਜਿੰਦਰ ਕੌਰ ਤਿਮਾਨ ਅਤੇ ਰਵਨੀਤ ਇਹਨਾਂ ਦੇ ਨਾਲ ਨੇ, ਨਿਸ਼ੂ ਮੁਕਤਸਰ ਤੋਂ ਸਾਨੂੰ ਲਿਖ ਰਹੇ ਨੇ। ਸਾਧੂਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਅਤੇ ਇਹਨਾਂ ਦੇ ਨਾਲ ਨੇ ਵੇਦ ਪ੍ਰਕਾਸ਼ ਚੌਹਾਨ। ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਂਗਲਾ, ਹੈਪੀ ਡਾਂਗਲਾ, ਸ਼ੋਭਾ ਨਾਇਕ, ਜੇ ਐਸ ਨਾਇਕ ਅਤੇ ਸਾਰਾ ਪਰਿਵਾਰ। ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਫਰਮਾਇਸ਼ ਅਤੇ ਇਹ ਗੀਤ।

ਅਗਲਾ ਖਤ ਸਾਡੇ ਕੋਲ ਆਇਆ ਜੀ ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸੰਧੂ, ਨੀਰਜ ਤੇ ਜਸ਼ਨ, ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ, ਪਿੰਡ ਸਿਉਣਾ ਤੋਂ, ਧੰਨਾ ਸਿੰਘ ਖਰੌੜ, ਪਰਮਵੀਰ ਸਿੰਘ ਖਰੌੜ, ਪਾਲ ਕੌਰ, ਮਨਵੀਰ ਕੌਰ, ਮਨਜੀਤ ਕੌਰ ਅਤੇ ਅਰਸ਼ਦੀਪ ਕੌਰ, ਸਤੀਸ਼ ਮਿਗਲਾਨੀ, ਸੀਮਾ ਵਿਵਾਨ, ਲਖਵਿੰਦਰ ਸੰਧੂ ਅਤੇ ਰਮੇਸ਼ ਮਿਗਲਾਨੀ ਸਾਨੂੰ ਲਿਖ ਰਹੇ ਨੇ ਜੀ ਮਲੋਟ ਕੈਂਪ ਤੋਂ, ਮੁੱਲਾਂਪੁਰ ਮੰਡੀ ਤੋਂ, ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼, ਬੀਟੂ ਜੈਨ ਅਤੇ ਦੀਪਕ ਜੈਨ, ਪਿੰਡ ਬਾਲਦ ਖੁਰਦ, ਜ਼ਿਲ੍ਹਾ ਸੰਗਰੂਰ, ਭਵਾਨੀਗੜ੍ਹ ਤੋਂ ਅਸ਼ਵਨੀ ਗਰਗ, ਵਿਨੋਦ ਗਰਗ, ਪੂਜਾ ਗਰਗ ਅਤੇ ਪ੍ਰਿਅੰਕਾ ਗਰਗ। ਲਓ ਜੀ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਇਹ ਗੀਤ, ਜਿਹੜਾ ਕਿ ਅਸੀਂ ਨੇ ਲਿਆ ਫਿਲਮ ਗਜ਼ਨੀ 'ਚੋਂ ਅਤੇ ਇਸ ਨੂੰ ਆਵਾਜ਼ ਦਿੱਤੀ ਹੈ ਕਾਰਤਿਕ ਨੇ, ਸੰਗੀਤਬੱਧ ਕੀਤਾ ਹੈ ਏ ਆਰ ਰਹਿਮਾਨ ਨੇ, ਗੀਤ ਦੇ ਬੋਲ ਲਿਖੇ ਨੇ ਪਰਸੂਨ ਜੋਸ਼ੀ ਨੇ।

ਹਾਂਜੀ ਸਰੋਤਿਓ, ਜੇਕਰ ਤੁਸੀਂ ਵੀ ਇਸ ਪ੍ਰੋਗਰਾਮ 'ਚ ਆਪਣੀ ਪਸੰਦ ਦੇ ਹਿੰਦੀ ਫਿਲਮੀ ਗੀਤ ਸੁਣਨਾ ਚਾਹੁੰਦੇ ਹੋ ਤਾਂ ਪਤਾ ਨੋਟ ਕਰ ਲਓ। ਪ੍ਰੋਗਰਾਮ ਨਗਮੇ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਪਟਿਆਲਾ ਪਿੰਨ ਕੋਡ 1470002 ਇਸ ਪਤੇ 'ਤੇ ਚਿੱਠੀ ਪਾ ਕੇ ਤੁਸੀਂ ਆਪਣੀ ਪਸੰਦ ਦੇ ਹਿੰਦੀ ਫਿਲਮੀ ਗੀਤ ਨਗਮੇ ਪ੍ਰੋਗਰਾਮ 'ਚ ਸੁਣ ਸਕਦੇ ਹੋ। ਇਸ ਗੀਤ ਦੇ ਨਾਲ ਹੀ ਰਾਜਵਿੰਦਰ ਨੂੰ ਆਗਿਆ ਦਿਓ ਅੱਜ ਦਾ ਨਗਮੇ ਪ੍ਰੋਗਰਾਮ ਖਤਮ ਕਰਨ ਦੀ।

ਤੁਸੀਂ ਟਿਊਨ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਹੁਣ ਤੋਂ ਕੁਝ ਪਲ ਬਾਅਦ ਠੀਕ 1:40 'ਤੇ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਸਾਡੀ ਜਲੰਧਰ ਕੇਂਦਰ ਤੋਂ, 1:50 'ਤੇ ਉਰਦੂ 'ਚ ਖਬਰਾਂ ਹੋਣਗੀਆਂ ਸਾਡੇ ਦਿੱਲੀ ਕੇਂਦਰ ਤੋਂ।

ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਦੇ ਨੀਸ ਵਿੱਚ ਇੰਡੀਆ ਇਨੋਵੇਟਸ ਦਾ ਉਦਘਾਟਨ ਕਰਨਗੇ। ਸ੍ਰੀ ਮੋਦੀ ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਕਰੋਂ ਨਾਲ ਦੁਵੱਲੀ ਗੱਲਬਾਤ ਵੀ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਦੇਸ਼ ਵਿੱਚ ਸਿਹਤ ਸੰਭਾਲ ਨੂੰ ਬਿਹਤਰ ਅਤੇ ਕਿਫਾਇਤੀ ਬਣਾਉਣ ਲਈ ਕਈ ਕਦਮ ਚੁੱਕੇ ਗਏ ਨੇ। ਜਨਗਣਨਾ 2027 ਤਹਿਤ ਪੰਜਾਬ 'ਚ ਮਕਾਨਾਂ ਦੇ ਸੂਚੀਕਰਨ ਅਤੇ ਗਣਨਾ ਦਾ ਪਹਿਲਾ ਪੜਾਅ ਤੈਅ ਸਮੇਂ 'ਚ ਸਫਲਤਾਪੂਰਵਕ ਪੂਰਾ ਹੋ ਗਿਆ ਹੈ। ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਵਿਸ਼ਵ ਖੂਨਦਾਤਾ ਦਿਵਸ 'ਤੇ ਲੋਕਾਂ ਨੂੰ ਸਵੈਇੱਛਾ ਨਾਲ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ ਅਤੇ ਭਾਰਤ ਦਾ ICC ਮਹਿਲਾ 2020 ਕ੍ਰਿਕਟ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਪਾਕਿਸਤਾਨ ਖਿਲਾਫ਼ ਮੈਚ ਨਾਲ ਕਰੇਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਨੀਸ ਵਿੱਚ ਇੰਡੀਆ ਇਨੋਵੇਟਸ ਦਾ ਉਦਘਾਟਨ ਕਰਨਗੇ। ਭਾਰਤ ਫਰਾਂਸ ਇਨੋਵੇਸ਼ਨ ਸਾਲ ਦੇ ਹਿੱਸੇ ਵਜੋਂ ਆਯੋਜਿਤ ਇਸ ਸਮਾਗਮ ਵਿੱਚ 120 ਤੋਂ ਵੱਧ ਭਾਰਤੀ ਸਟਾਰਟਅਪਸ, ਆਲਮੀ ਨਿਵੇਸ਼ਕ, ਤਕਨਾਲੋਜੀ ਆਗੂ ਅਤੇ ਉੱਦਮੀ ਇਕੱਠੇ ਹੋਣਗੇ। ਇਹ ਸਮਾਗਮ ਭਾਰਤ ਦੇ ਤੇਜ਼ੀ ਨਾਲ ਵੱਧ ਰਹੇ ਨਵੀਨਤਾ ਇਕੋ ਸਿਸਟਮ ਨੂੰ ਪ੍ਰਦਰਸ਼ਿਤ ਕਰੇਗਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਮੈਕਰੋਂ ਭਾਰਤ ਫਰਾਂਸ ਵਿਸ਼ੇਸ਼ ਆਲਮੀ ਰਣਨੀਤਿਕ ਭਾਈਵਾਲੀ ਵਿੱਚ ਪ੍ਰਗਤੀ ਦੀ ਸਮੀਖਿਆ ਕਰਨ ਲਈ ਦੁਵੱਲੀ ਗੱਲਬਾਤ ਕਰਨਗੇ ਅਤੇ ਮੁੱਖ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਚਰਚਾ ਕਰਨਗੇ। ਪਹਿਲਾਂ ਨੀਸ ਪਹੁੰਚਣ 'ਤੇ ਪ੍ਰਧਾਨ ਮੰਤਰੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਭਾਰਤੀ ਭਾਈਚਾਰਾ ਨੇ ਹੋਟਲ ਪਹੁੰਚ ਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਵਾਸੀ ਭਾਰਤੀਆਂ ਨਾਲ ਗੱਲਬਾਤ ਕੀਤੀ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਦਾ ਆਨੰਦ ਮਾਣਿਆ। ਰਾਸ਼ਟਰਪਤੀ ਮੈਕਰੋਂ ਨਾਲ ਗੱਲਬਾਤ ਅਤੇ ਦੁਪਹਿਰ ਦੇ ਖਾਣੇ ਦੀ ਦਾਵਤ ਤੋਂ ਬਾਅਦ ਸ੍ਰੀ ਮੋਦੀ ਆਪਣੇ ਦੌਰੇ ਦੇ ਅਗਲੇ ਪੜਾਅ 'ਤੇ ਸਲੋਵਾਕੀਆ ਲਈ ਰਵਾਨਾ ਹੋ ਜਾਣਗੇ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਦੇਸ਼ ਵਿੱਚ ਸਿਹਤ ਸੰਭਾਲ ਨੂੰ ਬਿਹਤਰ ਅਤੇ ਕਿਫਾਇਤੀ ਬਣਾਉਣ ਲਈ ਕਈ ਅਹਿਮ ਕਦਮ ਚੁੱਕੇ ਗਏ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਗਰੀਬਾਂ ਅਤੇ ਲੋੜਵੰਦਾਂ ਨੂੰ ਇਲਾਜ ਪ੍ਰਦਾਨ ਕਰਦੀ ਹੈ, ਜਦੋਂ ਕਿ ਜਨ ਔਸ਼ਧੀ ਕੇਂਦਰ ਕਿਫਾਇਤੀ ਦਵਾਈਆਂ ਪ੍ਰਦਾਨ ਕਰਦੇ ਨੇ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਮਰੀਜ਼ਾਂ ਨੂੰ ਘੱਟ ਕੀਮਤਾਂ 'ਤੇ ਸਟੈਂਟ ਅਤੇ ਗੋਡਿਆਂ 'ਤੇ ਇੰਪਲਾਂਟ ਦਾ ਲਾਭ ਹੋਇਆ ਹੈ। ਇਸ ਤੋਂ ਇਲਾਵਾ ਮੈਡੀਕਲ ਕਾਲਜਾਂ 'ਤੇ ਸੀਟਾਂ ਦੇ ਵਿਸਥਾਰ ਨੇ ਡਾਕਟਰ ਬਣਨ ਦੇ ਮੌਕੇ ਵਧਾਏ ਨੇ। ਉਨ੍ਹਾਂ ਕਿਹਾ ਕਿ ਸਰਕਾਰ ਇੱਕ ਸਿਹਤਮੰਦ ਭਾਰਤ ਬਣਾਉਣ ਲਈ ਅਣਥੱਕ ਮਿਹਨਤ ਕਰਦੀ ਰਹੇਗੀ। ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਿਛਲੇ ਦਹਾਕੇ ਵਿੱਚ ਦੇਸ਼ ਦੇ ਸਿਹਤ ਸੰਭਾਲ ਖੇਤਰ ਵਿੱਚ ਵੱਡਾ ਬਦਲਾਅ ਆਇਆ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਗਡਕਰੀ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਕਰੋੜਾਂ ਲੋਕ ਨਕਦੀ ਰਹਿਤ ਸਿਹਤ ਸੰਭਾਲ ਹਾਸਲ ਕਰ ਰਹੇ ਨੇ ਅਤੇ ਇਸ ਦਾ ਦਾਇਰਾ ਹੁਣ ਸੀਨੀਅਰ ਸਿਟੀਜ਼ਨ ਤੱਕ ਵੀ ਵਧਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਨ ਔਸ਼ਧੀ ਕੇਂਦਰਾਂ ਰਾਹੀਂ ਕਿਫਾਇਤੀ ਦਰਾਂ 'ਤੇ ਮਿਆਰੀ ਦਵਾਈਆਂ ਉਪਲਬਧ ਕਰਾਈਆਂ ਜਾ ਰਹੀਆਂ ਨੇ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਅੱਜ ਦੁਨੀਆ ਦੀਆਂ ਕਈ ਵੱਡੀਆਂ ਸਿਹਤ ਸੰਭਾਲ ਯੋਜਨਾਵਾਂ ਨੂੰ ਸਫਲਤਾਪੂਰਵਕ ਚਲਾ ਰਿਹਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕਿਸੇ ਵੀ ਪਰਿਵਾਰ ਨੂੰ ਬਿਮਾਰੀ ਕਾਰਨ ਮਾਲੀ ਬੋਝ ਦਾ ਸਾਹਮਣਾ ਨਾ ਕਰਨਾ ਪਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਜਨਗਣਨਾ 2027 ਤਹਿਤ ਪੰਜਾਬ 'ਚ ਮਕਾਨਾਂ ਦੇ ਸੂਚੀਕਰਨ ਅਤੇ ਗਣਨਾ ਦਾ ਪਹਿਲਾ ਪੜਾਅ 15 ਮਈ ਤੋਂ 13 ਜੂਨ 2026 ਤੱਕ ਨੋਟੀਫਾਈ ਸਮੇਂ ਦੌਰਾਨ ਸਫਲਤਾਪੂਰਵਕ ਪੂਰਾ ਹੋ ਗਿਆ ਹੈ। ਪੰਜਾਬ ਦੇ ਚੀਫ਼ ਪ੍ਰਿੰਸੀਪਲ ਸੈਂਸਸ ਆਫਿਸਰ ਅਤੇ ਡਾਇਰੈਕਟਰ ਆਫ ਸੈਂਸਸ ਓਪਰੇਸ਼ਨ ਡਾਕਟਰ ਨਵਜੋਤ ਖੋਸਾ ਨੇ ਦੱਸਿਆ ਕਿ ਪਹਿਲੇ ਪੜਾਅ 'ਚ ਗਣਨਾ ਦਾ ਕੰਮ ਪੰਜਾਬ ਦੇ 23 ਜ਼ਿਲ੍ਹਿਆਂ ਅਤੇ 14 ਨਗਰ ਨਿਗਮਾਂ ਵਿੱਚ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਯੋਜਨਾਬੱਧ ਅਤੇ ਕੁਸ਼ਲ ਗਣਨਾ ਦੀ ਸਹੂਲਤ ਲਈ ਕੁੱਲ 52,564 ਹਾਊਸ ਲਿਸਟਿੰਗ ਬਲਾਕ ਬਣਾਏ ਗਏ ਸਨ। ਉਨ੍ਹਾਂ ਕਿਹਾ ਕਿ ਰਿਹਾਇਸ਼ੀ ਹਾਲਾਤ ਅਤੇ ਘਰੇਲੂ ਸਹੂਲਤਾਂ ਬਾਰੇ ਵਿਆਪਕ ਅੰਕੜੇ ਤਿਆਰ ਕਰਨ ਤੋਂ ਇਲਾਵਾ ਮਕਾਨ ਸੂਚੀਕਰਨ ਕਾਰਜ ਨੇ ਜਨਗਣਨਾ ਦੇ ਦੂਜੇ ਪੜਾਅ ਲਈ ਜ਼ਰੂਰੀ ਢਾਂਚਾ ਪ੍ਰਦਾਨ ਕੀਤਾ ਹੈ। ਜਨਗਣਨਾ 2027 ਭਾਰਤ ਵਿੱਚ 16ਵੀਂ ਅਤੇ ਆਜ਼ਾਦੀ ਤੋਂ ਬਾਅਦ 8ਵੀਂ ਜਨਗਣਨਾ ਹੋਏਗੀ। ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਵਿਸ਼ਵ ਖੂਨਦਾਤਾ ਦਿਵਸ 'ਤੇ ਲੋਕਾਂ ਨੂੰ ਸਵੈਚਛਾ ਨਾਲ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਨੱਡਾ ਨੇ ਕਿਹਾ ਕਿ ਖੂਨਦਾਨ ਕਿਸੇ ਵਿਅਕਤੀ ਨੂੰ ਨਵਾਂ ਜੀਵਨ ਦੇਣ ਦਾ ਸਭ ਤੋਂ ਪ੍ਰਭਾਵਸ਼ਾਲੀ ਅਤੇ ਪਵਿੱਤਰ ਮੌਕਾ ਹੈ। ਉਨ੍ਹਾਂ ਨੇ ਖੂਨਦਾਨ ਦੀ ਮਹੱਤਤਾ ਬਾਰੇ ਜਾਗਰੂਕਤਾ ਵਧਾਉਣ 'ਤੇ ਜ਼ੋਰ ਦਿੱਤਾ। ਇਸ ਸਾਲ ਵਿਸ਼ਵ ਖੂਨਦਾਤਾ ਦਿਵਸ ਦਾ ਵਿਸ਼ਾ ਹੈ ਮਨੁੱਖਤਾ ਦੀ ਇੱਕ ਬੂੰਦ, ਖੂਨਦਾਨ ਕਰੋ, ਜੀਵਨ ਬਚਾਓ। ਵਿਸ਼ਵ ਖੂਨਦਾਤਾ ਦਿਵਸ ਹਰ ਸਾਲ 14 ਜੂਨ ਨੂੰ ਸੁਰੱਖਿਅਤ ਖੂਨ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਸਵੈਚਛਾ ਨਾਲ ਖੂਨਦਾਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਸਰਕਾਰ ਨੇ ਪ੍ਰਸਿੱਧ ਅਰਥ ਸ਼ਾਸਤਰੀ ਪ੍ਰੋਫੈਸਰ ਅਲਖੈਨ ਸ਼ਰਮਾ ਨੂੰ ਕਿਰਤ ਅੰਕੜਿਆਂ ਅਤੇ ਉੱਚ ਪੱਧਰੀ ਤਕਨੀਕੀ ਮਾਹਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਇਹ ਕਮੇਟੀ ਦੇਸ਼ ਵਿੱਚ ਰੁਜ਼ਗਾਰ ਅਤੇ ਕਿਰਤ ਬਾਜ਼ਾਰ ਦੇ ਅੰਕੜਿਆਂ ਦੀ ਸਮੀਖਿਆ ਕਰੇਗੀ ਅਤੇ ਉਨ੍ਹਾਂ ਨੂੰ ਹੋਰ ਸਟੀਕ, ਵਿਆਪਕ ਅਤੇ ਸਮੇਂ ਸਿਰ ਬਣਾਉਣ ਲਈ ਉਪਾਵਾਂ ਦੀ ਸਿਫਾਰਿਸ਼ ਕਰੇਗੀ। ਇਹ ਕਮੇਟੀ ਭਾਰਤ ਦੇ ਬਦਲਦੇ ਕਿਰਤ ਬਾਜ਼ਾਰ ਦਾ ਵੀ ਅਧਿਐਨ ਕਰੇਗੀ। ਪ੍ਰੋਫੈਸਰ ਸ਼ਰਮਾ ਇਸ ਸਮੇਂ ਮਨੁੱਖੀ ਵਿਕਾਸ ਸੰਸਥਾ ਦੇ ਡਾਇਰੈਕਟਰ ਨੇ। ਉਨ੍ਹਾਂ ਕੋਲ ਰੁਜ਼ਗਾਰ, ਕਿਰਤ, ਗਰੀਬੀ ਅਤੇ ਵਿਕਾਸ ਵਿੱਚ 40 ਸਾਲ ਤੋਂ ਵੱਧ ਦਾ ਤਜਰਬਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਵੱਧ ਸਮੇਂ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਕਾਲ ਲਈ ਉਨ੍ਹਾਂ ਨੂੰ ਵਧਾਈ ਦੇਣ ਅਤੇ ਸਰਬੀਆ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਵੂਸਿਕ ਦਾ ਧੰਨਵਾਦ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਸਰਬੀਆ ਦੇ ਰਾਸ਼ਟਰਪਤੀ ਦਾ ਉਨ੍ਹਾਂ ਦੇ ਹਾਰਦਿਕ ਵਧਾਈ ਸੰਦੇਸ਼ ਲਈ ਧੰਨਵਾਦ ਕੀਤਾ। ਸਰਬੀਆ ਦੇ ਰਾਸ਼ਟਰਪਤੀ ਦੇ ਹਾਲੀਆ ਭਾਰਤ ਦੌਰੇ ਅਤੇ ਦੌਰੇ ਦੌਰਾਨ ਹੋਈਆਂ ਲਾਹੇਵੰਦ ਚਰਚਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਸਰਬੀਆ ਨਾਲ ਆਪਣੀ ਦੋਸਤੀ ਦੀ ਡੂੰਘਾਈ ਨਾਲ ਕਦਰ ਕਰਦਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਦੋਹਾਂ ਦੇਸ਼ਾਂ ਵਿਚਕਾਰ ਭਾਈਵਾਲੀ ਹੋਰ ਮਜ਼ਬੂਤ ਹੋਏਗੀ। ਝਾਰਖੰਡ ਵਿੱਚ ਪਿਛਲੇ 24 ਘੰਟਿਆਂ ਦੌਰਾਨ ਅਸਮਾਨੀ ਬਿਜਲੀ ਡਿੱਗਣ ਨਾਲ ਵੱਖ ਵੱਖ ਘਟਨਾਵਾਂ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ। ਇਹਨਾਂ ਵਿੱਚ 3 ਔਰਤਾਂ ਅਤੇ 1 ਬੱਚਾ ਸ਼ਾਮਲ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਵਿੱਚੋਂ 2 ਰਾਂਚੀ ਅਤੇ 2 ਗੜਵਾ ਜ਼ਿਲ੍ਹਿਆਂ ਦੇ ਸਨ, ਬਾਕੀ ਚਤਰਾ, ਗੇਡੀ ਅਤੇ ਸਰਾਏਕੇਲਾ ਖਰਸਾਵਨ ਜ਼ਿਲ੍ਹਿਆਂ ਤੋਂ ਸਨ। ਅਧਿਕਾਰੀਆਂ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਭਾਰਤ ਅੱਜ ICC ਮਹਿਲਾ 2020 ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਪਾਕਿਸਤਾਨ ਵਿਰੁੱਧ ਮੈਚ ਨਾਲ ਕਰੇਗਾ।
ਗਰੁੱਪ ਏ ਦਾ ਇਹ ਮੈਚ ਬਰਮਿੰਗਮ ਦੇ ਐਜਬੈਸਟਨ ਵਿਖੇ ਭਾਰਤੀ ਸਮੇਂ ਅਨੁਸਾਰ ਸ਼ਾਮੀ 7 ਵਜੇ ਸ਼ੁਰੂ ਹੋਏਗਾ। ਮਹਿਲਾ 2020 ਅੰਤਰਰਾਸ਼ਟਰੀ ਮੁਕਾਬਲਿਆਂ 'ਚ ਭਾਰਤ ਨੇ ਪਾਕਿਸਤਾਨ ਨੂੰ 16 ਮੈਚਾਂ ਵਿੱਚੋਂ 13 'ਚ ਹਰਾਇਆ ਹੈ। ਆਸਟ੍ਰੇਲੀਆ ਨੇ ਫੀਫਾ ਵਿਸ਼ਵ ਕੱਪ 2026 ਦੇ ਆਪਣੇ ਪਹਿਲੇ ਗਰੁੱਪ ਡੀ ਮੈਚ ਵਿੱਚ ਤੁਰਕੀ ਨੂੰ 2-0 ਨਾਲ ਹਰਾ ਦਿੱਤਾ ਹੈ। ਅਮਰੀਕਾ ਦੇ ਨਿਊਜਰਸੀ ਵਿੱਚ ਗਰੁੱਪ ਸੀ ਦੇ ਇੱਕ ਹੋਰ ਮੈਚ ਵਿੱਚ ਅੱਜ ਸਕਾਟਲੈਂਡ ਨੇ ਹੈਤੀ ਨੂੰ 1-0 ਨਾਲ ਹਰਾਇਆ ਹੈ। ਸਕਾਟਲੈਂਡ ਨੇ 28 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਇਹ ਉਪਲਬਧੀ ਹਾਸਲ ਕੀਤੀ ਹੈ। ਇਸੇ ਗਰੁੱਪ ਵਿੱਚ 5 ਵਾਰ ਦੇ ਚੈਂਪੀਅਨ ਬ੍ਰਾਜ਼ੀਲ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਮੋਰੋਕੋ ਨਾਲ 1-1 ਦੇ ਡਰਾਅ ਨਾਲ ਕੀਤੀ। ਇਸ ਤੋਂ ਪਹਿਲਾਂ ਕਤਰ ਅਤੇ ਸਵਿਟਜ਼ਰਲੈਂਡ ਵਿਚਕਾਰ ਗਰੁੱਪ ਬੀ ਦਾ ਮੈਚ 1-1 ਨਾਲ ਬਰਾਬਰ ਰਿਹਾ। ਅੱਜ ਸ੍ਰੀਲੰਕਾ ਦੇ ਕੋਲੰਬੋ ਵਿੱਚ 5,000 ਤੋਂ ਵੱਧ ਨਰਤਕ ਨਰਤਕਿਆਂ ਨੇ ਸਮੂਹਕ ਤੌਰ 'ਤੇ ਭਾਰਤਨਾਟਿਅਮ ਪੇਸ਼ ਕੀਤਾ। ਇਹ ਇੱਕ ਇਤਿਹਾਸਕ ਸੱਭਿਆਚਾਰਕ ਮੀਲ ਪੱਥਰ ਹੈ। ਇਹ ਸਮੂਹਕ ਪੇਸ਼ਕਾਰੀ ਨੂੰ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈ। ਸ੍ਰੀਲੰਕਾ, ਭਾਰਤ ਅਤੇ ਕਈ ਹੋਰ ਦੇਸ਼ਾਂ ਦੇ ਹਜ਼ਾਰਾਂ ਨਰਤਕਾਂ ਨੇ ਇਸ ਵਿੱਚ ਹਿੱਸਾ ਲਿਆ। ਇਸ ਸਮਾਗਮ ਦਾ ਉਦੇਸ਼ ਭਾਰਤਨਾਟਿਅਮ ਦੀ ਸਦੀਵੀ ਪਰੰਪਰਾ ਨੂੰ ਪ੍ਰਦਰਸ਼ਿਤ ਕਰਨਾ ਅਤੇ ਸਰਹੱਦਾਂ ਤੋਂ ਪਾਰ ਸੱਭਿਆਚਾਰਕ ਸਬੰਧਾਂ ਨੂੰ ਉਤਸ਼ਾਹਿਤ ਕਰਨਾ ਸੀ। ਸ੍ਰੀਲੰਕਾ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਤੋਸ਼ ਝਾ ਨੇ ਕਲਾਕਾਰਾਂ ਅਤੇ ਪ੍ਰਬੰਧਕਾਂ ਤਰਫੋਂ ਗਿਨੀਜ਼ ਵਰਲਡ ਰਿਕਾਰਡ ਪ੍ਰਮਾਣ ਪੱਤਰ ਹਾਸਲ ਕੀਤਾ। ਨਿਰਤਕਾਂ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਹਾਈ ਕਮਿਸ਼ਨਰ ਨੇ ਕਿਹਾ ਕਿ ਸੱਭਿਆਚਾਰ ਭਾਰਤ ਅਤੇ ਸ੍ਰੀਲੰਕਾ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਦੇ ਨੀਸ ਵਿੱਚ ਇੰਡੀਆ ਇਨੋਵੇਟਸ ਦਾ ਉਦਘਾਟਨ ਕਰਨਗੇ। ਸ੍ਰੀ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਦਵੱਲੀ ਗੱਲਬਾਤ ਵੀ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਦੇਸ਼ ਵਿੱਚ ਸਿਹਤ ਸੰਭਾਲ ਨੂੰ ਬਿਹਤਰ ਅਤੇ ਕਿਫਾਇਤੀ ਬਣਾਉਣ ਲਈ ਕਈ ਕਦਮ ਚੁੱਕੇ ਗਏ ਨੇ। ਜਨਗਣਨਾ 2027 ਤਹਿਤ ਪੰਜਾਬ 'ਚ ਮਕਾਨਾਂ ਦੇ ਸੂਚੀਕਰਨ ਅਤੇ ਗਣਨਾ ਦਾ ਪਹਿਲਾ ਪੜਾਅ ਤੈਅ ਸਮੇਂ 'ਚ ਸਫਲਤਾਪੂਰਵਕ ਪੂਰਾ ਕਰ ਲਿਆ ਗਿਆ ਹੈ। ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਵਿਸ਼ਵ ਖੂਨਦਾਤਾ ਦਿਵਸ 'ਤੇ ਲੋਕਾਂ ਨੂੰ ਸਵੈਇੱਛਾ ਨਾਲ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ। ਭਾਰਤ ਅੱਜ ICC ਮਹਿਲਾ 2020 ਕ੍ਰਿਕਟ ਵਿਸ਼ਵ ਕੱਪ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਪਾਕਿਸਤਾਨ ਖਿਲਾਫ਼ ਮੈਚ ਨਾਲ ਕਰੇਗਾ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

0: ਹਾਂਜੀ ਸਰੋਤਿਓ, ਸਾਡੇ ਨਾਲ ਇੱਕ ਸਰੋਤਾ ਨੇ ਜੀ, ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਨਾਲ ਉਹਨਾਂ ਦੇ ਵਿਚਾਰ ਨੇ ਜਿਹੜੇ ਅਸੀਂ ਸੁਣ ਸਕੀਏ। ਹੈਲੋ ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ, ਆਪਣਾ ਨਾਮ ਦੱਸ ਦਿਓ ਜੀ।
1: ਮੈਂ ਜੀ ਰਵੇਸ਼ ਸਿੰਘ ਬਾਜਵਾ ਬੋਲਦਾ ਜੀ, ਪਿੰਡ ਦੌਲਤਪੁਰ ਲਾਗੇ ਫੋਕਲ ਪਿੰਡ ਪਟਿਆਲਾ।
0: ਠੀਕ ਹੈ ਜੀ। ਹਾਂਜੀ, ਅੱਜ ਦਾ ਵਿਸ਼ਾ ਤੁਸੀਂ ਸੁਣ ਲਿਆ ਹੋਣਾ ਜੀ।
1: ਹਾਂਜੀ, ਅੱਜ ਦਾ ਵਿਸ਼ਾ ਤੇ ਰੱਖਿਆ ਖੂਨਦਾਨ।
0: ਹਾਂਜੀ, ਵਿਸ਼ਵ ਖੂਨਦਾਨ ਦਿਵਸ ਹੈ ਅੱਜ, ਇਸ ਕਰਕੇ ਅਸੀਂ ਇਹ ਵਿਸ਼ਾ ਜਿਹੜਾ ਚੁਣਿਆ।
1: ਚਲੋ ਮੈਡਮ, ਵਿਸ਼ਵ ਨੂੰ ਤਾਂ ਵੇਖੋ ਇਹ ਤਾਂ ਫਿਰ ਰੋਜ਼ ਹੀ ਕਰਨਾ ਚਾਹੀਦਾ, ਜਿਹੜਾ ਕਰ ਸਕਦਾ, ਜਿਵੇਂ ਅੱਜ ਮੈਂ ਕਰ ਲਿਆ, ਕੱਲ ਨੂੰ ਕੋਈ ਹੋਰ ਕਰ ਲਿਆ। ਤੇ ਇਹ ਇਹਨਾਂ ਨਾਲ ਹੋਰ ਵੀ ਜਿਵੇਂ ਵੀ ਹੁੰਦਾ, ਇੱਕ ਸਲਾਨਾ ਮਨਾ ਕੇ ਤੈਨੂੰ ਹਟ ਜਾਈਏ। ਤੇ ਨਾਲ ਨਾਲ ਮੇਰਾ ਇੱਕ ਹੋਰ ਵੀ ਸੁਨੇਹਾ ਹੈ,
0: ਹਾਂਜੀ,
1: ਅਸੀਂ ਖੂਨ ਅਗਰ ਦੇ ਨਹੀਂ ਸਕਦੇ ਤਾਂ ਖੂਨ ਖਰਾਬਾ ਨਾ ਕਰੀਏ। ਖੂਨ ਤਾਂ ਦੇਣਾ ਬਹੁਤ ਵਧੀਆ ਚੀਜ਼ ਹੈਗੀ ਹੈ,
0: ਜੀ,
1: ਕਿਸੇ ਦੀ ਜਾਨ ਬਚ ਜਾਂਦੀ ਹੈ, ਫਿਰ ਉਹਦੇ ਨਾਲ ਅਗਰ ਨਹੀਂ ਕਰ ਸਕਦੇ ਤਾਂ ਖੂਨ ਖਰਾਬਾ ਵੀ ਨਾ ਕਰੀਏ।
0: ਬਿਲਕੁਲ ਜੀ,
1: ਹਾਂਜੀ, ਮੇਰਾ ਤਾਂ ਇਹੀ ਸੁਣਾ ਹੈ ਮੈਡਮ।
0: ਬਿਲਕੁਲ ਜੀ, ਪਰ ਜਿਹੜਾ ਵਿਸ਼ਾ ਸੀ, ਕੀ ਤੁਸੀਂ ਕਦੇ ਕੀਤਾ ਖੂਨਦਾਨ?
1: ਨਹੀਂ ਮੈਡਮ ਜੀ, ਮੈਂ ਤਾਂ ਨਹੀਂ ਕੀਤਾ, ਮੈਂ ਤੁਹਾਨੂੰ ਨਾ ਕੀਤਾ, ਮੈਂ ਕਹਿ ਜਾ ਵੀ ਮੈਂ ਕੀਤਾ,
0: ਪਰ ਸੋਚਿਆ ਨਹੀਂ ਜੀ ਇਸ ਬਾਰੇ ਕਦੇ।
1: ਨਹੀਂ ਮੈਡਮ ਜੀ, ਮੇਰੀ ਹੁਣ ਏਜ ਖੂਨਦਾਨ ਮਤਲਬ
0: ਅੱਛਾ ਅੱਛਾ
1: ਨਹੀਂ ਕਰ ਸਕਦਾ ਮੇਰੀ।
0: ਠੀਕ ਠੀਕ ਠੀਕ ਹੈ ਜੀ, ਠੀਕ ਹੈ, ਬਿਲਕੁਲ, ਸ਼ੁਕਰੀਆ ਜੀ ਗੱਲ ਕਰਨ ਲਈ।

0: ਮੈਂ ਵੀ ਇੱਕ ਵਾਰ ਖੂਨ ਦਾਨ ਕੀਤਾ ਸੀਗਾ ਜੀ, ਤੇ ਮੈਡਮ ਜੀ ਮੇਰਾ ਤਾਂ ਇਹ ਤਜਰਬਾ ਰਿਹਾ,
1: ਹਾਂਜੀ,
0: ਉਦੋਂ ਨਾ ਮੈਂ ਕੁਦਰਤੀ ਗੱਲ ਹੈ ਜੀ, ਮੈਂ ਖਾਲੀ ਪੇਟ ਚਲਾ ਗਿਆ ਜੀ,
1: ਜੀ,
0: ਤੇ ਜਦੋਂ ਮੈਂ ਖੂਨ ਦਾਨ ਕਰਕੇ ਆਇਆ ਨਾ ਉਦੋਂ ਤਾਂ ਮੈਂ ਠੀਕ ਰਿਹਾ, ਮਤਲਬ ਕਿ ਉਦੋਂ ਬਾਅਦ ਉਹਨਾਂ ਨੇ ਜੋ ਸਾਨੂੰ ਮਤਲਬ ਕਿ ਦੁੱਧ ਸੇਬ ਕੇਲੇ ਇਹ ਚੀਜ਼ਾਂ ਖਾਣ ਨੂੰ ਦਿੱਤੀਆਂ, ਤੇ ਉਸ ਤੋਂ ਬਾਅਦ ਜਿਹੜਾ ਮੇਰਾ ਨਿੱਜੀ ਤਜਰਬਾ ਨਾ, ਮੈਨੂੰ ਤਾਂ ਨਾ ਮੈਡਮ ਜੀ ਭੁੱਖ ਹੀ ਬਹੁਤ ਲੱਗੇਗੀ ਵਾਰ ਵਾਰ, ਵੀ ਐਵੇਂ ਲੱਗੀ ਗਿਆ ਵੀ ਜਿਵੇਂ ਮੈਂ ਪਤਾ ਨੀ ਹੋਰ ਕੋਈ ਖਾਈ ਜਾਵਾਂ ਸੋ ਮੈਂ ਤਾਂ ਕਹਿਣਾ ਇਹ ਚਾਹੁੰਦਾ, ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਤਾਂ ਕਰਦੇ ਰਹਿੰਦੇ ਆ ਉਹਨਾਂ ਦਾ ਸ਼ਾਇਦ ਮੇਰੇ ਨਾਲੋਂ ਜ਼ਿਆਦਾ ਤਜਰਬਾ ਹੋਏਗਾ,
1: ਬਿਲਕੁਲ
0: ਜੀ, ਖਾਲੀ ਪੇਟ ਮੈਨੂੰ ਲੱਗਦਾ ਵੀ ਸਾਨੂੰ ਨਹੀਂ ਜਾਣਾ ਚਾਹੀਦਾ,
1: ਹਾਂਜੀ ਬਿਲਕੁਲ ਜੀ,
0: ਤੇ ਜੇ ਹੋ ਸਕੇ ਮਤਲਬ ਕਿ ਮੈਡਮ ਜੀ ਜਿਹੜੇ ਸਿਹਤਮੰਦ ਹੈ ਚਾਹੇ ਉਹ ਕੁੜੀਆਂ ਨੇ ਚਾਹੇ ਮੁੰਡੇ ਨੇ,
1: ਹਾਂਜੀ,
0: ਇਹ ਕੋਈ ਵੀ ਕਰ ਸਕਦਾ ਜੀ, ਇਹਦੇ ਚ ਕੋਈ ਭਿੰਨ ਭੇਦ ਕੋਈ ਭਾਵ ਨੀ ਹੈਗਾ ਵੀ ਹਾਂ ਵੀ ਮੈਂ ਨੀ ਕਰ ਸਕਦਾ ਜਾਂ ਮੈਂ ਇੱਦਾਂ ਜਾਂ ਉਹ ਹੈ,
1: ਹਾਂਜੀ,
0: ਖੂਨ ਦਾਨ ਕਰਨ ਵਾਲਿਆਂ ਨੂੰ ਇਹ ਸੋਚਣਾ ਚਾਹੀਦਾ ਵੀ ਅਸੀਂ ਪਹਿਲਾਂ ਆਪਣੀ ਸਿਹਤ ਦਾ ਧਿਆਨ ਰੱਖੀਏ ਜੀ,
1: ਜੀ,
0: ਕਈ ਵਾਰੀ ਏਦਾਂ ਹੁੰਦਾ ਮੈਡਮ ਜੀ ਅਸੀਂ ਕਈ ਨਸ਼ਿਆਂ ਚ ਫਸ ਜਾਂਦੇ ਹਾਂ ਜਾਂ ਅਸੀਂ, ਅੱਜ ਕੱਲ ਤੁਹਾਨੂੰ ਪਤਾ ਹੀ ਹੈ ਬਹੁਤ ਕੁਛ ਚੱਲ ਰਿਹਾ, ਵੈਸੇ ਕਹਿਣ ਦੀ ਲੋੜ,
1: ਬਿਲਕੁਲ ਜੀ ਬਿਲਕੁਲ,
0: ਇਹਨਾਂ ਚੀਜ਼ਾਂ ਤੋਂ ਬਚ ਕੇ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖੋ, ਤਾਂ ਹੀ ਅਸੀਂ ਕਿਸੇ ਦੀ ਜਾਨ ਬਚਾ ਸਕਦੇ ਹਾਂ, ਇਹੋ ਜਿਹੇ ਲੋਕ ਵੀ ਹੈਗੇ ਮੈਡਮ ਜੀ ਖੂਨ ਦਾਨ ਤੇ ਇੱਕ ਪਾਸੇ ਆਪਣੀਆਂ ਅੱਖਾਂ ਪੂਰੀ ਦੀ ਪੂਰੀ ਬੋਡੀ ਵੀ ਦਾਨ ਕਰਦੇ,
1: ਹਾਂਜੀ, ਤੁਹਾਡੇ ਤੋਂ ਪਹਿਲਾਂ ਇੱਕ ਸਰੋਤਾ ਆਏ ਸਨ ਜੀ, ਉਹਨਾਂ ਨੇ ਵੀ ਦੱਸਿਆ ਕਿ ਉਹਨਾਂ ਦੇ ਵਾਈਫ ਨੇ ਜਿਹੜੇ ਉਹਨਾਂ ਨੇ, ਤੇ ਬਹੁਤ ਸਾਰੇ ਹੋਰ ਵੀ ਲੋਕੀ ਨੇ, ਦੇਖੋ ਕਿੱਡੀ ਵੱਡੀ ਗੱਲ ਹੈ,
0: ਹਾਂਜੀ
1: ਜੀ,
0: ਇਹ ਵੀ ਜਾਗਰੂਕ ਹੋਣਾ ਜ਼ਰੂਰੀ ਹੈ, ਤਾਂ ਹੀ ਬੰਦਾ ਏਦਾਂ ਵੱਡਾ ਕਦਮ ਚੱਕ ਸਕਦਾ, ਨਹੀਂ ਤਾਂ ਬੰਦਾ ਨਾ ਭਰਮ ਭੁਲੇਖਿਆਂ 'ਚ ਪਿਆ ਰਹਿੰਦਾ ਜੀ, ਹਾਂਜੀ, ਬਾਕੀ ਘਬਰਾਉਣ ਦੀ ਕੋਈ ਗੱਲ ਨਹੀਂ ਹੈਗੀ, ਜੇ ਤੁਸੀਂ ਸਿਹਤਮੰਦ ਹੋ ਤੰਦਰੁਸਤ ਹੋ ਤਾਂ ਤੁਸੀਂ ਖੂਨਦਾਨ ਕਰ ਸਕਦੇ ਹੋ,
1: ਬਿਲਕੁਲ ਜੀ, ਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਖਾਲੀ ਪੇਟ ਨਹੀਂ ਸਾਨੂੰ ਜਾਣਾ ਚਾਹੀਦਾ, ਤੇ ਖਾਸ ਇਹ ਵੀ ਧਿਆਨ ਰੱਖਣਾ ਚਾਹੀਦਾ, ਸਾਨੂੰ ਪਤਾ ਹੁੰਦਾ ਵੀ ਅਸੀਂ ਨੇ ਬਲੱਡ ਜਿਹੜਾ ਖੂਨਦਾਨ ਕਰਨਾ ਤਾਂ ਉਸ ਤੋਂ ਪਹਿਲਾਂ 2-3 ਦਿਨ ਪਹਿਲਾਂ ਪਾਣੀ ਵੀ ਜੇ ਖੂਹ ਪੀਆ ਜਾਵੇ ਤਾਂ ਕਿ ਸਾਡਾ ਜਿਹੜਾ ਖੂਨ ਹੈ ਉਹ ਵੀ ਸਾਫ਼ ਹੋ ਜਾਏ ਚੰਗੀ ਤਰ੍ਹਾਂ,
0: ਹਾਂਜੀ, ਤੇ ਇਸ ਗੱਲ ਦਾ ਵੀ ਬੰਦੇ ਨੂੰ ਮਤਲਬ ਕਿ ਧਿਆਨ ਰੱਖਣਾ ਚਾਹੀਦਾ, ਆਪਣਾ ਤਾਂ ਵੈਸੇ ਕਾਰਡ ਬਣ ਜਾਂਦੇ ਆ ਜੀ,
1: ਜੀ ਜੀ ਜੀ,
0: ਪਤਾ ਹੁੰਦਾ ਵੀ ਸਾਨੂੰ ਅਸੀਂ ਕਦੋਂ ਕਰਿਆ ਸੀ ਤੇ ਅਗਲੀ ਵਾਰ ਅਸੀਂ ਕਦੋਂ ਕਰ ਸਕਦੇ ਹਾਂ,
1: ਬਿਲਕੁਲ ਜੀ, ਤੇ ਕੀਤਾ ਹੋਇਆ ਇਹ ਖੂਨ ਦਾਨ ਜਿਹੜਾ ਜ਼ਰੂਰੀ ਜਿਹੜੇ ਲੋੜਵੰਦ ਨੇ ਉਹਨਾਂ ਤੱਕ ਪਹੁੰਚੇ ਵੀ, ਇਹ ਵੀ ਬਹੁਤ ਜ਼ਰੂਰੀ ਹੈ,
0: ਹਾਂਜੀ, ਬਹੁਤ ਭਲੇ ਦਾ ਕੰਮ ਹੈ ਜੀ, ਜੇ ਕਰ ਸਕਦੇ ਹੋਈਏ ਨਾ ਸਾਨੂੰ ਕਰਨਾ ਚਾਹੀਦਾ,
1: ਬਿਲਕੁਲ ਜੀ, ਸ਼ੁਕਰੀਆ ਜੀ, ਬਹੁਤ ਬਹੁਤ।

0: ਕੈਨੇਡੀਅਨ ਇੰਸਟੀਚਿਊਟ ਪੰਜਾਬ ਦੇ ਵੋਕੇਸ਼ਨਲ ਇੰਸਟੀਚਿਊਟ 'ਚ ਸਭ ਤੋਂ ਬਿਹਤਰੀਨ ਭਾਰਤ ਸਰਕਾਰ ਅਤੇ NCVT ਤੋਂ ਮਾਨਤਾ ਪ੍ਰਾਪਤ, ਜਿੱਥੇ ਤੁਸੀਂ ਇਲੈਕਟ੍ਰੀਸ਼ੀਅਨ, ਵੈਲਡਰ, ਡੀਜ਼ਲ ਇੰਜਨ ਮਕੈਨਿਕ, ਪਲੰਬਰ, ਬਿਊਟੀ ਪਾਰਲਰ, ਕੰਪਿਊਟਰ ਓਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ ਅਤੇ PGDEC ਅਜਿਹੇ ਕਿੱਤਾ ਮੁਖੀ ਕੋਰਸ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 98151011 48, 98880828048।
1: ਹਾਂਜੀ, ਇਸ ਵੇਲੇ ਸਾਡੇ ਨਾਲ ਇੱਕ ਸਰੋਤਾ ਨੇ ਜੀ, ਉਹਨਾਂ ਦੇ ਵਿਚਾਰ ਸੁਣਦੇ ਆ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
2: ਮੈਂ ਰਾਮਨਾਥ ਬੋਲਦਾ ਜੀ।
1: ਹਾਂਜੀ, ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਤੇ ਜੀ?
2: ਮੈਂ ਕਹਿਣਾ ਚਾਹੁੰਦਾ ਜੀ, ਜਿਹੜਾ ਖੂਨਦਾਨ ਉਹਨਾਂ ਦੀ ਮਤਲਬ ਬਹੁਤ ਮਤਲਬ ਕੀਮਤ ਚੀਜ਼ ਹੈ, ਇਹ ਸਾਨੂੰ ਦੇਣਾ ਚਾਹੀਦਾ ਜੀ। ਕਿਸੇ ਭੈਣ ਦੇ ਭਾਈ ਦੀ ਜਾਨ, ਕਿਸੇ ਮਾਂ ਦੇ ਪੁੱਤ ਦੀ ਜਾਨ ਬਚ ਰਹੀ ਹੈ ਨਾ ਜੀ,
1: ਜੀ
2: ਖੂਨ ਦੀ ਮਤਲਬ ਵਿਸ਼ੇ, ਇਹ ਸਾਨੂੰ ਜ਼ਰੂਰ ਮਤਲਬ ਦੇਣਾ ਚਾਹੀਦਾ ਜੀ। ਸਾਡੇ ਸਮਰੱਥਾ ਹੈਗੀ ਆ, ਪਰਮਾਤਮਾ ਨੇ ਪਾਈ ਹੋਈ, ਤਾਂ ਸਾਨੂੰ ਇਹਦੇ ਵੱਲੋਂ ਖੁੰਝਣਾ ਨੀ ਚਾਹੀਦਾ ਜੀ।
1: ਬਿਲਕੁਲ ਜੀ,
2: ਅਜੇ ਇੱਕ ਬਹੁਤ ਵਧੀਆ ਮਤਲਬ ਕੁਛ ਵੀ ਸੇਵਾ ਜੀ।
1: ਬਿਲਕੁਲ ਜੀ, ਸ਼ੁਕਰੀਆ ਜੀ, ਬਹੁਤ ਬਹੁਤ।

0: ਹਾਂਜੀ ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਜੀ, ਦੋ ਤੇਰੀਆਂ ਦੋ ਮੇਰੀਆਂ, ਸਾਡੇ ਨਾਲ ਇੱਕ ਸਰੋਤਾ ਨੇ ਜੀ, ਉਹਨਾਂ ਦੇ ਵਿਚਾਰ ਸੁਣਦੇ ਹਾਂ ਜੀ। ਹੈਲੋ,
1: ਹੈਲੋ ਭੈਣ ਰਾਜਵਿੰਦਰ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਸਤਿ
1: ਜੀ।
0: ਸ਼੍ਰੀ ਅਕਾਲ ਜੀ।
1: ਮੈਂ ਬਲਵਿੰਦਰ ਬਿੱਲਾ ਮਾਧੋਪੁਰੀ, ਪਿੰਡ ਮਾਧੋਪੁਰ, ਬਿਲਕੁਲ ਨੇੜੇ ਸਰਹੰਦ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ।
0: ਜੀ
1: ਦੇਖੋ ਜੀ, ਜਿਹੜਾ ਤੰਦਰੁਸਤ ਬੰਦਾ ਉਹਨੂੰ ਖੂਨ ਦਾਨ ਕਰਨਾ ਚਾਹੀਦਾ।
0: ਜੀ
1: ਮੈਂ 3 ਕੁ ਵਾਰੀ ਖੂਨ ਦਾਨ ਕੀਤਾ,
0: ਠੀਕ ਹੈ ਜੀ।
1: ਪਰ ਮੈਂ ਫਿਰ ਹੁਣ 1-2 ਵਾਰ ਗਿਆ,
0: ਹਾਂਜੀ,
1: ਉਹ ਕਹਿੰਦੇ ਵੀ ਤੇਰਾ ਨੀ ਭਾਈ ਲੈਣਾ ਖੂਨ, ਵੀ ਘੱਟ ਹੈ ਤੇਰੇ ਚ। ਮੈਂ ਕਿਹਾ ਚਲੋ ਠੀਕ ਹੈ ਜੀ,
0: ਠੀਕ ਹੈ ਜੀ,
1: ਆਪਾਂ ਨੇ ਮਤਲਬ ਜਿੱਦ ਨੀ ਕੀਤੀ,
0: ਹਾਂਜੀ।
1: ਵੀ ਜਿੱਥੇ ਤੱਕ ਵੀ ਹੋ ਸਕਦਾ ਵੀ ਡਰਨਾ ਨੀ ਚਾਹੀਦਾ ਬੰਦੇ ਨੂੰ, ਖੂਨ ਕੁਛ ਦਿਨਾਂ ਚ ਪੂਰਾ ਵੀ ਹੋ ਜਾਂਦਾ, ਆਪਣਾ ਖਾਣ ਪੀਣ ਦਾ ਵੀ ਧਿਆਨ ਰੱਖਣਾ ਚਾਹੀਦਾ ਜੀ।
0: ਜੀ
1: ਬਾਕੀ ਭੈਣ ਜੀ, ਖੂਨ ਦੇਖ ਲਓ ਐਂ ਤਾਂ ਹੈ ਹੀ ਨੀ ਵੀ ਦੁਕਾਨਾਂ ਤੋਂ ਮਿਲਦਾ ਜਾਂ ਐਵੇਂ ਬਣ ਜਾਂਦਾ, ਇਹ ਤਾਂ ਬਹੁਤ ਕੀਮਤੀ ਚੀਜ਼ ਹੈ। ਬਾਕੀ ਆਪਣਾ ਗਰੁੱਪ ਜ਼ਰੂਰ ਯਾਦ ਰਹਿਣਾ ਚਾਹੀਦਾ,
0: ਹਾਂਜੀ ਬਿਲਕੁਲ,
1: ਤੁਹਾਡਾ ਗਰੁੱਪ ਹੈ ਤੁਹਾਡੇ 'ਚ ਕਿੰਨਾ ਖੂਨ ਹੈ, ਸਾਰਾ ਕੁਛ ਇਹ ਮਤਲਬ ਯਾਦ ਰੱਖਣਾ ਚਾਹੀਦਾ ਜੀ। ਹੁਣ ਮੈਨੂੰ 3 ਵਾਰੀ ਸਰਟੀਫਿਕੇਟ ਮਿਲਿਆ ਜੀ,
0: ਜੀ
1: ਉਹ ਮੈਂ ਸਾਂਭ ਕੇ ਰੱਖਿਆ ਵੀ ਚਲੋ ਕਦੇ ਲੋੜ ਪੈਂਦੀ ਹੈ ਕਿਸੇ ਨੂੰ, ਜੇ ਆਪਾਂ ਦੇ ਨਹੀਂ ਸਕਦੇ ਆਪਾਂ ਕਹਿ ਤਾਂ ਸਕਦੇ ਹਾਂ ਭਾਈ ਮੈਂ ਦਿੱਤਾ ਵਾ।
0: ਜੀ ਜੀ ਬਿਲਕੁਲ ਬਿਲਕੁਲ ਜੀ।
1: ਬਾਕੀ ਐਕਸੀਡੈਂਟ ਹੋ ਜਾਂਦੇ ਆ ਜੀ, ਫਿਰ ਮੈਡਮ ਜੀ ਇਹੋ ਜਿਹੇ ਕੰਮ ਦੇ ਵਿੱਚ ਮਤਲਬ ਹੁਣੇ ਕੰਮ ਆਉਂਦਾ ਜੀ।
0: ਬਿਲਕੁਲ ਜੀ।
1: ਬਾਕੀ ਭੈਣ ਜੀ ਇੱਕ ਛੋਟੀ ਜਿਹੀ ਲਾਈਨ ਹੈ ਜੀ,
0: ਹਾਂਜੀ।
1: ਹੋਣੀ ਪੁੱਛ ਕੇ ਵਰਤ ਦੀ ਨਾ, ਮਾੜਾ ਵਕਤ ਨਾ ਪੁੱਛ ਕੇ ਆਉਂਦਾ, ਬਾਵਲ ਸੀ ਆਪਣੀ ਤੇ ਦੇਖੋ ਕਿੱਡਾ ਕਹਿਰ ਕਮਾਉਂਦਾ, ਰੱਖ ਵਿੱਚ ਸੰਦੂਕ ਦਿੱਤਾ ਆਪਣੇ ਹੱਥੀ ਜਿੰਦਾ ਲਾਵੇ, ਅੱਜ ਤੀਕ ਰਾਜੇ ਦੀ ਤੁਕ ਰੁੜੀ ਨਦੀ ਵਿੱਚ ਜਾਵੇ, ਤੁਕ ਰੁੜੀ ਨਦੀ ਵਿੱਚ ਜਾਵੇ।
0: ਸ਼ੁਕਰੀਆ ਜੀ। ਹੈਲੋ ਹੈਲੋ,
2: ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਹਾਂਜੀ ਸਤਿ ਸ੍ਰੀ ਅਕਾਲ ਜੀ।
2: ਸੋਮ ਦੱਤ ਬੋਲਦਾ ਜੀ, ਮੈਂ ਇਸ ਗੇਟ ਨਾਭੇ ਤੋਂ ਜੀ।
0: ਠੀਕ ਹੈ ਜੀ,
2: ਹਾਂਜੀ।
0: ਕੀ ਕਹਿਣਾ ਚਾਹੋਗੇ ਜੀ ਅੱਜ ਦੇ ਵਿਸ਼ੇ ਤੇ?
2: ਦੇਖੋ ਖੂਨਦਾਨ ਬਾਰੇ ਮੈਂ ਕਹਿਣਾ ਚਾਹੂੰਗਾ ਜੀ, ਆਪਾਂ ਨੂੰ ਖੂਨਦਾਨ ਕਰਨਾ ਚਾਹੀਦਾ।
0: ਹਾਂਜੀ।
2: ਸਭ ਤੋਂ ਪਹਿਲਾਂ ਆਪਾਂ ਨੂੰ ਜਾਂਚ ਕਰਾਉਣੀ ਚਾਹੀਦੀ ਵੀ ਖੂਨ ਆਪਣੇ ਵਿੱਚ ਹੈ ਕਿੰਨਾ ਤੇ ਕਿਹੜਾ ਪੋਜ਼ਿਟਿਵ ਹੈ ਜੀ।
0: ਹਾਂਜੀ।
2: ਤੇ ਆਪਾਂ ਨੂੰ ਕੋਈ ਬਿਮਾਰੀ ਤਾਂ ਨਹੀਂ ਹੈਗੀ ਜੀ?
0: ਜੀ
2: 3 ਮਹੀਨੇ ਬਾਅਦ ਖੂਨਦਾਨ ਕਰਨਾ ਚਾਹੀਦਾ ਜੀ।
0: ਬਿਲਕੁਲ ਜੀ। ਦੇਖੋ ਸਭ ਤੋਂ ਪਹਿਲੀ ਗੱਲ ਹੈ, ਇੱਥੇ ਤੁਸੀਂ ਕਿਸੇ ਨੂੰ ਦਾਨ ਕਰਨ ਤੋਂ ਪਹਿਲਾਂ ਤੁਹਾਡਾ ਆਪਣਾ ਚੈੱਕਅਪ ਹੋ ਗਿਆ ਸਾਰਾ,
2: ਬਿਲਕੁਲ ਜੀ,
0: ਆਪਣੀ ਜਾਂਚ ਵੀ ਹੋ ਜਾਂਦੀ ਹੈ, ਨਹੀਂ ਤਾਂ ਅਸੀਂ ਖਿਆਲ ਹੀ ਨਹੀਂ ਕਰਦੇ।
2: ਦੇਖੋ ਕੈਂਪ 'ਚ ਦੇਣ ਨਾਲੋਂ ਜ਼ਿਆਦਾ ਅਸੀਂ ਦੇਖਦੇ ਹਾਂ ਵੀ ਹਾਂ ਜਿਹਨੂੰ ਐਮਰਜੈਂਸੀ ਨਾਲ ਦੀ ਲੋੜ ਸੀ ਉਹਨੂੰ ਦਿੰਦੇ ਹਾਂ, ਅਸੀਂ 24 ਵਾਰੀ ਖੂਨਦਾਨ ਆਪ ਕਰ ਚੁੱਕੇ ਹਾਂ ਜੀ ਹੁਣ ਤੱਕ।
0: ਵਾਹ ਜੀ ਵਾਹ, ਬਹੁਤ ਵੱਡੀ ਗੱਲ ਹੈ।
2: ਅੱਜ ਵੀ ਮੇਰੇ ਯਾਰ ਦੋਸਤ ਖੂਨਦਾਨ ਕਰਕੇ ਆਏ ਨੇ, ਪਰ ਮੈਨੂੰ ਟਾਈਮ ਪੂਰਾ ਨਹੀਂ ਹੋਇਆ ਸੀ, 3 ਮਹੀਨੇ ਤੋਂ ਪਹਿਲਾਂ ਕਰਨਾ ਨਹੀਂ ਚਾਹੀਦਾ।
0: ਹਾਂਜੀ।
2: 1 ਮਹੀਨਾ 10 ਦਿਨ ਹੋਏ ਸੀ, ਮੈਂ ਤਾਂ ਕਰਕੇ ਕਰਿਆ ਨਹੀਂ ਸੀ।
0: ਜੀ ਜੀ ਬਿਲਕੁਲ, ਦੇਖੋ ਜਿਵੇਂ ਦੱਸਿਆ ਜਾਂਦਾ ਇੰਸਟਰਕਸ਼ਨ ਉਹਦੇ ਹਿਸਾਬ ਨਾਲ ਹੀ ਚੱਲਣਾ ਚਾਹੀਦਾ।
2: ਬਿਲਕੁਲ ਜੀ, ਮੈਨੂੰ ਖੁਰਾਕ ਵਗੈਰਾ ਪੂਰੀ ਖਾ ਲੈਣੀ ਚਾਹੀਦੀ ਹੈ, ਤੇ ਆਪਣੇ ਖੂਨਦਾਨ ਦੇ ਨਾ ਉਸ ਤੋਂ 10 ਮਿੰਟ ਆਪਾਂ ਨੂੰ ਪਏ ਰਹਿਣਾ ਚਾਹੀਦਾ।
0: ਹਾਂਜੀ।
2: ਸਵੇਰੇ ਨਿਰਣੇ ਕਾਲ ਚ ਕਦੇ ਵੀ ਖੂਨਦਾਨ ਨਹੀਂ ਕਰਨਾ ਚਾਹੀਦਾ।
0: ਬਿਲਕੁਲ ਜੀ, ਬਹੁਤ ਵਧੀਆ ਗੱਲਾਂ ਤੁਸੀਂ ਸਾਂਝੀਆਂ ਕੀਤੀਆਂ ਜੀ, ਹੋਰ ਕੁਝ ਕਹਿਣਾ ਚਾਹੋਗੇ?
2: ਬਸ ਜੀ ਖੂਨਦਾਨ ਕਰਨਾ ਚਾਹੀਦਾ ਜੀ, ਬਸ ਹਰ 3 ਮਹੀਨੇ ਬਾਅਦ ਕਰਨਾ ਚਾਹੀਦਾ, ਸਾਲ ਦੇ ਵਿੱਚ 4 ਵਾਰੀ ਕਰਨਾ ਚਾਹੀਦਾ
0: ਜੀ। ਸ਼ੁਕਰੀਆ ਜੀ, ਬਹੁਤ ਬਹੁਤ।

हाँ जी, अज विश्व खूनदान दिवस है जिहड़ा 14 जून नूं मनाया जांदा हर साल। ते एक बहुत ही खूबसूरती है इंसानियत दी कि ना इहदे विच किसे जात नूं, ना किसे पात नूं, ना धर्म नूं, ना नसल नूं देखिया जांदा है। सिर्फ एक इंसानियत देखी जांदी है जो दूजे इंसान नूं बचा सकदा है। ते परमात्मा ने जिन्हां नूं तंदरुस्ती बख्शी है उन्हां नूं जरूर है जिहड़ा खूनदान करना चाहीदा है, ਤਾਂ ਕਿ ਦੂਸਰੇ ਲੋੜਵੰਦ ਜਿਹੜੇ ਇਨਸਾਨ ਨੇ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਅਸੀਂ ਬਚਾ ਸਕੀਏ। ਅਤੇ ਮੇਰੇ ਖਿਆਲ ਦੇ ਵਿੱਚ ਉਹ ਸਭ ਤੋਂ ਵੱਡਾ ਦਾਨੀ ਹੋਊਗਾ ਜਿਹੜਾ ਖੂਨਦਾਨ ਦੇ ਕੇ ਦੂਸਰਿਆਂ ਦਾ ਜੀਵਨ ਹੈ ਜਿਹੜਾ ਉਹ ਬਚਾ ਸਕਦਾ। ਸੋ ਸਾਡੇ ਸਰੋਤਿਆਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ, ਬਹੁਤ ਵਧੀਆ ਜਾਣਕਾਰੀਆਂ ਵੀ ਦਿੱਤੀਆਂ ਜਿਨ੍ਹਾਂ ਨੇ ਖੂਨਦਾਨ ਕੀਤਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਫੋਨ ਕੀਤਾ, ਉਹ ਇੱਕ ਹਫ਼ਤੇ ਬਾਅਦ ਗੱਲ ਕਰਨ ਤਾਂ ਕਿ ਦੂਜਿਆਂ ਨੂੰ ਵੀ ਮੌਕਾ ਮਿਲੇ। ਜਿਸ ਤਰ੍ਹਾਂ ਸਾਡੀ ਹੁਣੇ ਇੱਕ ਭੈਣ ਨਾਲ ਗੱਲ ਹੋਈ ਜਿਨ੍ਹਾਂ ਦਾ ਪਹਿਲੀ ਵਾਰੀ ਗੱਲ ਹੋਈ ਹੈ। ਸੋ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਸਰੋਤੇ ਹੋਣਗੇ, ਉਹਨਾਂ ਦੀਆਂ ਵੀ ਇਹ ਗੱਲਾਂ ਹੋ ਸਕਣ ਅਤੇ ਜਾਣਕਾਰੀਆਂ 'ਚ ਵਾਧਾ ਹੋਏ। ਇਹਨਾਂ ਗੱਲਾਂ ਦੇ ਨਾਲ ਹੀ ਰਾਜਵਿੰਦਰ ਨੂੰ ਆਗਿਆ ਦਿਓ ਅੱਜ ਦਾ ਦੋ ਤੇਰੀਆਂ ਦੋ ਮੇਰੀਆਂ ਪ੍ਰੋਗਰਾਮ ਹੁਣ ਇੱਥੇ ਖਤਮ ਕਰਨ ਦੀ।

ਐਫਐਮ ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਬਣਾ ਲਓ ਜੀ, ਬਾਅਦ ਪੈਰ ਦੇ ਠੀਕ 3 ਵੱਜ ਰਹੇ ਨੇ। ਹੁਣ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ।

गांधारी, आपके पुत्रों की संख्या घटते घटते केवल दो रह गई।

ਤੁਸੀਂ ਟਿਊਨ ਕੀਤਾ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ, ਇਸ ਵੇਲੇ ਸ਼ਾਮ ਦੇ ਠੀਕ 5 ਵੱਜ ਰਹੇ ਨੇ ਤੇ ਹੁਣ ਪੇਸ਼ ਹੈ ਕੁਝ ਚੋਣਵੀਆਂ ਖਬਰਾਂ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਨੀਸ ਵਿਖੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋ ਨਾਲ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਦੁਵੱਲੀ ਗੱਲਬਾਤ ਅਤੇ ਇੰਡੀਆ ਇਨੋਵੇਟਸ ਦਾ ਉਦਘਾਟਨ ਵੀ ਕਰਨਗੇ। ਇਸਰੋ ਮੁਖੀ ਵੀ ਨਾਰਾਇਣ ਨੇ ਕਿਹਾ ਭਾਰਤੀ ਪੁਲਾੜ ਖੋਜ ਸੰਗਠਨ ਚੰਦਰਮਾ ਤੇ 200 ਦਿਨਾਂ ਲਈ ਕੰਮ ਕਰਨ ਵਿੱਚ ਸਮਰੱਥ ਲੈਂਡਰ ਵਿਕਸਿਤ ਕਰ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਇਰਾਨ ਨਾਲ ਜੰਗ ਖਤਮ ਕਰਨ ਲਈ ਅੱਜ ਇੱਕ ਸਮਝੌਤੇ ਤੇ ਦਸਤਖਤ ਕੀਤੇ ਜਾਣ ਦੀ ਉਮੀਦ। ਇਸ ਤੋਂ ਬਾਅਦ ਹਾਰਮਜ਼ ਪੰਜੋੜ ਸਾਰਿਆਂ ਲਈ ਖੋਲ੍ਹ ਦਿੱਤਾ ਜਾਵੇਗਾ। ਆਯੁਸ਼ ਮੰਤਰਾਲੇ ਵੱਲੋਂ ਅੱਜ ਮੁਰਾਰਜੀ ਦੇਸਾਈ ਕੌਮੀ ਯੋਗ ਸੰਸਥਾਨ ਅਤੇ ਹਬਿਲਡੀ ਦੇ ਸਹਿਯੋਗ ਨਾਲ ਇੱਕ ਆਲਮੀ ਆਨਲਾਈਨ ਯੋਗ ਪ੍ਰੋਗਰਾਮ ਦਾ ਆਯੋਜਨ। 130 ਦੇਸ਼ਾਂ ਨੇ ਲਿਆ ਹਿੱਸਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪੰਜਾਬ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲੋਕਾਂ ਦਾ ਯੋਗਦਾਨ ਅਤੇ ਸਰਕਾਰ ਤੇ ਸਮਾਜ ਦਰਮਿਆਨ ਤਾਲਮੇਲ ਬੇਹੱਦ ਜ਼ਰੂਰੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ, ਕਿਹਾ ਵਪਾਰੀ ਭਾਈਚਾਰੇ ਨੂੰ ਦਰਪੇਸ਼ ਛੋਟੀਆਂ ਸਮੱਸਿਆਵਾਂ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕੀਤਾ ਜਾਵੇਗਾ। ਕੱਲ੍ਹ ਗੁਰਦਾਸਪੁਰ ਦੀਆਂ ਤਿੰਨ ਮਿਊਂਸੀਪਲ ਕੌਂਸਲ ਦੀਨਾਨਗਰ, ਕਾਦੀਆਂ ਅਤੇ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਸ਼ਾਮ 84 ਵਿੱਚ ਹੋਈਆਂ ਚੋਣਾਂ ਅਮਨ ਨਾਲ ਮੁਕੰਮਲ ਨਤੀਜੇ ਐਲਾਨੇ ਗਏ। ਪੰਜਾਬ ਸਰਕਾਰ ਨੇ ਪਟਿਆਲਾ ਅਤੇ ਲੁਧਿਆਣਾ ਨਗਰ ਨਿਗਮਾਂ ਦੇ ਕਮਿਸ਼ਨਰਾਂ ਦੇ ਤਬਾਦਲੇ ਸਮੇਤ 3 IAS ਅਤੇ 4 PCS ਅਧਿਕਾਰੀਆਂ ਦੀਆਂ ਬਦਲੀਆਂ ਕਰ ਦਿੱਤੀਆਂ ਨੇ। ਭਾਰਤ ਨੇ ਧਰਮਸ਼ਾਲਾ ਵਿੱਚ 3 ਮੈਚਾਂ ਦੀ ਇੱਕ ਰੋਜ਼ਾ ਕ੍ਰਿਕਟ ਲੜੀ ਦੇ ਪਹਿਲੇ ਮੈਚ ਵਿੱਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ 'ਚ ਭਾਰਤ ਦਾ ਪਹਿਲਾ ਮੈਚ ਅੱਜ ਬਰਮਿੰਘਮ 'ਚ ਪਾਕਿਸਤਾਨ ਨਾਲ। ਇਹ ਸੀ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ।

0: FM ਬੈਂਡ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਵੇਲੇ ਸ਼ਾਮ ਦੇ ਠੀਕ 5:04 ਹੋ ਰਹੇ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਗੱਲਾਂ 'ਚੋਂ ਗੱਲ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਮੈਂ ਤੁਹਾਡਾ ਨਾਂ ਰੂਬਲ ਤੇ ਮੇਰੇ ਨਾਲ ਨੇ
1: ਰਾਜਵਿੰਦਰ ਕੌਰ
0: ਜੀ। ਰਾਜਵਿੰਦਰ ਜੀ, ਕੀ ਹਾਲ ਚਾਲ ਹੈ? ਠੀਕ ਠਾਕ
1: ਜੀ, ਬਹੁਤ ਵਧੀਆ। ਤੇ ਅੱਜ ਅਸੀਂ ਗੱਲ ਕਰਦੇ ਹਾਂ ਪ੍ਰੋਗਰਾਮ ਗੱਲਾਂ 'ਚੋਂ ਗੱਲ 'ਚ। ਗੱਲਾਂ 'ਚੋਂ ਗੱਲ ਪ੍ਰੋਗਰਾਮ ਦਾ ਮਕਸਦ ਇਹੀ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਣ ਜੋ ਜਾਣਕਾਰੀ ਭਰਪੂਰ ਹੋਣ, ਤੇ ਖਾਸ ਕਰਕੇ ਅਸੀਂ ਉਹਨਾਂ ਨਾਲ ਸੰਬੰਧਿਤ ਜੋ ਦਿਨ ਚੱਲ ਰਿਹਾ ਹੋਏ, ਹੈ ਨਾ। ਅੱਜ ਵਿਸ਼ਵ ਖੂਨਦਾਨ ਦਿਵਸ ਹੈ ਤੇ ਇਸ ਮੌਕੇ ਤੇ ਅਸੀਂ ਸਵੇਰ ਤੋਂ ਗੱਲ ਕਰ ਰਹੇ ਹਾਂ ਤੇ ਵਾਰ ਵਾਰ ਹਰ ਇਨਸਾਨ ਦਾ ਆਪਣਾ ਆਪਣਾ ਤਰੀਕਾ ਗੱਲ ਕਰਨ ਦਾ ਤੇ ਸਾਡੇ ਸਰੋਤਿਆਂ ਨੂੰ, ਸੁਣਨ ਵਾਲਿਆਂ ਨੂੰ ਜਾਗਰੂਕ ਕਰਨ ਦਾ
0: ਜੀ। ਅਤੇ ਰਾਜਵਿੰਦਰ ਜੀ, ਅੱਜ ਵਿਸ਼ਵ ਖੂਨਦਾਨ ਜਿਹੜਾ ਆਪਾਂ ਦੱਸਿਆ ਸਾਰਿਆਂ ਨੂੰ, ਇਹ ਹਰ ਸਾਲ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ 14 ਜੂਨ ਨੂੰ ਅਸੀਂ ਮਨਾਉਂਦੇ ਹਾਂ, ਅਤੇ ਇਸ ਦਿਨ ਦਾ ਮੁੱਖ ਮਕਸਦ ਹੁੰਦਾ ਹੈ ਕਿ ਲੋਕਾਂ ਨੂੰ ਸਵੈ ਇੱਛੁਕ ਖੂਨਦਾਨ ਕਰਨ ਲਈ ਜਾਗਰੂਕ ਕਰਨਾ ਅਤੇ ਸੁਰੱਖਿਅਤ ਖੂਨ ਅਤੇ ਖੂਨ ਤੋਂ ਬਣੇ ਉਤਪਾਦਾਂ ਦੀ ਮਹੱਤਤਾ ਬਾਰੇ ਦੱਸਣਾ।
1: ਬਿਲਕੁਲ, ਦੇਖੋ ਇੱਕ ਜਿਹੜਾ ਖੂਨ ਦਾ ਕਤਰਾ ਹੈ ਉਹ ਬਹੁਤ ਕੀਮਤੀ ਹੁੰਦਾ ਹੈ ਤੇ ਇਹ ਸਾਨੂੰ ਕਿਤੋਂ ਬਾਹਰੋਂ ਨਹੀਂ ਮਿਲ ਸਕਦਾ। ਸਭ ਤੋਂ ਵੱਡੀ ਗੱਲ ਹੈ ਇੱਕ ਇਨਸਾਨ ਹੀ ਇਨਸਾਨ ਦੀ ਜਿਹੜੀ ਮਦਦ ਕਰ ਸਕਦਾ ਇਹਦੇ 'ਚ। ਸੋ ਇਸ ਲਈ ਸਾਡਾ ਇਸ ਬਾਰੇ ਸੋਚਣਾ, ਦਾਨ ਕਰਨਾ ਹੋਰ ਵੀ ਮਹੱਤਵਪੂਰਨ ਹੈ
0: ਜੀ। ਅਤੇ ਇਸ ਦਿਨ ਦਾ ਜਿਹੜਾ ਤੁਸੀਂ ਜਿਵੇਂ ਵਾਕਿਆ ਗਿਆ ਕਿ ਬਹੁਤ ਮਹੱਤਵਪੂਰਨ ਹੋ ਜਾਂਦਾ, ਕਿਉਂਕਿ ਕਿਸੇ ਦੀ ਜ਼ਿੰਦਗੀ ਸ਼ਾਇਦ ਜਿਹੜੀ ਹੈ ਉਹ ਸਾਡੇ ਥੋੜ੍ਹੇ ਜਿਹੇ ਖੂਨ ਦਿੱਤੇ ਨਾਲ ਬਚ ਸਕਦੀ ਹੈ। ਕਿਉਂਕਿ ਖੂਨਦਾਨ ਕਰਨ ਨਾਲ ਦੇਖੋ ਨਾ ਸਿਰਫ ਅਸੀਂ ਕਿਸੇ ਦੀ ਜ਼ਿੰਦਗੀ ਬਚਾਉਂਦੇ ਹਾਂ, ਪਰ ਇੱਕ ਤਰ੍ਹਾਂ ਅਸੀਂ ਆਪਣੀ ਉਮਰ ਵੀ ਵੱਡੀ ਕਰਦੇ ਹਾਂ। ਕਿਉਂਕਿ ਜਦੋਂ ਅਸੀਂ ਖੂਨਦਾਨ ਕਰਦੇ ਹਾਂ ਨਾ, ਤਾਂ ਸਾਡੇ ਸਰੀਰ 'ਚੋਂ ਜਿਹੜਾ ਖੂਨ ਨਿਕਲਦਾ ਉਹਦੇ ਬਦਲੇ ਜਿਹੜਾ ਨਵਾਂ ਖੂਨ ਬਣਦਾ।
1: ਬਿਲਕੁਲ,
0: ਅਤੇ ਉਹ ਸਾਡੇ ਸਰੀਰ ਲਈ ਜਿਹੜਾ ਹੋਰ ਵਧੀਆ ਹੁੰਦਾ
1: ਜੀ।
0: ਅਤੇ ਜਿਹੜਾ ਇਸੇ ਕਰਕੇ ਹੈ ਖੂਨਦਾਨ ਜਿਹੜਾ, ਉਸ ਅਸੀਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਚਲੋ ਅੱਜ ਦਾ ਦਿਨ ਤਾਂ ਸਪੈਸ਼ਲ ਰੱਖਿਆ ਗਿਆ, ਪਰ ਅਦਰਵਾਈਜ਼ ਵੈਸੇ ਕਿੰਨੀਆਂ ਹੋਰ NGOs ਨੇ, ਔਰਗਨਾਈਜੇਸ਼ਨਸ ਨੇ ਜਿਹੜੀਆਂ ਬਲੱਡ ਡੋਨੇਸ਼ਨ ਕੈਂਪ ਔਰਗਨਾਈਜ਼ ਕਰਦੀਆਂ ਨੇ। ਅਤੇ ਜੇ ਦੋਸਤੋ ਸਾਡੇ 'ਚ ਪੂਰੀ ਜਿਹੜੀ ਸਮਰੱਥਾ ਹੈਗੀ ਹੈ, ਸਾਡੇ 'ਚ ਪੂਰਾ ਖੂਨ ਹੈ, ਅਤੇ ਸਾਨੂੰ ਜਿਹੜਾ ਬਲੱਡ ਡੋਨੇਸ਼ਨ ਜਿਹੜਾ ਉਹ ਜ਼ਰੂਰ ਕਰਨਾ ਚਾਹੀਦਾ।
1: ਬਿਲਕੁਲ ਕਰਨਾ ਚਾਹੀਦਾ ਹੈ, ਅਤੇ ਇਹਦੀ ਕੀਮਤ ਉਹੀ ਜਾਣ ਸਕਦੇ ਨੇ ਜਿਨ੍ਹਾਂ ਨੂੰ ਐਮਰਜੈਂਸੀ 'ਚ ਇੱਕਦਮ ਲੋੜ ਪੈਂਦੀ ਹੈ, ਅਤੇ ਉਦੋਂ ਹੱਥਾਂ ਪੈਰਾਂ ਦੀਆਂ ਪੈ ਜਾਂਦੀਆਂ ਨੇ, ਕਿਉਂਕਿ ਇਹ ਉਹ ਚੀਜ਼ ਨਹੀਂ ਜਿਹੜੀ ਅਸੀਂ ਪੈਸੇ ਨਾਲ ਖਰੀਦ ਸਕਦੇ ਹਾਂ। ਕਿਉਂਕਿ ਕਈ ਵਾਰ ਕਹਿ ਦਿੰਦੇ ਨੇ ਕਿ ਤੁਹਾਡੇ ਕੋਲ ਕੋਈ ਹੈ ਬਲੱਡ ਦੇਣ ਲਈ, ਦਾਨ ਕਰਨ ਲਈ। ਇੱਕ ਤਾਂ ਜਿਹੜਾ ਉਹਨਾਂ ਦਾ ਪੇਸ਼ੈਂਟ ਆ ਉਹ ਪਹਿਲਾਂ ਹੀ ਬਿਮਾਰ ਹੁੰਦਾ, ਉੱਪਰੋਂ ਦੌੜ ਭੱਜ ਇੰਨੀ ਜ਼ਿਆਦਾ ਹੁੰਦੀ ਹੈ, ਕਈ ਵਾਰ ਨਹੀਂ ਵੀ ਮਿਲਦਾ। ਸੋ ਇਸ ਤਰ੍ਹਾਂ ਦੇ ਜਿਹੜੇ ਦਾਨੀ ਸੱਜਣ ਨੇ ਜਿਨ੍ਹਾਂ ਨੇ ਖੂਨਦਾਨ ਕੀਤਾ ਹੁੰਦਾ, ਉਹਨਾਂ ਦੀ ਬਦੌਲਤ ਉਹਨਾਂ ਨੂੰ ਖੂਨ ਮਿਲ ਜਾਂਦਾ ਅਤੇ ਮਰੀਜ਼ ਦੀ ਜਾਨ ਬਚ ਜਾਂਦੀ।
0: ਕਿਉਂਕਿ ਅਸੀਂ ਦੇਖਦੇ ਹਾਂ ਨਾ ਕਿ ਜਿਹੜੇ ਬਲੱਡ ਤਾਂ ਮਤਲਬ ਕਈ ਤਰ੍ਹਾਂ ਦੀਆਂ ਕਿਸਮਾਂ ਨੇ ਬਲੱਡ
1: ਜੀ, ਬਿਲਕੁਲ,
0: ਤੇ ਹਰੇਕ ਦਾ ਖੂਨ ਮੈਚ ਕਰ ਜੇ, ਪਰਿਵਾਰ 'ਚੋਂ ਮੈਚ ਕਰ ਜੇ, ਇਹ ਜ਼ਰੂਰੀ ਵੀ ਨਹੀਂ ਹੁੰਦਾ।
1: ਬਿਲਕੁਲ,
0: ਅਤੇ ਇਸ ਲਈ ਜਿਹੜਾ ਖੂਨਦਾਨ ਕੀਤਾ ਹੋਇਆ ਕਿਸ ਵੇਲੇ ਕਿਸ ਕੰਮ ਆ ਜਾਏ, ਅਤੇ ਦੇਖੋ ਅਸੀਂ ਖੂਨਦਾਨ ਕਰਕੇ ਅਗਲੇ ਦਾ ਭਲਾ ਤਾਂ ਕਰਦੇ ਹੀ, ਆਪਣਾ ਵੀ ਕਰਦੇ ਹਾਂ, ਅਤੇ ਨਾਲ ਨਾਲ ਜਿਹੜਾ ਦੁਆਵਾਂ ਵੀ ਇਕੱਠੀਆਂ ਕਰਦੇ
1: ਜੀ
0: ਹਾਂ।
1: ਜੀ,
0: ਕਿਉਂਕਿ ਕਿਸੇ ਦੀ ਜਾਨ ਜਦੋਂ ਬਚੀ ਹੁੰਦੀ ਹੈ ਨਾ, ਅਤੇ ਉਹ ਪਤਾ ਨਹੀਂ ਕਿੰਨੀਆਂ ਦੁਆਵਾਂ ਦਿੰਦਾ, ਕਿਉਂਕਿ ਉਹ ਕਿਸੇ ਦਾ ਰਿਸ਼ਤੇਦਾਰ ਹੈ, ਭਰਾ ਹੈ, ਮਾਂ ਹੈ, ਬਾਪ ਹੈ, ਹੈ ਨਾ।
1: ਉੱਥੇ ਤੁਸੀਂ ਅਸਲ 'ਚ ਇਨਸਾਨੀਅਤ ਲਈ ਕੰਮ ਕਰਦੇ ਹੋ,
0: ਅਸਲੀ ਕੰਮ ਕਰਦੇ ਹੋ, ਅਤੇ ਇਸ ਲਈ ਜਿਹੜਾ ਖੂਨਦਾਨ ਜਿਹੜਾ ਜ਼ਰੂਰ ਦਿਓ। ਅਤੇ ਤੁਹਾਡੇ ਦੁਆਰਾ ਕੀਤੇ ਗਏ ਖੂਨ ਦੀ ਇੱਕ ਯੂਨਿਟ ਜਿਹੜੀ ਉਹ 3 ਵੱਖ ਵੱਖ ਮਰੀਜ਼ਾਂ ਦੀ ਜਿਹੜੀ ਜਾਨ ਬਚਾ ਸਕਦੀ ਹੈ। ਅਤੇ ਉਸ ਤੋਂ ਇਲਾਵਾ ਜਿਹੜਾ ਇਹਦੇ ਲਾਭ ਇਹ ਹੈ ਕਿ ਖੂਨਦਾਨ ਕਰਨ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਘੱਟ ਹੁੰਦਾ, ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕਿ ਅਸੀਂ ਨਵਾਂ ਖੂਨ ਸਾਡੇ ਅੰਦਰ
1: ਬਣਦਾ,
0: ਉਹਦੇ ਨਾਲ ਨਵੇਂ ਸੈੱਲ ਵੀ ਜਿਹੜੇ ਉਹ ਸਾਡੇ ਬਣਦੇ
1: ਜੀ।
0: ਅਤੇ ਜੇ ਗੱਲ ਕਰੀਏ ਜੀ, ਇੱਕ ਖੂਨਦਾਨ ਦੀ ਉਮਰ ਵੀ ਹੁੰਦੀ ਹੈ, 18 ਸਾਲ ਤੋਂ ਘੱਟ ਵਾਲੇ ਅਤੇ 60 ਸਾਲ ਤੋਂ ਉੱਪਰ ਜਿਹੜੇ ਆ ਉਹ ਖੂਨਦਾਨ ਨਾ ਕਰਨ, ਕਿਉਂਕਿ ਅਸੀਂ ਸਮਝਦੇ ਹਾਂ ਜੀ, ਕਿਉਂਕਿ ਬੱਚਿਆਂ ਦੀ ਗਰੋਇੰਗ ਏਜ ਹੁੰਦੀ ਹੈ।
1: ਬਿਲਕੁਲ,
0: ਅਤੇ ਜਿਹੜੇ 60 ਸਾਲ ਤੋਂ ਜ਼ਿਆਦਾ ਉਮਰ ਵਾਲੇ ਆ, ਬਜ਼ੁਰਗ ਹੈ, ਉਹ ਕਈ ਵਾਰੀ ਸਰੀਰ ਦੀ ਕਮਜ਼ੋਰੀ ਖੂਨ ਦੇਣ ਕਰਕੇ ਨਹੀਂ ਵੀ ਸਾਰ ਸਕਦੇ।
1: ਬਿਲਕੁਲ, ਕਿਉਂਕਿ ਬਹੁਤ ਸਾਰੀਆਂ ਦਿੱਕਤਾਂ ਸਰੀਰ 'ਚ ਵੀ ਸ਼ੁਰੂ ਹੋ ਜਾਂਦੀਆਂ ਨੇ, ਹੈ ਨਾ, ਕਿ ਕੋਈ ਨਾ ਕੋਈ ਦਿੱਕਤ ਹੈ ਉਹਨਾਂ ਨੂੰ, ਅਤੇ ਉਹ ਆਪ ਤੰਦਰੁਸਤ ਰਹਿਣ ਉਹ ਜ਼ਿਆਦਾ ਵਧੀਆ ਗੱਲ ਹੈ
0: ਜੀ।
1: ਸੋ ਇਹ ਵੀ ਇੱਕ ਉਮਰ ਹੈ, ਕਹਿੰਦੇ ਨਹੀਂ, ਮੈਨੂੰ ਲੱਗਦਾ ਵੀ ਸਾਰੇ ਕਾਸੇ ਦੀ ਉਮਰ ਇਹੀ ਆ, ਇਹਦੇ ਵਿੱਚ ਹੀ ਪਰਮਾਤਮਾ ਕਹਿੰਦਾ ਤੁਸੀਂ ਯਾਦ ਕਰ ਸਕਦੇ ਹੋ ਚੰਗੇ ਰਿਸ਼ਟ ਪੁਸ਼ਟ ਹੋ, ਹੈ ਨਾ, ਤੇ ਤੁਸੀਂ ਕਮਾਈ ਵੀ ਇਹਦੇ ਵਿੱਚ ਹੀ ਕਰ ਸਕਦੇ ਹੋ, ਹੈ ਨਾ, ਤੇ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਕੰਮ ਨੇ ਖੂਨਦਾਨ ਵਰਗੇ ਇਹ ਵੀ ਇਹਦੇ 'ਚ ਹੀ ਕਰ ਸਕਦੇ।
0: ਤੇ ਰਾਜਵਿੰਦਰ ਜੀ, ਆਪਣੇ ਸਰੋਤਿਆਂ ਨੂੰ ਅਸੀਂ ਇਹ ਵੀ ਦੱਸ ਦਈਏ ਕਿ ਅਸੀਂ ਇਸ ਤੋਂ ਬਾਅਦ ਇੱਕ ਰੇਡੀਓ ਰਿਪੋਰਟ ਵੀ ਸੁਣਾਵਾਂਗੇ
1: ਜੀ,
0: ਜਿਹੜੀ ਕਿ ਹਿੰਦੀ ਨਾਟਕ ਐਸੀ ਹੋਤੀ ਹੈ ਲੜਕੀਆਂ ਤੇ ਆਧਾਰਿਤ ਹੈ। ਤੇ ਤੁਹਾਨੂੰ ਪਤਾ ਇਸ 'ਚ ਵੀ ਇੱਕ ਤਰ੍ਹਾਂ ਨਾਲ ਖੂਨਦਾਨ ਬਾਰੇ ਹੀ ਗੱਲ ਕੀਤੀ ਗਈ ਹੈ, ਕਿਉਂਕਿ ਜਿਹੜੀ ਕੁੜੀ ਹੁੰਦੀ ਹੈ
1: ਜੀ
0: ਤੇ ਉਹਦੇ ਹੱਥ ਪੈਰ ਜਿਹੜੇ ਉਹ ਕੱਟ ਜਾਂਦੇ ਆ,
1: ਬਿਲਕੁਲ,
0: ਤੇ ਬਲੱਡ ਜਿਹੜਾ ਦਿੱਤਾ ਜਾਂਦਾ ਹੈ, ਤੇ ਮਤਲਬ ਜਾਨ ਬਚਦੀ ਹੈ, ਕਿੰਨਾ ਕੁਛ ਇਸ ਜਿਹੜਾ ਨਾਟਕ 'ਚ ਦੱਸਿਆ ਗਿਆ। ਅਸੀਂ ਪੂਰਾ ਨਹੀਂ ਦੱਸਾਂਗੇ, ਕਿਉਂਕਿ ਅਸੀਂ ਚਾਹੁੰਦੇ ਹਾਂ ਸਾਡੇ ਸਰੋਤੇ ਜਿਹੜੇ ਇਸ ਨਾਟਕ ਨੂੰ ਪੂਰਾ ਜੀ ਇੰਜੋਏ ਕਰਨ, ਸੁਣਨ ਤੇ ਸਮਝਣ, ਹੈ ਨਾ ਜੀ। ਤੇ ਇਸ ਨਾਟਕ ਨੂੰ ਸੁਣਵਾਉਣ ਤੋਂ ਪਹਿਲਾਂ ਆਓ ਤੁਹਾਨੂੰ ਸੁਣਵਾ ਦਿੰਦੇ ਇੱਕ ਗੀਤ, ਆਵਾਜ਼ ਹੈ ਸਤਿੰਦਰ ਸਰਤਾਜ ਦੀ।
2: ਇਹ ਗੀਤ ਮੇਰੀ ਜ਼ਿੰਦਗੀ ਦੇ ਇੱਕ ਐਸੇ ਖੂਬਸੂਰਤ ਹਾਦਸੇ ਨਾਲ ਤਾਲੁਕ ਰੱਖਦਾ ਹੈ ਜਿਸ ਨਾਲ ਮੈਂ ਸਮਝਦਾ ਹਾਂ ਕਿ ਮੇਰੀ ਸੋਚ ਵਿੱਚ ਕਾਫੀ ਤਬਦੀਲੀ ਆਈ। ਦਰਅਸਲ ਤਸਵੀਰਾਂ ਖਿੱਚਣ ਦੇ ਲਈ ਅਸੀਂ ਇੱਕ ਜੰਗਲ 'ਚ ਜਾਣਾ ਸੀ ਅਤੇ ਰਸਤੇ ਵਿੱਚ ਇੱਕ ਪਹਾੜੀ ਪਿੰਡ ਵਿੱਚੋਂ ਜਦੋਂ ਅਸੀਂ ਗੁਜ਼ਰੇ ਉੱਥੋਂ ਦਾ ਵਾਕਿਆ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਜੀ। ਪੇਸ਼ ਹੈ

0: ਦੋਸਤੋ, ਪ੍ਰੋਗਰਾਮ ਚੱਲ ਰਿਹਾ ਗੱਲਾਂ 'ਚ ਗੱਲ, ਅਤੇ ਜਿਵੇਂ ਕਿ ਗੀਤ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਵਾਅਦਾ ਕਰਕੇ ਗਏ ਸੀ ਕਿ ਅਸੀਂ ਤੁਹਾਨੂੰ ਸੁਣਵਾਵਾਂਗੇ ਇੱਕ ਰੇਡੀਓ ਰਿਪੋਰਟ, ਹਿੰਦੀ ਨਾਟਕ ਐਸੀ ਹੋਤੀ ਹੈ ਲੜਕੀਆਂ 'ਤੇ ਆਧਾਰਿਤ। ਤਾਂ ਆਓ ਜੀ, ਆਪਣੇ ਵਾਅਦੇ ਮੁਤਾਬਕ ਤੁਹਾਨੂੰ ਸੁਣਾਉਂਦੇ ਹਾਂ ਇਹ ਰਿਪੋਰਟ।
1: ਪੇਸ਼ ਕਰ ਰਿਹਾ ਰੇਡੀਓ ਰਿਪੋਰਟ। ਬੀਤੇ ਕੱਲ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਦੇ ਅਧੀਨ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੁਆਰਾ ਆਯੋਜਿਤ ਮਹੀਨਾਵਾਰ ਲੜੀਵਾਰ ਨਾਟਕ ਦੀ ਲੜੀ ਤਹਿਤ ਕਾਲੀਦਾਸ ਆਡੀਟੋਰੀਅਮ ਵਿਰਸਾ ਵਿਹਾਰ ਕੇਂਦਰ ਪਟਿਆਲਾ ਵਿਖੇ ਸਮਾਜਿਕ ਤਾਣੇ ਬਾਣੇ ਨਾਲ ਜੁੜਿਆ ਹਿੰਦੀ ਨਾਟਕ ਐਸੀ ਹੋਤੀ ਹੈ ਲੜਕੀਆਂ ਪੇਸ਼ ਕੀਤਾ ਗਿਆ, ਜੋ ਉੱਘੇ ਰੰਗਕਰਮੀ ਡਾਕਟਰ ਰਿਸ਼ੀਪਾਲ ਯੋਗੀ ਦੁਆਰਾ ਲਿਖਿਆ ਤੇ ਨਿਰਦੇਸ਼ਿਤ ਕੀਤਾ ਗਿਆ ਸੀ ਤੇ ਜਿਸ ਨੂੰ ਮੰਚ ਤੇ ਫੇਥ ਇਨ ਥੀਏਟਰ ਰੰਗ ਮੰਡਲ ਕੁਰੂਕਸ਼ੇਤਰ ਹਰਿਆਣਾ ਦੇ ਕਲਾਕਾਰਾਂ ਨੇ ਪੇਸ਼ ਕੀਤਾ। ਨਾਟਕ ਐਸੀ ਹੋਤੀ ਹੈ ਲੜਕੀਆਂ ਸਾਵੀ ਨਾਮ ਦੀ ਲੜਕੀ ਦੀ ਕਹਾਣੀ ਹੈ, ਜੋ ਉੱਚੇ ਸੁਪਨੇ ਦੇਖਦੀ ਹੈ, ਸੰਘਰਸ਼ ਕਰਦੀ ਹੈ, ਔਖੀਆਂ ਸਥਿਤੀਆਂ ਪਰਿਸਥਿਤੀਆਂ ਵਿੱਚ ਕਦੇ ਵੀ ਹਾਰ ਨਹੀਂ ਮੰਨਦੀ। ਜਦੋਂ ਇੱਕ ਸੜਕ ਦੁਰਘਟਨਾ ਵਿੱਚ ਇਸ ਲੜਕੀ ਦੀਆਂ ਦੋਵੇਂ ਬਾਹਾਂ ਕੱਟੀਆਂ ਜਾਂਦੀਆਂ ਨੇ ਤਾਂ ਉਹ ਪਰਿਵਾਰ ਤੇ ਸਮਾਜ ਲਈ ਮੁਸੀਬਤ ਬਣਨ ਦੀ ਥਾਂ ਤੇ ਆਪਣੇ ਹੌਸਲੇ ਤੇ ਹਿੰਮਤ ਨਾਲ ਦੁਬਾਰਾ ਨਵੀਂ ਜ਼ਿੰਦਗੀ ਸ਼ੁਰੂ ਕਰਦੀ ਹੈ ਤੇ ਆਪਣੀ ਸਰੀਰਕ ਅਪੰਗਤਾ ਨੂੰ ਆਤਮ ਵਿਸ਼ਵਾਸ ਵਿੱਚ ਬਦਲ ਦਿੰਦੀ ਹੈ। ਇਸ ਮੌਕੇ ਇਸ ਨਾਟਕ ਦੇ ਲੇਖਕ ਤੇ ਨਿਰਦੇਸ਼ਕ ਡਾਕਟਰ ਰਿਸ਼ੀਪਾਲ ਯੋਗੀ ਨੇ ਆਕਾਸ਼ਵਾਣੀ ਪਟਿਆਲਾ ਨਾਲ ਗੱਲ ਕਰਦਿਆਂ ਆਪਣੇ ਵਿਚਾਰ ਕੁਝ ਇਸ ਤਰ੍ਹਾਂ ਪੇਸ਼ ਕੀਤੇ।
2: ਸਭੀ ਦਰਸ਼ਕੋ ਕੋ ਮੇਰਾ ਨਮਸਕਾਰ। ਮੈਂ ਡਾਕਟਰ ਰਿਸ਼ੀਪਾਲ, ਕੁਰੂਕਸ਼ੇਤਰ ਹਰਿਆਣਾ ਸੇ ਬਿਲੋਂਗ ਕਰਤਾ ਹੂੰ। ਔਰ ਫੇਥ ਇਨ ਥੀਏਟਰ ਰੰਗ ਮੰਡਲ ਚਲਾ ਰਹੇ ਹੈ ਹਮ ਲੋਕ, ਔਰ ਹਮਾਰੇ ਕਲਾਕਾਰ ਸਭੀ ਐਮੇਚੋਰ ਹੈ, ਪਰ ਕੋਸ਼ਿਸ਼ ਇਹ ਰਹਿਤੀ ਹੈ ਕਿ ਅੱਛੇ ਸੇ ਅੱਛਾ ਨਾਟਕ ਦਰਸ਼ਕੋਂ ਤੱਕ ਪਹੁੰਚ ਪਾਏ। ਔਰ ਉਸੀ ਕੀ ਕੜੀ ਕੇ ਅੰਦਰ ਹਮ ਲੋਕ ਨੌਰਥ ਜ਼ੋਨ ਕਲਚਰ ਸੈਂਟਰ ਪਟਿਆਲਾ ਕੇ ਸਹਿਯੋਗ ਸੇ ਆਜ ਉਨ੍ਹੀਂ ਕੇ ਪ੍ਰਾਂਗਣ ਕੇ ਅੰਦਰ ਹਮ ਆਪਣਾ ਨਾਟਕ ਐਸੀ ਹੋਤੀ ਹੈ ਲੜਕੀਆਂ, ਇੱਕ ਲੜਕੀ ਕੇ ਜੀਵਨ ਕੇ ਉੱਪਰ ਹੈ ਕਿ ਇੱਕ ਲੜਕੀ ਆਪਣੇ ਜੀਵਨ ਮੇ ਕਿਸ ਤਰ੍ਹਾਂ ਸੇ ਖੁਸ਼ੀਓ ਸੇ ਜੀ ਰਹੀ ਹੋਤੀ ਹੈ। ਤੋ ਅਚਾਨਕ ਸੇ ਜੋ ਹਮ ਲੋਕ ਬੱਚੇ ਯੂਜ਼ ਕਰਤੇ ਹੈ ਫੋਨ, ਬਾਰ ਬਾਰ ਫੋਨ ਯੂਜ਼ ਕਰਤੇ ਹੈ, ਤੋ ਐਸੇ ਹੀ ਵੋ ਸਾਈਕਲ ਚਲਾਤੇ ਹੋਏ ਸੜਕ ਸੇ ਜਾ ਰਹੀ ਹੋਤੀ ਹੈ, ਬਾਰ ਬਾਰ ਉਸਕਾ ਫੋਨ ਬਜਤਾ ਹੈ, ਬਾਰ ਬਾਰ ਵੋ ਉਠਾਤੀ ਹੈ, ਜਿਸ ਸੇ ਉਸਕਾ ਐਕਸੀਡੈਂਟ ਹੋ ਜਾਤਾ ਹੈ। ਐਕਸੀਡੈਂਟ ਵੀ ਐਸਾ ਐਕਸੀਡੈਂਟ ਹੋ ਜਾਤਾ ਹੈ ਕਿ ਉਸਕੇ ਦੋਨੋਂ ਹਾਥ ਹੀ ਕੱਟ ਜਾਤੇ ਹੈ। ਔਰ ਫਿਰ ਨਾਟਕ ਇੱਕ ਨਯਾ ਮੋੜ ਲੇਤਾ ਹੈ, ਜਹਾਂ ਸੇ ਸਟਰਗਲ ਸ਼ੁਰੂ ਹੋਤਾ ਹੈ। ਹਮ ਬੋਲੇਂਗੇ ਕਿ ਇੱਕ ਮੋਟੀਵੇਸ਼ਨਲ ਕਹਾਣੀ ਹੈ ਯੇ, ਐਸੀ ਹੋਤੀ ਹੈ ਲੜਕੀਆਂ। ਔਰ ਫਿਰ ਵੋ ਲੜਕੀ ਕਿਸ ਤਰ੍ਹਾਂ ਸੇ ਯੋਗਾ ਕਰਤੀ ਹੈ, ਕਿਸ ਤਰ੍ਹਾਂ ਸੇ ਪੜ੍ਹਨਾ ਸਿੱਖਤੀ ਹੈ, ਪੈਰੋਂ ਸੇ ਹੀ ਵੋ ਲਿਖਤੀ ਹੈ, ਪੈਰੋਂ ਸੇ ਹੀ ਆਪਣੇ ਸਾਰੇ ਕਾਮ ਕਰਤੀ ਹੈ, ਉਹ ਸਾਰਾ ਇਸ ਨਾਟਕ ਕੇ ਥਰੂ ਹਮ ਆਡੀਅੰਸ ਤੱਕ ਲੇਕਰ ਆਏ ਹੈ।
1: ਨਾਟਕ ਵਿੱਚ ਸਾਵੀ ਨਾਮ ਦਾ ਇੱਕ ਮੁੱਖ ਪਾਤਰ ਹੈ, ਜਿਸ ਨੂੰ ਅਵਨੀ ਕੌਸ਼ਿਕ ਨੇ ਨਿਭਾਇਆ। ਉਸਨੇ ਆਕਾਸ਼ਵਾਣੀ ਪਟਿਆਲਾ ਨਾਲ ਗੱਲ ਕਰਦਿਆਂ ਕਿਹਾ,
3: ਸਭੀ ਕੋ ਨਮਸਕਾਰ, ਮੇਰਾ ਨਾਮ ਅਵਨੀ ਕੌਸ਼ਿਕ ਹੈ ਔਰ ਮੈਂ ਐਸੀ ਹੋਤੀ ਹੈ ਲੜਕੀਆਂ ਨਾਟਕ ਮੇ ਲੀਡ ਰੋਲ ਸਾਵੀ ਕਾ ਪਲੇ ਕਰ ਰਹੀ ਹੂੰ। ਯੇ ਕਹਾਣੀ ਹੈ, ਜੈਸਾ ਕਿ ਸਰ ਨੇ ਬਤਾਇਆ, ਇੱਕ ਲੜਕੀ ਕੇ ਬਾਰੇ ਮੇ ਹੈ ਜੋ ਬਹੁਤ ਹੀ ਜ਼ਿਆਦਾ ਸੈਲਫ ਇੰਡੀਪੈਂਡੈਂਟ ਔਰ ਬਹੁਤ ਸਾਰੀ ਹੋਪਸ ਸੇ ਭਰੀ, ਬਹੁਤ ਹੀ ਜ਼ਿਆਦਾ ਜੋਏਫੁਲ ਐਸੀ ਲੜਕੀ ਹੋਤੀ ਹੈ। ਔਰ ਫਿਰ ਕੈਸੇ ਉਸਕੇ ਸਾਥ ਇੱਕ ਐਕਸੀਡੈਂਟ ਹੋ ਜਾਤਾ ਉਸਕੀ ਥੋੜ੍ਹੀ ਗਲਤੀਓ ਕੀ ਵਜ੍ਹਾ ਸੇ, ਔਰ ਫਿਰ ਕੈਸੇ ਵੋ ਸਟਰਗਲ ਕਰਤੀ ਹੈ, ਵੋ ਮੈਂ ਪਲੇ ਕਰ ਰਹੀ ਹੂੰ। ਮੇਰੇ ਕੋ ਬਹੁਤ ਬਹੁਤ ਬਹੁਤ ਅੱਛਾ ਫੀਲ ਹੁਆ ਕਿ ਮੈਂ ਇੱਕ ਐਸੀ ਲੜਕੀ ਕਾ ਜਿਸਨੇ ਇਤਨਾ ਕੁਛ ਕਰਕੇ ਦਿਖਾ ਦਿਆ, ਇਤਨੀ ਬੜੀ ਕਮਜ਼ੋਰੀ ਕੇ ਸਾਥ ਵੀ ਕਹਿ ਸਕਤੇ ਹੈ ਕਿ ਲੋਕ ਮਾਨ ਲੇਤੇ ਹੈ ਕਿ ਕੁਛ ਨਾ ਕੁਛ ਖੋ ਦਿਆ, ਉਸਨੇ ਹਾਥ ਨਹੀਂ ਹੈ, ਤੋ ਹਾਥ ਕੇ ਬਿਨਾ ਕਿਆ ਕਰ ਸਕਤੇ ਹੈ। ਪਰ ਫਿਰ ਵੀ ਹਮ ਯੇ ਦਿਖਾ ਰਹੇ ਹੈ ਕਿ ਹਮ ਕਰ ਸਕਤੇ ਹੈ, ਜ਼ਰੂਰੀ ਨਹੀਂ ਹੈ ਸਭ ਕੇ ਪਾਸ ਸਭ ਕੁਛ ਹੋ, ਪਰ ਜਿਤਨਾ ਹੈ ਉਸਕੇ ਸਾਥ ਵੀ ਮੈਨੇਜ ਕਰਕੇ ਹਮ ਬਹੁਤ ਅੱਛਾ ਕੁਛ ਕਰ ਸਕਤੇ ਹੈ। ਇਸ ਨਾਟਕ ਕੇ ਥਰੂ ਹਮ ਕਾਫੀ ਸਾਰੇ ਮੈਸੇਜਸ ਦੇ ਰਹੇ ਹੈ, ਜੈਸੇ ਕਿ ਕੈਸੇ ਸੋਸਾਇਟੀ ਮੇ ਇੱਕ ਲੜਕੀ ਕੋ ਕਿਸ ਤਰ੍ਹਾਂ ਸੇ ਰੋਕਨੇ ਕੀ ਕੋਸ਼ਿਸ਼ ਕੀ ਜਾਤੀ ਹੈ, ਔਰ ਫਿਰ ਵੀ ਕੁਛ ਲੋਕ ਅਗਰ ਸਪੋਰਟ ਹੈ ਨਹੀਂ ਹੈ ਤੋ ਵੀ ਵੋ ਖੁਦ ਸੇ ਕੈਸੇ ਸਭ ਬੇੜੀਓ ਕੋ ਪਾਰ ਕਰਕੇ ਔਰ ਆਪਣੇ ਸੁਪਨੇ ਪੂਰੇ ਕਰਤੀ ਹੈ।
1: ਆਓ ਹੁਣ ਸੁਣਦੇ ਹਾਂ ਨਾਟਕ ਐਸੀ ਹੋਤੀ ਹੈ ਲੜਕੀਆਂ ਦੀ ਮੰਚ ਤੇ ਕੀਤੀ ਪੇਸ਼ਕਾਰੀ।
4: ਹੋਤੀ ਹੈ ਲੜਕੀਆਂ ਜੋ ਰਾਜੋ ਸੇ ਦੋਸਤੀ ਕਰ ਲੇਤੀ ਹੈ।
5: ਸਾਵੀ ਕਿਸ ਵਕਤ ਕਾ ਜਾ ਰਹੀ ਹੈ?
6: ਸਾਵੀ ਇਹ ਕੋਈ ਤਰੀਕਾ ਹੈ ਆਪਣੇ ਭਾਈ ਸੇ ਬਾਤ ਕਰਨੇ ਕਾ?
7: ਮੰਮੀ, ਕੁਛੀ ਕਾ ਫੋਨ ਆਇਆ ਥਾ, ਉਸਨੇ ਆਪਣੀ ਕਿਤਾਬ ਮੰਗੀ ਹੈ, ਬਸ ਵਹੀ ਲਟਾ ਕਰ ਆ ਗਈ।
6: ਤੋ ਮੈਂ ਵੀ ਚਲੂੰ ਤੇਰੇ ਸਾਥ।
7: ਆਈ ਐਮ ਇੰਡੀਪੈਂਡੈਂਟ ਮੰਮੀ।
4: समाज के बंधनों से मुक्त हो हम लड़कियां उड़ना चाहती हैं, ऐसी होती हैं लड़कियां।
8: हेलो सावी।
7: हाँ रुचि,
8: कहाँ रह गई यार?
7: यार मैं घर से तो निकल गई हूँ, रास्ते में ना ट्रैफिक बहुत ज्यादा है, तेरे पास ही आ रही हूँ।
8: चल ठीक है, जल्दी आ।
7: हेलो
5: भाभी, कुछ बात करनी।
7: मुझे तुमसे कोई बात नहीं करनी, बाय।
8: हेलो साबी।
7: हेलो
8: यार, मुझे बाहर भी जाना है, जल्दी आ।
7: आ रही हूँ ना यार, मैं क्या करूँ अब, जा मैं तो।
8: ठीक है।
7: हेलो
8: सावी, हाँ मैं घर पहुँच गई क्या?
7: नहीं मम्मी, अभी रास्ते में ही हूँ।
8: ठीक है, मुझे फोन कर।
7: ओके।
8: करके
7: मेरी बहन की जान बचा लीजिए।
8: भगवान, क्या बिगाड़ा था मेरी बेटी ने किसी का?

0: देख लिया नतीजा, अगर मेरी बात मानती और घर पर ही रहती तो ये हाल ना होता। मैं बहुत इंडिपेंडेंट हूँ, मुझे किसी की मदद नहीं चाहिए। आज आज सबके घर की फास बन जाएगी।
1: अरे फास तो लड़की होना है जिसे ये समाज को क्या रिश्ते भी जीने नहीं देते। मौत और जिंदगी से लड़ रही है वो और ये यहाँ पके जा रहा है।
0: पक नहीं, सच कह रहा हूँ, अगर बच भी गई तो बोझ ही बनेगी। पढ़ाई खत्म, करियर खत्म और शादी।
2: इस मौके पटियाला शहर निवासियों तो अलावा रंगमंच नाल जुड़ियां उगियां शख्सियतां हाजिर सन। होरना तो इलावा जगजीत सिंह जस्सी, मैडम कमलेश, प्रोफेसर कृपाल कजाक, हरमीत पुल्लर, कमल वर्मा ते सुंदर कुमार उचेचे तौर ते हाजिर सन। उके रंगकर्मी मैडम परमिंदर पाल कौर ने नाटक बारे अपने विचार आकाशवाणी पटियाला नाल कुछ इस तरह सांझे कीते।
3: मैं परमिंदर पाल कौर पटियाला तो एक्टर डायरेक्टर। अज जिहड़ा प्ले देखिया लड़कियां ऐसी भी होती हैं, इहदा टाइटल जिहड़ा है अपने आप च बहुत मायने रखता है। और जिहड़ी पेशकारी जदों जदों शुरू हुई म्यूजिक दे नाल गाणियां दे नाल, किवें उहनूं डायरैक्टर ने लिया किवें राइटर ने लिखिया, बहुत ही प्रभावशाली एक तरह की ये पेशकारी रही। इस विच शुरू च ही जिहड़ी लड़की है किन्नी फ्रीडम हुंदी है लड़की दे नाल, घर च नहीं सारे समाज खुशहाली खेड़ा ते रौनक हुंदी है। वह शुरू च इन्होंने दिखाया किवें लड़की चुलबुली है, किवें गलबात करती है, किवें उन्नू अपने आप ते माण है ते अपनी खुददारी नाल आप इस समाज इस फैमिली च और सारियां सखियां सहेलियां नू नाल लेके आसमान च उड़ना चाहुंदी है। पर कर्मां दे विच काफ़ी कुछ होर लिखिया हुआ सीगा। उन्होंने ਅਚਾਨਕ ਹੀ ਲੜਕੀ ਦਾ ਪੜ੍ਹਨ ਜਾਂਦੀ ਹੈ ਅਤੇ ਐਕਸੀਡੈਂਟ ਹੋ ਜਾਂਦਾ, ਉਹਦੇ ਦੋਵੇਂ ਹੱਥ ਚਲੇ ਜਾਂਦੇ ਨੇ। ਉਹਦੇ ਹੱਥ ਜਾਣ ਨਾਲ ਇੱਕ ਅਪੰਗਪੁਣਾ ਆ ਜਾਂਦਾ ਹੈ, ਸਿਰਫ ਸਰੀਰਕ ਨਹੀਂ ਦਿਮਾਗੀ ਤੌਰ 'ਤੇ ਵੀ। ਫੈਮਿਲੀ 'ਚ, ਉਹਦੀਆਂ ਸਖੀਆਂ ਸਹੇਲੀਆਂ 'ਚ, ਭਰਾਵਾਂ 'ਚ, ਪਰ ਮਾਂ ਬਾਪ ਉਹਦੇ ਨਾਲ ਖੜ੍ਹੇ ਸਪੋਰਟ ਕਰਦੇ ਨੇ। ਉਹ ਬਿਨਾਂ ਹੱਥਾਂ ਤੋਂ ਹੀ ਸਾਰੇ ਕੰਮ ਕਰਨ ਲੱਗ ਜਾਂਦੀ ਹੈ, ਬਿਨਾਂ ਹੱਥਾਂ ਤੋਂ ਹੀ ਖਾਣਾ ਖਾਂਦੀ ਹੈ, ਬਿਨਾਂ ਹੱਥਾਂ ਤੋਂ ਹੀ ਪੜ੍ਹਦੀ ਹੈ। ਅਤੇ ਜਦੋਂ ਉਹ ਟੌਪ ਕਰਦੀ ਹੈ ਤਾਂ ਫਿਰ ਇੱਕ ਲੜਕਾ ਜਿਹੜਾ ਨਿਖਰ ਕੇ, ਟੌਪ ਕਰਨ ਤੋਂ ਪਹਿਲਾਂ ਹੀ ਇੱਕ ਲੜਕਾ ਨਿਖਰ ਕੇ ਆਉਂਦਾ ਅਤੇ ਉਹ ਉਹਨੂੰ ਕਹਿੰਦਾ ਮੈਂ ਤੇਰਾ ਨਾਲ ਵਿਆਹ ਕਰਨਾ ਚਾਹੁੰਦਾ। ਪਰ ਉਹ ਲੜਕੀ ਜਵਾਬ ਦੇ ਦਿੰਦੀ, ਉਹ ਕਹਿੰਦੀ ਮੇਰੇ ਹੱਥ ਨਹੀਂ। ਉਹ ਕਹਿੰਦਾ ਸਭ ਤੋਂ ਇੰਪ੍ਰੈਸਿਵ ਲਾਈਨ ਕਿ ਮੈਨੂੰ ਤੇਰੇ ਹੱਥ ਨਹੀਂ, ਸਾਥ ਚਾਹੀਦਾ। ਉਸ ਤੋਂ ਬਾਅਦ ਜਦੋਂ ਲੜਕੀ ਦਾ ਰਿਜ਼ਲਟ ਨਿਕਲਦਾ, ਉਹ ਯੂਨੀਵਰਸਿਟੀ 'ਚ ਟੌਪ ਕਰਦੀ ਹੈ, ਉਹ ਲੜਕਾ ਐਜ਼ ਏ ਸਾਈਨ ਸਾਈਕਲ, ਉਹੀ ਜਿਹਦੇ ਨਾਲ ਉਹਦਾ ਐਕਸੀਡੈਂਟ ਹੋਇਆ ਸੀ, ਉਹ ਆਪ ਪਿੱਛੇ ਬੈਠਦਾ ਸੀਟ 'ਤੇ ਉਸ ਬਿਨਾਂ ਹੱਥਾਂ ਤੋਂ ਲੜਕੀ ਨੂੰ, ਪਰ ਪੂਰੀ ਤਰ੍ਹਾਂ ਸਮਰੱਥ, ਕਿਸੇ ਅੱਗੇ ਉਹਨੇ ਹੱਥ ਨਹੀਂ ਅੱਡੇ। ਇੱਕ ਮਤਲਬ ਇਸ ਨਾਟਕ ਨੇ ਇੰਨਾ ਇਮੋਸ਼ਨਲ ਕਰ ਦਿੱਤਾ ਅਤੇ ਇਹ ਦੱਸਦਾ ਕਿ ਫਿਜ਼ੀਕਲ ਅਪੰਗਤਾ ਕੋਈ ਅਪੰਗਤਾ ਨਹੀਂ ਹੁੰਦੀ। ਤੁਹਾਡੇ ਇਰਾਦੇ ਬੁਲੰਦ ਹੋਣ, ਕੁੜੀਆਂ ਅਸਮਾਨ 'ਚ ਉੱਡਣਾ ਚਾਹੁਣ, ਤਾਂ ਸਾਰਾ ਸਮਾਜ, ਸਾਰਾ ਪਰਿਵਾਰ ਹੀ ਅਸਮਾਨ 'ਚ ਉੱਡਾਂਗੇ। ਇਸ ਦੇ ਨਾਲ ਹੀ ਥੈਂਕ ਯੂ ਸੋ ਮੱਚ।
4: ਹਾਂਜੀ, ਸਤਿ ਸ਼੍ਰੀ ਅਕਾਲ, ਮੈਂ ਇਨਾਇਤ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਰਿਸਰਚ ਸਕਾਲਰ ਔਰ ਥੀਏਟਰ ਡਾਇਰੈਕਟਰ। ਔਰ ਮੈਂ ਸਭ ਤੋਂ ਅੱਛੀ ਗੱਲ ਮੈਨੂੰ ਇਹ ਲੱਗੀ ਕਿ ਜੋ ਕੰਸੈਪਟ ਸੀ ਅੱਜ ਦੇ ਨਾਟਕ ਦਾ, ਬੇਟੀਆਂ ਐਸੀ ਹੋਤੀ ਹੈ, ਰਿਸ਼ਪਾਲ ਯੋਗੀ ਡਾਕਟਰ ਸਾਹਿਬ ਦਾ ਇਹ ਲਿਖਿਆ ਔਰ ਡਾਇਰੈਕਟ ਕੀਤਾ ਨਾਟਕ ਸੀ, ਕੱਚੀ ਮਿੱਟੀ ਸੀ ਸਾਰੀਆਂ ਬੱਚੀਆਂ, ਔਰ ਉਹਨੂੰ ਜਿਸ ਤਰ੍ਹਾਂ ਢਾਲਿਆ ਗਿਆ ਡਾਕਟਰ ਸਾਹਿਬ ਨੇ ਇੱਕ, ਔਰ ਜੋ ਕੰਸੈਪਟ ਵਿਸ਼ਾ ਚੁਣਿਆ, ਇਹ ਜ਼ਰੂਰੀ ਨਹੀਂ ਹੈ ਕਿ ਆਜ਼ਾਦੀ ਮਿਲ ਗਈ ਬੱਚੀਆਂ ਨੂੰ ਕਿਸ ਤਰ੍ਹਾਂ ਦੀ ਜਾਂ ਕਿਵੇਂ ਕਰ ਰਹੀਆਂ ਨੇ, ਪਰ ਇੱਕ ਬਿਨਾਂ ਹੱਥਾਂ ਤੋਂ ਇੱਕ ਬੱਚਾ ਬੱਚੀ ਕਿਵੇਂ ਸਰਵਾਈਵ ਕਰ ਸਕਦੇ ਆ, ਕਿਵੇਂ ਜ਼ਿੰਦਗੀ 'ਚ ਅੱਗੇ ਜਾ ਸਕਦੇ ਆ, ਕੀ ਕੁਛ ਪਾਉਣਾ ਚਾਹੁੰਦੇ ਨੇ, ਔਰ ਆਪਣੇ ਆਪ ਨੂੰ ਅੰਦਰਲਾ ਮਨ ਮਾਰ ਕੇ ਨਹੀਂ ਬੈਠਣ ਨਾਲੋਂ, ਇਹ ਕੰਸੈਪਟ ਸਭ ਤੋਂ ਵਧੀਆ ਮੈਨੂੰ ਇਹ ਲੱਗਿਆ ਕਿ ਯਾਰ ਉਡਾਨ ਕਿਵੇਂ ਭਰਨੀ ਆ ਬਿਨਾਂ ਖੰਭਾਂ ਤੋਂ ਅਸੀਂ। ਔਰ ਬਹੁਤ ਬਹੁਤ ਮੁਬਾਰਕਾਂ ਪੂਰੀ ਟੀਮ ਨੂੰ, ਇਸ ਪੂਰੇ ਡਾਇਰੈਕਟਰ ਸਾਹਿਬ ਨੂੰ, ਖਾਸ ਕਰਕੇ ਜਿਨ੍ਹਾਂ ਨੇ ਲਿਖਿਆ ਡਾਇਰੈਕਟ ਕੀਤਾ, ਔਰ ਖਾਸ ਕਰਕੇ ਉਸ ਬੱਚੀ ਸਾਵੀ ਜਿਨ੍ਹਾਂ ਦਾ ਕਿਰਦਾਰ ਸਾਨੂੰ ਯਾਦ ਹੋ ਗਿਆ, ਔਰ ਸਾਰੀਆਂ ਬੱਚੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ। ਥੈਂਕ ਯੂ ਸੋ ਮੱਚ।
2: ਏਸੀ ਨਾਟਕ ਐਸੀ ਹੋਤੀ ਹੈ ਲੜਕੀਆਂ 'ਤੇ ਆਧਾਰਿਤ ਇੱਕ ਵਿਸ਼ੇਸ਼ ਰੇਡੀਓ ਰਿਪੋਰਟ, ਵਾਚਕ ਡਾਕਟਰ ਅਰਪਿੰਦਰ ਖਹਿਰਾ, ਪੇਸ਼ਕਸ਼ ਮੁਹੰਮਦ ਇਮਤਿਆਜ਼।
5: ਤੁਸੀਂ ਸੁਣ ਰਹੇ ਸੀ ਐਸੀ ਹੋਤੀ ਹੈ ਲੜਕੀਆਂ, ਹਿੰਦੀ ਨਾਟਕ 'ਤੇ ਆਧਾਰਿਤ ਰੇਡੀਓ ਰਿਪੋਰਟ, ਪ੍ਰੋਗਰਾਮ ਗੱਲਾਂ 'ਚੋਂ ਗੱਲ ਵਿੱਚੋਂ।

ਇਸ ਦੇ ਨਾਲ ਹੀ ਦੋਸਤੋ ਅੱਜ ਦਾ ਇਹ ਪ੍ਰੋਗਰਾਮ ਗੱਲਾਂ 'ਚੋਂ ਗੱਲ ਮੈਨੂੰ ਯਾਨੀ ਕਿ ਰੂਬਲ ਨੂੰ ਅਤੇ ਮੇਰੇ ਨਾਲ ਰਾਜਵਿੰਦਰ ਜੀ ਨੂੰ ਖਤਮ ਕਰਨ ਦੀ ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀ ਤੁਸੀਂ ਟਿਊਨ ਕੀਤਾ 100.2 ਮੈਗਾਹਰਟਸ ਤੇ ਆਕਾਸ਼ਵਾਣੀ ਪਟਿਆਲਾ। ਸਮਾਂ ਇਸ ਵੇਲੇ ਸ਼ਾਮ ਦੇ ਠੀਕ 5:30 ਹੋ ਰਹੇ ਨੇ।

ਅਤੇ ਹੁਣ ਪੇਸ਼ਾ ਪ੍ਰੋਗਰਾਮ ਕਿਸਾਨ ਵਾਣੀ ਅੱਜ ਦਾ ਪ੍ਰੋਗਰਾਮ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਪੁਆਧੀ ਵਿੱਚ ਹੁੰਦਾ ਹੈ, ਕਿਉਂਕਿ ਐਤਵਾਰ ਵਾਲੇ ਦਿਨ ਅਸੀਂ ਪ੍ਰੋਗਰਾਮ ਸੁਣਵਾਉਂਦੇ ਹਾਂ ਤੁਹਾਨੂੰ ਪੁਆਧੀ ਵਿੱਚ। ਅਤੇ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਨੇ ਜੀ ਜਸਪ੍ਰੀਤ ਕੌਰ ਅਤੇ ਕਰਮਜੀਤ ਜੀ, ਆਓ ਸੁਣਦੇ ਹਾਂ ਪ੍ਰੋਗਰਾਮ।

0: ਅੱਜ ਕਾ ਕਿਸਾਨ ਵਾਣੀ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਹਮੇ ਦੋਏ। ਮੈਂ ਹਾਂ ਤੁਹਾਡੀ ਗੈਲ ਕਰਮਜੀਤ ਕੌਰ ਔਰ ਮੇਰੀ ਗੈਲ ਹੈ
1: ਜਸਪ੍ਰੀਤ ਕੌਰ।
0: ਜਸਪ੍ਰੀਤ। ਸਾਰੇ ਕਿਸਾਨ ਭੈਣਾਂ ਔਰ ਕਿਸਾਨ ਭਾਈਆਂ ਕਾ ਇਸ ਪ੍ਰੋਗਰਾਮ ਮਾ ਬਹੁਤ ਬਹੁਤ ਸਵਾਗਤ ਕਰਾਂ ਔਰ ਉਮੀਦ ਕਰਾਂ ਮਾਰੇ ਸਾਰੇ ਕਿਸਾਨ ਭਾਈ ਔਰ ਭੈਣਾਂ ਠੀਕ ਠਾਕ ਹੋਣੇ, ਕਿਉਂਕਿ ਜੀਰੀ ਕੀ ਜਿਹੜੀ ਲਵਾਈ ਹੈ ਉਹ ਹੁਣ ਜ਼ੋਰਾਂ ਸ਼ੋਰਾਂ ਪਰ ਸ਼ੁਰੂ ਹੋਣੇ ਵਾਲੀ ਹੈ ਨਾ।
1: ਜੀ
0: ਬਹੁਤ ਸਾਰੀ ਮਿਹਨਤ ਮਾਰੇ ਕਿਸਾਨ ਭਾਈ ਔਰ ਭੈਣਾਂ ਕਰ ਰਹੇ ਹੈ। ਇਸ ਵਾਰ ਉਹ ਅਰਦਾਸ ਕਰਾਂ ਵੀ ਉਹਨਾਂ ਕੀ ਫਸਲ ਚੌਗਣੀ ਹੋਏ, ਕਿਉਂਕਿ
1: ਕਿਉਂਕਿ
0: ਪਿਛਲੇ ਸਾਲ ਉਹਨਾਂ ਨੇ ਬਹੁਤ ਜ਼ਿਆਦਾ ਘਾਟੇ ਝੱਲੇ ਹੈ। ਔਰ ਪਰਮਾਤਮਾ ਅੱਗੇ ਦੁਆ ਹੈ ਵੀ ਮੌਸਮ ਵੀ ਸਾਥ ਦੇ ਹੈ ਇਸ ਵਾਰ ਔਰ ਫਸਲ ਵੀ ਵਧੀਆ ਹੋਇਆ। ਬਹੁਤ ਸਾਰੀਆਂ ਚਿੱਠੀਆਂ ਪ੍ਰੋਗਰਾਮ ਕਿਸਾਨ ਵਾਣੀ ਮਾਂ ਪਹੁੰਚੀਆਂ ਜਸਪ੍ਰੀਤ, ਪੜ੍ਹਨੀਆਂ ਸ਼ੁਰੂ ਕਰਾਂ। ਪਹਿਲੀ ਚਿੱਠੀ ਮਾਰੇ ਪਾਸ ਪਹੁੰਚੀ ਹੈ ਗਾਉਂ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੇ। ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ, ਦੀਪਿੰਦਰ, ਗੁਰਸ਼ਬਦ, ਜੀਤ ਸਿੰਘ ਘੁੜਿਆਣਾ ਔਰ ਇਹਨਾਂ ਕੀ ਗੈਲ ਹੈ ਦਰਸ਼ਨ ਸਿੰਘ, ਕੁਲਵੰਤ ਸਿੰਘ ਔਰ ਇਨਕੇ ਸਾਥੀ।
1: ਜੀ, ਅਗਲੀ ਚਿੱਠੀ ਮੇਰੇ ਪਾਸ ਹੈ ਜੀ, ਪਿੰਡ ਬਨਵਾੜੀ ਰਾਜਪੁਰਾ ਟਾਊਨ ਤੇ ਸੁਖਵਿੰਦਰ ਸਿੰਘ, ਰੁਪਿੰਦਰ, ਭੋਲਾ ਸਿੰਘ, ਅਮਰਜੀਤ, ਦਰਸ਼ਨ, ਸੁਰਿੰਦਰ ਸੰਧੂ, ਨੀਰਜ ਅਰ ਜਸ਼ਨ ਹੋਰਾਂ ਨੇ ਇਹ ਚਿੱਠੀ ਭੇਜੀ ਹੈ।
0: ਅਲੀਕਾਂ ਡੱਬ ਵਾਲੀ ਤੇ ਖਤ ਭੇਜਿਆ ਰੂਪ ਸਿੰਘ ਲਖੋਤਰਾ, ਕਰਮਜੀਤ, ਸਰਬਜੀਤ ਲਖੋਤਰਾ, ਇਹਨਾਂ ਕੀ ਗੈਲ ਹੈ ਰਾਣੀ, ਸੋਨੂ ਔਰ ਰਜਨੀ।
1: ਜੀ, ਪਟੇਲ ਨਗਰ ਮਲੋਟ ਤੇ ਖਤ ਭੇਜਿਆ ਮਾਨੂੰ ਗੀਤਾ ਰਾਣੀ ਜਾਜੋਰੀਆ, ਗਗਨਦੀਪ, ਬੇਬੀ ਆਰਜ਼ੂ ਜਾਜੋਰੀਆ।
0: ਅਮਰਗੜ੍ਹ ਤਹਿਸੀਲ ਸਾਦੁਲ ਸ਼ਹਿਰ ਤੇ ਖਤ ਭੇਜ ਰਹੇ ਹੈ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ, ਗੁਰਨੂਰ, ਹਰਵਿੰਦਰ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਔਰ KS ਮਾਨ।
1: ਜੀ, ਚੱਕਲਾ ਬਾਜ਼ਾਰ ਸਮਾਣਾ ਤੇ ਖਤ ਆਇਆ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਹਸਮੁਖ ਲਾਲ ਜਿੰਦਲ ਹੋਰਾਂਗਾ।
0: ਇਹਨਾਂ ਸਾਰਿਆਂ ਕੀ ਰਲੀ ਮਿਲੀ ਫਰਮਾਇਸ਼ ਪਰ ਆਓ ਸੁਣਾ ਪ੍ਰੋਗਰਾਮ ਕਾ ਇਹ ਪਹਿਲਾ ਗੀਤ ਹਰਭਜਨ ਮਾਨ ਕੀ ਆਵਾਜ਼ ਮਾਂ।
1: ਜੀ,

0: ਇਹ ਵੀ ਤਾਂ ਮੈਂ ਜੋ ਗੀਤ ਸੁਣ ਰਹੇ ਤੇ ਅਰੇ ਅਗਲੀ ਫਰਮਾਇਸ਼ ਜਿਹੜੀ ਮੈਨੂੰ ਭੇਜੀ ਆ ਮੁੱਲਾਂਪੁਰ ਦਾਖਾ ਮੰਡੀ ਤੇ ਰਾਜੇਸ਼ ਜੈਨ ਅਰੁਣਾ ਦੀਪਕ ਗੌਤਮ ਬਿੱਟੂ ਮੱਟੂ ਨਗੀਨਾ ਜੈਨ ਅਰਿਹੰਤ ਸੁਰਭੀ ਸੀਮਾ ਸਾਰਿਕਾ ਅਭਿਸ਼ੇਕ ਅਰ ਮਨੋਜ ਜੈਨ ਹੋਰਾਂ ਕੀ
1: ਸਾਦੁਲ ਸ਼ਹਿਰ ਤੇ ਫਰਮਾਇਸ਼ ਆਈ ਆ ਓਮ ਪ੍ਰਕਾਸ਼ ਚੌਹਾਨ ਮਨੂ ਪ੍ਰਕਾਸ਼ ਸ਼ਿਵ ਪ੍ਰਕਾਸ਼ ਔਰ ਵੇਦ ਪ੍ਰਕਾਸ਼ ਚੌਹਾਨ ਹੋਰਾਂ ਕੀ
0: ਜੀ
1: ਗੌਂ ਬਾਲਦ ਖੁਰਦ ਨੇੜੇ ਭਵਾਨੀਗੜ੍ਹ ਤੇ ਚਿੱਠੀ ਭੇਜ ਰਹੀ ਹੈ ਜ਼ਿਲ੍ਹਾ ਇਹਨਾਂ ਕਾ ਸੰਗਰੂਰ ਹੈ ਅਸ਼ਵਨੀ ਗਰਗ ਵਿਨੋਦ ਗਰਗ ਪੂਜਾ ਗਰਗ ਪ੍ਰਿਯੰਕਾ

0: ਵੀ ਥਮੇ ਸੁਣਿਆ ਹੈ ਉਹ ਪਿਆਰਾ ਜਿਹਾ ਗੀਤ ਪ੍ਰੋਗਰਾਮ ਚੱਲ ਰਿਹਾ ਕਿਸਾਨ ਵਾਣੀ ਔਰ 100.2 ਮੈਗਾਹਰਟਸ ਪਰ ਵੀ ਥਮੇ ਇਸ ਨੂੰ ਸੁਣ ਰਹੇ ਹਾਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਪਰ ਵੀ ਗੈਲ ਗੈਲ ਸੁਣ ਰਹੇ ਹਾਂ ਅਗਲੀ ਚਿੱਠੀ ਮਾਰੇ ਪਾਸ ਪਹੁੰਚੀ ਹੈ ਗਾਂ ਖੈਰੇਕਾ ਸਿਰਸਾ ਤੇ ਇੰਦਰਜੀਤ ਕਮਲਜੀਤ ਮੀਨਾਕਸ਼ੀ ਸਾਗਰ ਸਰਗੁਣ ਔਰ ਹਨੀ ਲੋਟ ਹੋਰਾਂ ਕੀ
1: ਜੀ ਪਿੰਡ ਸਿਉਣਾ ਧੰਨਾ ਸਿੰਘ ਖਰੋੜ ਪਰਮਵੀਰ ਸਿੰਘ ਖਰੋੜ ਪਾਲ ਕੌਰ ਮਨਵੀਰ ਕੌਰ ਮਨਜੀਤ ਕੌਰ ਅਰਸ਼ਦੀਪ ਰਿਨਕਾ ਸਾਰਾ ਪਰਿਵਾਰ
0: ਕਨੇਰਾ ਮੁਹੱਲਾ ਪਟਿਆਲਾ ਤੇ ਚਿੱਠੀ ਭੇਜੀ ਹੈ ਮੁਕੇਸ਼ ਬੱਤਾ ਨੀਲਮ ਬੱਤਾ ਨਿਤਿਨ ਪਲਕ ਕਰਨ ਗੀਤੂ ਨਿਹਾਰਿਕਾ ਹਾਰਦਿਕ ਔਰ ਵੰਸ਼ ਬੱਤਾ ਹੋਰਾਂ ਨੇ
1: ਜੀ ਪਿੰਡ ਖਾਨੇ ਕੀ ਢਾਬ ਮਲੋਟ ਤੇ ਖਾਤਾ ਆਇਆ ਸ਼ਮਸ਼ੇਰ ਸਿੰਘ ਕੌਲਧਰ ਜਸਵਿੰਦਰ ਕੌਰ ਕਰਨ ਪ੍ਰਤਾਪ ਸਿੰਘ ਤਰਨਵੀਰ ਸਿੰਘ ਔਰ ਮਨਰੀਤ ਕੌਰ ਇਨਕੇ ਗੈਲ ਹੈ
0: ਗਾਉਂ ਤੇਜਾ ਮੌੜੀ ਤੇ ਬੰਸੀ ਲਾਲ ਸੰਧੂ ਕਬੀਰ ਸੰਧੂ ਜੈ ਜੇ ਵੀਰ ਸੰਧੂ ਇਹਨਾਂ ਕੇ ਗੈਲ ਹੈ ਵਰਨੀਤ ਔਰ ਪਵਨੀਤ ਸੰਧੂ
1: ਜੀ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੇ ਹਰਜਿੰਦਰ ਛਿੰਦਾ ਜਸਵੀਰ ਰੇਖਾ ਗਗਨ ਸੋਨੀ ਸੀਤਾ ਔਰ ਗੀਤਾ
0: ਪੁਰਾਣੀ ਮੰਡੀ ਮੁੱਲਾਂਪੁਰ ਤੇ ਰਾਜੇਸ਼ ਜੈਨ ਅਰੁਣਾ ਜੈਨ ਅਭਿਸ਼ੇਕ ਜੈਨ ਗੌਤਮ ਰਸਗੁੱਲਾ ਔਰ ਨਗੀਨਾ ਜੈਨ ਹੋਰਾਂ ਕੀ ਚਿੱਠੀ ਹੈ ਜੀ
1: ਜੀ ਇਹਨਾਂ ਸਭ ਕੀ ਰਲੀ ਮਿਲੀ ਫਰਮਾਇਸ਼ ਪਰ ਪ੍ਰੋਗਰਾਮ ਆਓ ਸੁਣਾ ਸੁਰਿੰਦਰ ਛਿੰਦਾ ਔਰ ਸਾਥੀਆਂ ਨੂੰ

0: ਤਮੇ ਸੁਣ ਰਹੇ ਹਾਂ ਥਾਰੀ ਪਸੰਦ ਕੇ ਪੰਜਾਬੀ ਗੀਤ ਪ੍ਰੋਗਰਾਮ ਹੈ ਕਿਸਾਨ ਬਾਣੀ। ਅਗਲੀ ਚਿੱਠੀ ਮਾਰੇ ਪਾਸ ਪਹੁੰਚੀ ਹੈ ਗਾਉਂ ਕੈਰੋਂ ਜ਼ਿਲ੍ਹਾ ਤਰਨ ਤਾਰਨ ਤੇ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਦ ਔਰ ਗੁਰਸ਼ਬਦ ਹੋਰਾਂ ਕੀ
1: ਜੀ। ਗਾਂਧੀ ਚੌਂਕ ਰੋਪੜ ਤੇ ਖਤ ਆਇਆ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈ ਤੇ ਗਰਮਿਕਾ ਵਿਰਕ ਹੋਰਾਂ ਕਾ।
0: ਅਤਾਪੁਰ ਕਲੋਨੀਆਂ ਸ੍ਰੀ ਫਤਿਹਗੜ੍ਹ ਸਾਹਿਬ ਤੇ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਔਰ ਸਹਿਜਪ੍ਰੀਤ ਕੌਰ ਹੋਰਾਂ ਨੇ ਚਿੱਠੀ ਭੇਜੀ ਹੈ ਜੀ।
1: ਮੈਸਗੇਟ ਨਾਭਾ ਤੇ ਸੋਮਦੱਤ, ਕੈਰਵ, ਜੋਤੀ ਰਾਣੀ ਔਰ ਗੁਰਮੰਨਤ,
0: ਗਿੱਦੜਬਾਹਾ ਤੇ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਹਿਨਾਸ਼ਾ ਔਰ ਕੈਰਵੀ ਹੋਰਾਂ ਕੀ ਚਿੱਠੀ ਆਈ ਹੈ
1: ਜੀ। ਮੁਹੱਲਾ ਫਤਿਹਗੜ੍ਹ ਲੁਧਿਆਣਾ ਤੇ ਵਿਨੋਦਪੁਰੀ, ਵੀ ਪੀ ਰੰਜੂ, ਅਸ਼ੋਕ, ਸੁਸ਼ੀਲ, ਬੀ ਕੇ ਕੈਲਾਸ਼, ਅਨੀਤਾ, ਮਮਤਾਪੁਰੀ, ਮੇਘਾ, ਪੂਜਾ, ਗਗਨ ਕਪੂਰ, ਗੁੰਜਨ ਲਾਲਸਾ, ਰਮਾ ਮਲਿਕ, ਕੁਨਾਲ, ਨਿਧੀ, ਹਰੀਸ਼, ਸਤੀਸ਼, ਰਾਕੇਸ਼, ਵਿਨੋਦ, ਪਾਲੀ ਡੀ ਸੀ, ਅਰੁਣ, ਨੇਹਾਪੁਰੀ, ਏਕਤਾ, ਸ਼ਮੀ, ਬੋਧੀਪੁਰੀ, ਸੁਨੀਲ ਅਰ ਇਨ ਕੇ ਗੈਲ ਹੈ ਜੀ, ਵੀ ਕੇ ਅਰ ਆਰ ਐਸ ਪੁਰੀ। ਪ੍ਰੋਗਰਾਮ ਅਗਲੀ ਚਿੱਠੀ ਸ਼ਾਮਿਲ ਕਰਾਂ ਜੀ। ਮੁਕਤਸਰ ਸਾਹਿਬ ਤੇ ਮੈਨੂੰ ਖਤ ਆਇਆ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ, ਰਵਨੀਤ ਅਰਨੀ ਸ਼ੂਹਰਾਂ ਦਾ।
0: ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਤੇ ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਔਰ ਅਭਿਜੋਤ ਹੋਰਾਂ ਕਾ
1: ਜੀ। ਆਜ਼ਾਦ ਨਗਰ ਲਕਸਰ ਹਰਿਦੁਆਰ ਤੇ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ ਔਰ ਮਹਿਰਾਜ ਜਹਾਂ।
0: ਦੌਲਤਬਾਗ ਮੁਰਾਦਾਬਾਦ ਤੇ ਜਾਫਰ ਹੁਸੈਨ, ਨਈਮਾ ਬੇਗਮ, ਕਾਸਮ ਅਲੀ, ਨਦੀਮ ਅਲੀ ਔਰ ਜੁਨੇਦ ਅਬਾਸੀ ਹੋਰਾਂ ਕਾ ਖਾਤਾ ਹੈ ਜੀ।
1: ਜੀ ਬਕਸਰ ਬਿਹਾਰ ਤੇ ਸਰਾਫੁਦੀਨ ਅੰਸਾਰੀ, ਫਾਤਮਾ ਖਾਤੂਨ, ਡੁਮਰਾ ਬਿਹਾਰ ਤੇ ਡਾਕਟਰ ਡਬਲਿਊ ਅੰਸਾਰੀ, ਡਾਕਟਰ ਸੋਨਮ ਅਦੀਬਾ ਔਰ ਦਾਨਿਸ਼ ਅੰਸਾਰੀ, ਔਰ ਬਕਸਰ ਤੇ ਰਾਜ ਐਸ ਟੀ ਅੰਸਾਰੀ, ਆਸਮਾ ਖਾਤੂਨ ਅੰਸਾਰੀ, ਔਰ ਦਿੱਲੀ ਤੇ ਲਾਲ ਬਾਬੂ ਦੀਵਾਨਾ ਔਰ ਇਨਕੇ ਗੈਲ ਹੈ ਜੀ ਦਿਵਿਆ ਭਾਰਤੀ।
0: ਮਹਾਦੇਵ ਘਾਟ ਅਮਲੇਸ਼ਵਰ ਤੇ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼, ਤਾਰਣੀ, ਸੂਰਜ ਔਰ ਜੋਤੀ ਠਾਕੁਰ, ਇਹਨਾਂ ਕੇ ਗੈਲ ਹੈ ਰਿਆਂਸ਼ ਠਾਕੁਰ ਔਰ ਗੁੜੀਆ ਠਾਕੁਰ, ਇਹਨਾਂ ਸਾਰਿਆਂ ਕੀ ਰਲੀ ਮਿਲੀ ਫਰਮਾਇਸ਼ ਪਰ ਆਓ ਸੁਣਾ ਪ੍ਰੋਗਰਾਮ ਕਾ ਆਖਰੀ ਗੀਤ।

0: ਇਹ ਵੀ ਤੁਹਾਨੇ ਜੋ ਗੀਤ ਸੁਣਿਆ ਔਰ ਜਾਂਦੇ ਜਾਂਦੇ ਤੁਹਾਨੂੰ ਦੱਸਦੇ ਹਾਂ ਇਸ ਪ੍ਰੋਗਰਾਮ ਜੇ ਥੰਮ ਵੀ ਆਪਣੀ ਫਰਮਾਇਸ਼ ਕਾ ਕੋਈ ਵੀ ਪੰਜਾਬੀ ਗੀਤ ਸੁਣਨਾ ਚਾਹਾਂ ਤਾਂ ਥੰਮੇ ਵੀ ਮਾਨੂੰ ਖਤ ਪਾ ਸਕਾਂ। ਚਿੱਠੀ ਵਾਸਤਾ ਮਾਰਾ ਪਤਾ ਨੋਟ ਕਰ ਲਿਓ, ਪ੍ਰੋਗਰਾਮ ਕਿਸਾਨ ਵਾਣੀ ਪੁਆਧੀ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਪਟਿਆਲਾ, ਔਰ ਪਿੰਨ ਕੋਡ ਹੈ
1: 1470002। ਇਸ ਪਤੇ ਪਰ ਚਿੱਠੀ ਭੇਜ ਕੇ ਥਵੇਂ ਆਪਣੀ ਫਰਮਾਇਸ਼ ਕਾ ਕੋਈ ਵੀ ਪੰਜਾਬੀ ਗੀਤ ਸੁਣ ਸਕਾਂ। ਉਮੀਦ ਕਰਾਂ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਣਾ। ਇਸਕੇ ਗਹਿਲੇ ਅੱਜ ਕਾ ਯੋ ਪ੍ਰੋਗਰਾਮ ਖਤਮ ਕਰਨੇ ਕੀ ਮੈਨੂੰ ਕਰਮਜੀਤ ਕੌਰ ਨੂੰ
0: ਔਰ ਮੈਨੂੰ ਜਸਪ੍ਰੀਤ ਕੌਰ ਨੂੰ ਦਿਓ
1: ਇਜਾਜ਼ਤ।

ਸ਼ਾਮ 6:06 'ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। 6:30 ਵਜੇ ਦਾ ਸਮਾਂ ਰਹੇਗਾ ICC ਮਹਿਲਾ T20 ਵਿਸ਼ ਕ੍ਰਿਕਟ ਵਿਸ਼ਵ ਕੱਪ 2026 ਅਧੀਨ ਬਰਮਿੰਗਮ ਦੇ ਐਜਬੈਸਟਨ ਸਟੇਡੀਅਮ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵਿਚਕਾਰ ਖੇਡੇ ਜਾਣ ਵਾਲੇ ਮੈਚ ਦੀ ਆਫ ਟਿਊਬ ਕਮੈਂਟਰੀ ਦਾ ਜਿਹੜਾ ਸਿੱਧਾ ਪ੍ਰਸਾਰਣ ਤੁਸੀਂ ਸੁਣੋਗੇ। ਇਹ ਪ੍ਰਸਾਰਣ ਤੁਸੀਂ ਸੁਣੋਗੇ ਸਾਡੇ 100.2 MHz 'ਤੇ ਅਤੇ ਪ੍ਰਸਾਰਣ ਚੱਲੇਗਾ ਜੀ ਮੈਚ ਦੇ ਖਤਮ ਹੋਣ ਤੱਕ। ਅਤੇ ਬਾਕੀ ਦੇ ਪ੍ਰੋਗਰਾਮ ਤੁਹਾਨੂੰ ਦੱਸ ਦਈਏ ਇਸੇ ਤਰ੍ਹਾਂ ਹੀ ਰੋਜ਼ਾਨਾ ਦੀ ਤਰ੍ਹਾਂ ਜਿਹੜੇ ਆ ਤੁਸੀਂ ਸਾਡੀ ਜਿਹੜੀ ਹੈ ਨਿਊਜ਼ ਔਨ AIR ਐਪ 'ਤੇ ਇਸੇ ਤਰ੍ਹਾਂ ਹੀ ਸੁਣਦੇ ਰਹੋਗੇ। ਐਪ 'ਤੇ ਲੈ ਕੇ ਹਾਜ਼ਰ ਹੋਵਾਂਗੇ 6:30 ਵਜੇ ਪ੍ਰੋਗਰਾਮ ਨੌਜਵਾਨਾਂ ਦੀ ਪਸੰਦ ਆ ਵਿਬਗਿਓਰ।

ਸ਼ਾਮ 7 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ, ਅਤੇ 7:10 ਤੇ ਹੀ ਮਿੰਟ ਤੇ ਹੀ ਤੁਸੀਂ ਸੁਣੋਗੇ ਸਾਡੀ ਐਪ 'ਤੇ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਵਿਸ਼ੇਸ਼ ਦੋਭਾਸ਼ੀ ਲੜੀਵਾਰ। 7:45 ਤੁਸੀਂ ਨਿਊਜ਼ ਔਨ AIR ਐਪ 'ਤੇ ਸੁਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ। ਇਸ ਫੋਨ ਇਨ ਰਿਕੁਐਸਟਡ ਬੇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਸੁਣਵਾਉਂਦੇ ਹਾਂ ਤੁਹਾਡੇ ਹੀ ਪਸੰਦ ਦੇ ਪੰਜਾਬੀ ਅਤੇ ਹਿੰਦੀ ਗੀਤ। ਇਸ ਪ੍ਰੋਗਰਾਮ ਦਾ ਹਿੱਸਾ ਤੁਸੀਂ ਬਣ ਸਕਦੇ ਹੋ, ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਸਾਡਾ ਨੰਬਰ ਡਾਇਲ ਕਰ ਸਕਦੇ ਹੋ, ਨੰਬਰ ਹੈ 0175 2284 94।

ਰਾਤ 7:15 ਦਾ ਸਮਾਂ ਰਹੇਗਾ ਪ੍ਰੋਗਰਾਮ ਗੁਲਦਸਤਾ ਦਾ। ਅੱਜ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਸੁਣਵਾਵਾਂਗੇ ਮਨਦੀਪ ਦਾਦਿਆਣਾ ਦੀ ਕਹਾਣੀ ਦੌਨ ਅਤੇ ਨਾਲ ਹੀ ਕਵਿਤਾ ਪਾਠ ਹੋਏਗਾ ਸੁਖਵਿੰਦਰ ਦਾ। 9:45 ਤੁਸੀਂ ਸੁਣੋਗੇ ਸਮਾਚਾਰ ਸੰਧਿਆ ਤਹਿਤ ਹਿੰਦੀ ਵਿੱਚ ਖਬਰਾਂ, ਅਤੇ ਉਸ ਤੋਂ ਬਾਅਦ 9:00 ਤੋਂ ਲੈ ਕੇ 10:00 ਤੱਕ ਤੁਸੀਂ ਆਨੰਦ ਮਾਣ ਸਕੋਗੇ ਕੌਮੀ ਸੇਵਾ ਵਿਵਿਧ ਭਾਰਤੀ ਪ੍ਰਸਾਰਣ ਦੇ ਪ੍ਰੋਗਰਾਮਾਂ ਦਾ ਸਿੱਧਾ ਸਾਡੇ ਮੁੰਬਈ ਕੇਂਦਰ ਤੋਂ।

ਪੰਜਾਬੀ ਤੜਕਾ ਇਹ ਪ੍ਰੋਗਰਾਮ ਤੁਸੀਂ ਸੁਣ ਸਕੋਗੇ ਠੀਕ ਰਾਤ 10:02 ਤੇ। ਇਸ ਪ੍ਰੋਗਰਾਮ ਵਿੱਚ ਤੁਹਾਨੂੰ ਸੁਣਾਉਣੇ ਅਸੀਂ ਪੰਜਾਬੀ ਗੀਤ ਜੋ ਕਿ ਖਤਾਂ 'ਤੇ ਅਤੇ ਵਟਸਐਪ ਬੇਸ ਤੁਹਾਡੀਆਂ ਫਰਮਾਇਸ਼ਾਂ 'ਤੇ ਆਧਾਰਿਤ ਹੁੰਦੇ ਨੇ। ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਆਪਣੀ ਰਿਕੁਐਸਟ ਸਾਨੂੰ ਭੇਜ ਸਕਦੇ ਹੋ, ਨੰਬਰ ਹੈ 9465026268। ਇਸ ਨੰਬਰ ਉੱਤੇ ਤੁਸੀਂ ਰਾਤ ਨੂੰ 10:02 'ਤੇ ਇਸ ਪ੍ਰੋਗਰਾਮ ਵਿੱਚ ਆਪਣੀ ਪਸੰਦ ਦਾ ਗੀਤ ਸੁਣਨ ਲਈ ਸਾਨੂੰ ਆਪਣਾ ਨਾਮ ਲਿਖ ਕੇ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ ਆਪਣੀ ਪਸੰਦ ਦੱਸ ਸਕਦੇ ਹੋ। ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ ਆਨੰਦ ਤੁਸੀਂ ਮਾਣੋਗੇ। ਪ੍ਰੋਗਰਾਮ ਰਜਨੀ ਗੰਧਾ ਤਹਿਤ ਠੀਕ ਰਾਤ 10:30।

ਇਸ ਤੋਂ ਬਾਅਦ ਰਾਤ 11 ਵਜੇ ਹਿੰਦੀ ਵਿੱਚ ਸਮਾਚਾਰ ਲੈ ਕੇ ਹਾਜ਼ਰ ਹੋਵਾਂਗੇ ਸਾਡੇ ਦਿੱਲੀ ਕੇਂਦਰ ਤੋਂ, ਅਤੇ 11:05 ਦਾ ਸਮਾਂ ਰਹੇਗਾ ਅੰਗਰੇਜ਼ੀ ਵਿੱਚ ਸਮਾਚਾਰ ਦਾ। ਇਹ ਸਮਾਚਾਰ ਵੀ ਪੇਸ਼ ਕੀਤੇ ਜਾਣਗੇ।

ਸਾਡੇ ਦਿੱਲੀ ਦੇ ਕੇਂਦਰ ਤੋਂ। ਸਾਡੇ ਅੱਜ ਦੇ ਪ੍ਰੋਗਰਾਮਾਂ ਦੀ ਸਮਾਪਤੀ ਹੋਏਗੀ ਠੀਕ ਰਾਤ 11:10 ਤੇ। ਇੱਕ ਵਾਰ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਸ਼ਾਮ 6:30 ਤੁਸੀਂ ਸੁਣੋਗੇ ICC ਮਹਿਲਾ ਟੀ ਟਵੈਂਟੀ ਕ੍ਰਿਕਟ ਵਿਸ਼ਵ ਕੱਪ 2026 ਅਧੀਨ ਬਰਮਿੰਗਮ ਦੇ ਐਜਬੈਸਟਨ ਸਟੇਡੀਅਮ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵਿਚਕਾਰ ਖੇਡੇ ਜਾਣ ਵਾਲੇ ਮੈਚ ਦੀ ਆਫ ਟਿਊਬ ਕਮੈਂਟਰੀ ਦਾ ਸਿੱਧਾ ਪ੍ਰਸਾਰਣ। ਇਹ ਪ੍ਰਸਾਰਣ ਸਾਡੇ 100.2 ਮੈਗਾਹਰਟਸ ਦੇ ਉੱਤੇ ਪ੍ਰਸਾਰਿਤ ਕੀਤਾ ਜਾਏਗਾ ਅਤੇ ਬਾਕੀ ਦੇ ਪ੍ਰੋਗਰਾਮ ਇਸੇ ਤਰ੍ਹਾਂ ਰੋਜ਼ਾਨਾ ਦੀ ਤਰ੍ਹਾਂ ਤੁਸੀਂ ਸੁਣਦੇ ਰਹੋਗੇ ਸਾਡੀ ਨਿਊਜ਼ ਔਨ AIR ਐਪ ਲਾਈਵ ਸਟ੍ਰੀਮਿੰਗ ਜ਼ਰੀਏ ਐਪ ਦੇ ਉੱਤੇ। ਸਮਾਂ ਲਾ ਲਓ ਜੀ, ਇਸ ਵੇਲੇ ਸ਼ਾਮ ਦੇ ਠੀਕ 6:10 ਹੋ ਰਹੇ ਨੇ। ਤੁਸੀਂ ਟਿਊਨ ਕੀਤਾ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਆਕਾਸ਼ਵਾਣੀ ਪਟਿਆਲਾ। ਤਾਂ ਹੁਣ ਸੁਣਦੇ ਇੱਕ ਦੇਸ਼ ਭਗਤੀ ਗੀਤ, ਏਕ ਭਾਰਤ ਸ਼੍ਰੇਸ਼ਠ ਭਾਰਤ।

0: AIR at 90.
1: ਤੇ ਹੁਣ ਸੁਣਦੇ ਇੱਕ ਹੋਰ ਦੇਸ਼ ਭਗਤੀ ਗੀਤ ਬੀ ਪ੍ਰਾਗ ਦੀ ਆਵਾਜ਼ ਵਿੱਚ ਫਿਲਮ ਕੇਸਰੀ ਵਿੱਚੋਂ। ਗੀਤ ਨੂੰ ਲਿਖਿਆ ਹੈ ਮਨੋਹਰ ਮਨੋਹਰ ਮੁੰਤਸਿਰ ਨੇ।

0: তো সেটি অন কেতা সহ সারা দমাগা হার্টস লাইভ স্ট্রিমিং জরিয়ে নিউজ অন এআই আর অ্যাপ থেকে আকাশবাণী পটিয়ালা উন তো কুচির বাদ ইয়ানি ঠিক 6:20 তুমি শুনোগে প্রাদেশিক সমাচার সাড়ে জলন্ধর কেন্দ্র তো।
1: ਪੁੱਤਰ ਕੱਲ ਮੈਂ ਆਪਣੇ ਭਤੀਜੇ ਦੇ ਘਰ ਗਿਆ ਸੀ ਮੈਂ ਵੇਖ ਕੇ ਹੈਰਾਨੀ ਹੋ ਗਿਆ ਕਿ ਉਹ ਸਾਰਾ ਦਿਨ ਏਸੀ ਚਲਾਉਂਦੇ ਹਨ ਹਰ ਰੋਜ਼ ਵਾਸ਼ਿੰਗ ਮਸ਼ੀਨ ਚਲਾਉਂਦੇ ਹਨ ਘਰ ਵਿੱਚ ਦੋ ਦੋ ਫ੍ਰਿਜ ਹਨ ਫਿਰ ਵੀ ਉਹਨਾਂ ਦਾ ਬਿਜਲੀ ਬਿੱਲ ਪਤਾ ਕਿੰਨਾ ਆਉਂਦਾ ਹੈ ਜ਼ੀਰੋ ਮੈਂ ਪੁੱਛਿਆ ਤਾਂ ਭਤੀਜਾ ਕਹਿੰਦਾ ਚਾਚਾ ਜੀ ਸਭ ਉੱਪਰ ਵਾਲੀ ਦੀ ਮਿਹਰ ਹੈ ਮਤਲਬ ਸੋਲਰ ਪੈਨਲ ਦੀ ਮੈਂ ਸੋਚਿਆ ਹੁਣ ਤਾਂ ਲਗਾਉਣਾ ਹੀ ਪੈਣਾ
2: ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ pmsuryaghar.gov.in
3: ਹਰ ਘਰ ਸੂਰਿਆ ਘਰ
4: चलने वाली सुपर
5: फास्ट
4: एक्सप्रेस के
6: यात्रियों
5: मैं
6: इतने तेनू मोबाइल चार्ज करना सी
5: दिमाग चार्ज कर अपना
7: अजय पब्लिक पोर्ट तो चार्ज कीता ता तुहाडा निजी डाटा हो जाएगा पब्लिक
5: देखिया
6: पापा रुको मैं पे कर दा नो सिग्नल
7: हुण की करोगे
6: मुफ्त वाईफाई है ना
5: मूर्खा सुधर जा
7: पेमेंट्स ले कोई ओपन वाईफाई नहीं
6: मतलब धोखा तड़ी नू बाय बाय
7: आरबीआई कहिंदा है
8: करो सही शुरुआत बनो वित्तीय तौर ते स्मार्ट
9: नमस्कार ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਟਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਜਨਗਣਨਾ 2027 ਤਹਿਤ ਪੰਜਾਬ 'ਚ ਮਕਾਨਾਂ ਦੇ ਸੂਚੀਕਰਨ ਅਤੇ ਗਣਨਾ ਦਾ ਪਹਿਲਾ ਗੇੜ ਤੈਅ ਸਮੇਂ 'ਚ ਮੁਕੰਮਲ ਹੋਇਆ ਪੰਜਾਬ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਦੀਨਾਨਗਰ ਦੇ ਬੂਥ ਨੰਬਰ 9 'ਚ ਮੁੜ ਤੋਂ ਵੋਟਾਂ ਕੱਲ੍ਹ 15 ਜੂਨ ਨੂੰ ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਵਿਸ਼ਵ ਖੂਨਦਾਤਾ ਦਿਵਸ 'ਤੇ ਲੋਕਾਂ ਨੂੰ ਸਵੈਇੱਛਾ ਨਾਲ ਖੂਨਦਾਨ ਕਰਨ ਦੀ ਕੀਤੀ ਅਪੀਲ ਆਯੁਸ਼ ਮੰਤਰਾਲੇ ਨੇ ਅੱਜ ਯੂਟਿਊਬ ਤੇ ਆਯੋਜਿਤ ਲਾਈਵ ਯੋਗ ਸੈਸ਼ਨ ਰਾਹੀਂ ਇੱਕ ਨਵਾਂ ਗਿਨੀਜ਼ ਵਰਲਡ ਰਿਕਾਰਡ ਕਾਇਮ ਕੀਤਾ 4,35,000 ਤੋਂ ਵੱਧ ਲੋਕਾਂ ਨੇ ਲਿਆ ਹਿੱਸਾ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋ ਵੱਖ ਵੱਖ ਮਾਮਲਿਆਂ 'ਚ ਦੋ ਮੁਲਜ਼ਮਾਂ ਨੂੰ 5 ਕਿਲੋ ਤੋਂ ਵੱਧ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਦਾ ਪਹਿਲਾ ਮੈਚ ਅੱਜ ਸ਼ਾਮੀ 7 ਵਜੇ ਪਾਕਿਸਤਾਨ ਨਾਲ ਹੋਵੇਗਾ ਤੇ ਹੁਣ ਖਬਰਾਂ ਵਿਸਥਾਰ ਨਾਲ ਮਰਦਮਸ਼ੁਮਾਰੀ 2027 ਤਹਿਤ ਮਕਾਨਾਂ ਦੀ ਸੂਚੀਕਰਨ ਅਤੇ ਗਣਨਾ ਦਾ ਪਹਿਲਾ ਗੇੜ ਪੰਜਾਬ 'ਚ 15 ਮਈ ਤੋਂ 13 ਜੂਨ 2026 ਤੱਕ ਨੋਟੀਫਾਈ ਸਮੇਂ ਦੌਰਾਨ ਸਫਲਤਾਪੂਰਵਕ ਮੁਕੰਮਲ ਹੋ ਗਿਆ ਮੁੱਖ ਮਰਦਮਸ਼ੁਮਾਰੀ ਅਧਿਕਾਰੀ ਤੇ ਸੰਚਾਲਨ ਨਿਰਦੇਸ਼ਕ ਡਾ. ਨਵਜੋਤ ਖੋਸਾ ਨੇ ਦਸਿਆ ਕਿ ਪਹਿਲੇ ਗੇੜ 'ਚ ਗਣਨਾ ਦਾ ਕੰਮ ਪੰਜਾਬ ਦੇ 23 ਜ਼ਿਲ੍ਹਿਆਂ ਤੇ 14 ਨਗਰ ਨਿਗਮਾਂ 'ਚ ਕੀਤਾ ਗਿਆ ਸੀ ਉਨ੍ਹਾਂ ਕਿਹਾ ਕਿ ਯੋਜਨਾਬੱਧ ਅਤੇ ਕੁਸ਼ਲ ਗਣਨਾ ਦੀ ਸਹੂਲਤ ਲਈ ਕੁੱਲ 52,564 ਹਾਊਸ ਲਿਸਟਿੰਗ ਬਲਾਕ ਬਣਾਏ ਗਏ ਸਨ ਉਨ੍ਹਾਂ ਕਿਹਾ ਕਿ ਰਿਹਾਇਸ਼ੀ ਹਾਲਾਤ ਤੇ ਘਰੇਲੂ ਸਹੂਲਤਾਂ ਬਾਰੇ ਵਿਆਪਕ ਅੰਕੜੇ ਤਿਆਰ ਕਰਨ ਤੋਂ ਇਲਾਵਾ ਮਕਾਨ ਸੂਚੀਕਰਨ ਕਾਰਜ ਨੇ ਜਨਗਣਨਾ ਦੇ ਦੂਜੇ ਗੇੜ ਲਈ ਜ਼ਰੂਰੀ ਢਾਂਚਾ ਪ੍ਰਦਾਨ ਕੀਤਾ ਹੈ ਮਰਦਮਸ਼ੁਮਾਰੀ 2027 ਭਾਰਤ ਦੀ 16ਵੀਂ ਤੇ ਆਜ਼ਾਦੀ ਤੋਂ ਬਾਅਦ 8ਵੀਂ ਮਰਦਮਸ਼ੁਮਾਰੀ ਹੋਵੇਗੀ ਕੱਲ੍ਹ ਗੁਰਦਾਸਪੁਰ ਦੀਆਂ 3 ਮਿਊਂਸੀਪਲ ਕੌਂਸਲ ਦੀਨਾਨਗਰ ਕਾਦੀਆਂ ਤੇ ਗੁਰਦਾਸਪੁਰ 'ਚ ਹੋਈਆਂ ਚੋਣਾਂ ਤੇ ਹੁਸ਼ਿਆਰਪੁਰ ਦੇ ਸ਼ਾਮ 84 'ਚ ਹੋਈਆਂ ਚੋਣਾਂ ਅਮਨ ਅਮਾਨ ਨਾਲ ਮੁਕੰਮਲ ਹੋਈਆਂ ਤੇ ਉਹਨਾਂ ਦੇ ਨਤੀਜੇ ਐਲਾਨੇ ਗਏ ਨੇ ਪੰਜਾਬ ਚੋਣ ਕਮਿਸ਼ਨ ਮੁਤਾਬਕ ਗੁਰਦਾਸਪੁਰ ਮਿਊਂਸੀਪਲ ਕੌਂਸਲ ਦੀਆਂ 29 ਸੀਟਾਂ ਵਿੱਚੋਂ 21 ਕਾਂਗਰਸ ਨੇ ਅਤੇ 7 ਆਮ ਆਦਮੀ ਪਾਰਟੀ ਅਤੇ 1 ਆਜ਼ਾਦ ਉਮੀਦਵਾਰ ਨੇ ਜਿੱਤੀ ਦੀਨਾਨਗਰ ਮਿਊਂਸੀਪਲ ਕੌਂਸਲ ਦੀਆਂ 15 ਸੀਟਾਂ ਵਿੱਚੋਂ 7 ਕਾਂਗਰਸ 6 ਆਮ ਆਦਮੀ ਪਾਰਟੀ ਤੇ 1 ਬੀਜੇਪੀ ਨੇ ਜਿੱਤੀ ਕਾਦੀਆਂ 'ਚ 15 ਸੀਟਾਂ ਵਿੱਚੋਂ 6 ਸ਼੍ਰੋਮਣੀ ਅਕਾਲੀ ਦਲ 4 ਕਾਂਗਰਸ 2 ਆਮ ਆਦਮੀ ਪਾਰਟੀ 1 ਬੀਜੇਪੀ ਅਤੇ 2 ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਨੇ ਉਧਰ ਹੁਸ਼ਿਆਰਪੁਰ ਦੇ ਸ਼ਾਮ 84 ਮਿਊਂਸੀਪਲ ਕੌਂਸਲ ਦੀਆਂ 9 ਸੀਟਾਂ ਵਿੱਚੋਂ 6 ਆਮ ਆਦਮੀ ਪਾਰਟੀ ਨੇ 2 ਕਾਂਗਰਸ ਤੇ 1 ਆਜ਼ਾਦ ਉਮੀਦਵਾਰ ਨੇ ਜਿੱਤੀ ਹੈ ਬੀਤੇ ਦਿਨੀ ਨਗਰ ਕੌਂਸਲ ਦੀਨਾਨਗਰ ਦੀ ਵਾਰਡ ਨੰਬਰ 6 ਦੇ ਬੂਥ ਨੰਬਰ 9 ਵਿੱਚ ਵੋਟਿੰਗ ਮਸ਼ੀਨ 'ਚ ਤਕਨੀਕੀ ਖਰਾਬੀ ਆਉਣ ਕਾਰਨ ਚੋਣ ਮੁਲਤਵੀ ਹੋ ਗਈ ਸੀ ਜ਼ਿਲ੍ਹਾ ਚੋਣ ਅਫਸਰ ਆਦਿਤਯ ਉੱਪਲ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਕੱਲ੍ਹ 15 ਜੂਨ ਨੂੰ ਦੀਨਾਨਗਰ ਵਿਖੇ ਵਾਰਡ ਨੰਬਰ 6 ਦੇ ਬੂਥ ਨੰਬਰ 9 'ਚ ਵੋਟਾਂ ਮੁੜ ਤੋਂ ਪੈਣਗੀਆਂ ਉਨ੍ਹਾਂ ਦੱਸਿਆ ਕਿ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਤੇ ਵੋਟਾਂ ਪੈਣ ਮਗਰੋਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਵਿਸ਼ਵ ਖੂਨਦਾਤਾ ਦਿਵਸ ਦੇ ਮੌਕੇ ਤੇ ਲੋਕਾਂ ਨੂੰ ਸਵੈਇੱਛਾ ਨਾਲ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਨੱਡਾ ਨੇ ਕਿਹਾ ਕਿ ਖੂਨਦਾਨ ਕਿਸੇ ਵਿਅਕਤੀ ਨੂੰ ਨਵਾਂ ਜੀਵਨ ਦੇਣ ਦਾ ਸਭ ਤੋਂ ਪ੍ਰਭਾਵਸ਼ਾਲੀ ਤੇ ਪਵਿੱਤਰ ਮੌਕਾ ਏ ਉਨ੍ਹਾਂ ਨੇ ਖੂਨਦਾਨ ਦੀ ਮਹੱਤਤਾ ਬਾਰੇ ਜਾਗਰੂਕਤਾ ਵਧਾਉਣ ਤੇ ਜ਼ੋਰ ਦਿੱਤਾ ਇਸ ਸਾਲ ਖੂਨਦਾਨ ਦਿਵਸ ਦਾ ਵਿਸ਼ਾ ਮਨੁੱਖਤਾ ਦੀ ਇੱਕ ਬੂੰਦ ਖੂਨਦਾਨ ਕਰੋ ਜੀਵਨ ਬਚਾਓ ਰੱਖਿਆ ਗਿਆ ਵਿਸ਼ਵ ਖੂਨਦਾਤਾ ਦਿਵਸ ਹਰ ਸਾਲ 14 ਜੂਨ ਨੂੰ ਸੁਰੱਖਿਅਤ ਖੂਨ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਤੇ ਸਵੈਇੱਛਾ ਨਾਲ ਖੂਨਦਾਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ ਆਯੁਸ਼ ਮੰਤਰਾਲੇ ਨੇ ਅੱਜ ਯੂਟਿਊਬ ਤੇ ਕਰਵਾਏ ਲਾਈਵ ਯੋਗ ਸੈਸ਼ਨ ਰਾਹੀਂ ਇੱਕ ਨਵਾਂ ਗਿਨਿਸ ਵਰਲਡ ਰਿਕਾਰਡ ਕਾਇਮ ਕੀਤਾ। ਇਸ ਆਨਲਾਈਨ ਯੋਗ ਪ੍ਰੋਗਰਾਮ 'ਚ 4,35,000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਆਯੁਸ਼ ਮੰਤਰੀ ਪ੍ਰਤਾਪ ਰਾਓ ਯਾਦਵ ਨੇ ਕਿਹਾ ਕਿ ਇਹ ਪ੍ਰਾਪਤੀ ਦੁਨੀਆਂ ਭਰ ਵਿੱਚ ਯੋਗ ਦੀ ਵੱਧ ਰਹੀ ਪ੍ਰਸਿੱਧੀ ਨੂੰ ਦਰਸਾਉਂਦੀ ਹੈ। ਉਨ੍ਹਾਂ ਲੋਕਾਂ ਨੂੰ ਯੋਗ ਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ। ਕੌਮਾਂਤਰੀ ਯੋਗ ਦਿਵਸ ਦਾ ਮੁੱਖ ਸਮਾਗਮ 21 ਜੂਨ ਨੂੰ ਕੋਲਕਾਤਾ 'ਚ ਹੋਵੇਗਾ। ਇਸ ਸਾਲ ਯੋਗ ਦਿਵਸ ਦਾ ਵਿਸ਼ਾ ਸਿਹਤਮੰਦ ਉਮਰ ਲਈ ਯੋਗ ਰੱਖਿਆ ਗਿਆ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ 3 ਬੱਸਾਂ ਨੂੰ ਡਾਕਟਰ ਭੀਮ ਰਾਓ ਅੰਬੇਡਕਰ ਨਾਲ ਸਬੰਧਤ 5 ਤੀਰਥ ਸਥਾਨਾਂ ਦੀ ਯਾਤਰਾ ਲਈ ਰਵਾਨਾ ਕੀਤਾ। ਇਹ ਯਾਤਰਾ ਸ਼ਰਧਾਲੂਆਂ ਨੂੰ ਉਨ੍ਹਾਂ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਾਏਗੀ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਵਿਕਸਿਤ ਤੇ ਸੰਵਾਰਿਆ ਗਿਆ। ਸ੍ਰੀ ਢਿੱਲੋਂ ਨੇ ਦਸਿਆ ਕਿ ਅੱਜ ਤੋਂ 21 ਜੂਨ ਤੱਕ ਚੱਲਣ ਵਾਲੀ ਇਹ ਯਾਤਰਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਜੀਵਨ ਨਾਲ ਜੁੜੇ 5 ਪ੍ਰਮੁੱਖ ਤੀਰਥ ਅਸਥਾਨਾਂ ਤੱਕ ਪਹੁੰਚੇਗੀ। ਉਨ੍ਹਾਂ ਕਿਹਾ ਕਿ ਬੀਜੇਪੀ ਸਰਕਾਰ ਨੇ ਨਾ ਸਿਰਫ਼ ਇਨ੍ਹਾਂ ਤੀਰਥ ਅਸਥਾਨਾਂ ਨੂੰ 1,000 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ, ਸਗੋਂ ਲੋਕਾਂ ਨੂੰ ਉਨ੍ਹਾਂ ਦੇ ਇਤਿਹਾਸ ਅਤੇ ਸਮਾਜਿਕ ਮਹੱਤਵ ਬਾਰੇ ਜਾਗਰੂਕ ਕਰਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਨੇ। ਯਾਤਰਾ ਦੌਰਾਨ ਸ਼ਰਧਾਲੂ ਮਹੂ ਜਨਮ ਭੂਮੀ, ਦੀਕਸ਼ਾ ਭੂਮੀ ਨਾਗਪੁਰ, ਚੈਤੇ ਭੂਮੀ ਮੁੰਬਈ, ਮਹਾਪਰਿਨਿਰਵਾਣ ਸਥਲ ਦਿੱਲੀ ਤੇ ਦਿੱਲੀ ਵਿਖੇ ਸਥਾਪਿਤ ਵਰਚੁਅਲ ਸਿੱਖਿਆ ਭੂਮੀ ਦੇ ਦਰਸ਼ਨ ਕਰਨਗੇ। ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇੱਕ ਵੱਡੇ ਮਾਮਲੇ ਦੀ ਜਾਂਚ ਦੌਰਾਨ 2 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਦਿਆਂ 2 ਵੱਖ-ਵੱਖ ਕਾਰਵਾਈਆਂ 'ਚ 5 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਜਾਂਚ ਤੋਂ ਪਤਾ ਚੱਲਿਆ ਕਿ ਮੁਲਜ਼ਮ ਦੁਬਈ ਆਧਾਰ ਤਸਕਰ ਨਾਲ ਜੁੜੇ ਹੋਏ ਸਨ, ਜੋ ਸਰਹੱਦ ਪਾਰੋਂ ਹੈਰੋਇਨ ਦੀ ਖੇਪ ਦੀ ਸਪਲਾਈ 'ਚ ਸਹਾਇਤਾ ਕਰ ਰਿਹਾ ਸੀ। ਇੱਕ ਵੱਖਰੇ ਆਪਰੇਸ਼ਨ 'ਚ ਪੁਲਿਸ ਨੇ ਇੱਕ ਹੋਰ ਮੁਲਜ਼ਮ ਦੇ ਕਬਜ਼ੇ ਵਿੱਚੋਂ 3 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਨਾਲ ਨੈਟਵਰਕ ਦੇ ਕਾਰਜ ਦੇ ਸਬੰਧਾਂ ਬਾਰੇ ਹੋਰ ਜਾਣਕਾਰੀ ਮਿਲ ਰਹੀ ਹੈ। ਅੰਮ੍ਰਿਤਸਰ ਦੇ ਥਾਣਾ ਛਰਹੱਟਾ ਵਿਖੇ ਨਸ਼ਿਆਂ ਨੂੰ ਰੋਕਣ ਬਾਰੇ ਐਕਟ ਤਹਿਤ ਇੱਕ ਮਾਮਲਾ ਦਰਜ ਕੀਤਾ ਗਿਆ। ਪੰਜਾਬ ਪੁਲਿਸ ਦੀ ਯੂਥ ਕਨੈਕਟੀਵਿਟੀ ਪਹਿਲ ਤਹਿਤ ਚਲਾਏ ਜਾ ਰਹੇ ਸਟੂਡੈਂਟ ਪੁਲਿਸ ਕੈਡਿਟ ਪ੍ਰੋਗਰਾਮ ਨੂੰ ਸੂਬੇ ਭਰ ਦੇ ਵਿਦਿਅਕ ਅਦਾਰਿਆਂ ਤੋਂ ਭਾਰੀ ਸਮਰਥਨ ਤੇ ਉਤਸ਼ਾਹਜਨਕ ਹੁੰਗਾਰਾ ਮਿਲ ਰਿਹਾ। ਹੁਣ ਤੱਕ ਇਸ ਪ੍ਰੋਗਰਾਮ ਤਹਿਤ ਕੁੱਲ 1,965 ਇਨਡੋਰ ਤੇ 698 ਆਊਟਡੋਰ ਕਲਾਸਾਂ ਲਗਾਈਆਂ ਜਾ ਚੁੱਕੀਆਂ ਨੇ। ਇਸ ਬਾਰੇ ਮੋਹਾਲੀ ਤੋਂ DSP ਹਰਸਿਮਰਨ ਸਿੰਘ ਨੇ ਜਾਣਕਾਰੀ ਦਿੱਤੀ।
10: ਬੇਸਿਕਲੀ ਜਿਹੜੀ ਪੰਜਾਬ ਪੁਲਿਸ ਦੀ ਨਵੇਕਲੀ ਪਹਿਲ ਹੈ ਯੂਥ ਦੀ ਕਨੈਕਟੀਵਿਟੀ, ਇਹ ਬੜਾ ਸਾਡੇ ਮਾਨਯੋਗ DGP ਸਾਹਿਬ ਤੇ ਪੰਜਾਬ ਸਰਕਾਰ ਦਾ ਬੜਾ ਵਧੀਆ ਸ਼ਲਾਘਾਯੋਗ ਕਦਮ ਹੈ। ਇਹਦੇ ਵਿੱਚ ਅਸੀਂ ਜਿਹੜੇ ਪੰਜਾਬ ਪੁਲਿਸ ਹੈ, ਵਿਦਿਅਕ ਅਦਾਰੇ ਹੈ ਜਿੰਨਾ, ਉਹਦੇ ਵਿੱਚ ਜਾ ਕੇ ਤੇ ਬੱਚਿਆਂ ਨੂੰ ਪ੍ਰੇਰਿਤ ਕਰਾਂਗੇ। ਬੱਚੇ ਜਦੋਂ ਖੇਡਾਂ ਦੇ ਨਾਲ ਜੁੜਨਗੇ, ਨਸ਼ਿਆਂ ਤੋਂ ਵੀ ਦੂਰ ਰਹਿਣਗੇ।
9: ਪੰਜਾਬ ਸਾਈਕਲਿੰਗ ਐਸੋਸੀਏਸ਼ਨ ਵੱਲੋਂ ਵਿਸ਼ਵ ਸਾਈਕਲ ਦਿਵਸ ਸਬੰਧੀ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਕਾਲਜ ਨੇੜੇ ਅਸਮਿਤਾ ਖੇਲੋ ਇੰਡੀਆ ਵਿਮੈਨ ਲੀਗ ਤੇ ਸਾਈਕਲ ਰੈਲੀ ਕਰਵਾਈ ਗਈ। ਇਸ ਵਿੱਚ ਵੱਖ ਵੱਖ ਉਮਰ ਵਰਗ ਦੀਆਂ ਮਹਿਲਾ ਸਾਈਕਲ ਸਵਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੁਕਾਬਲੇ ਦਾ ਮਕਸਦ ਔਰਤਾਂ 'ਚ ਸਾਈਕਲਿੰਗ ਪ੍ਰਤੀ ਰੁਝਾਨ ਵਧਾਉਣਾ ਤੇ ਉਹਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰਨਾ ਹੈ। ਐਸੋਸੀਏਸ਼ਨ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋਂ ਨੇ ਕਿਹਾ ਕਿ ਪੰਜਾਬ 'ਚ ਸਾਈਕਲਿੰਗ ਖੇਡ ਨੂੰ ਉਤਸ਼ਾਹਿਤ ਕਰਨ ਲਈ ਐਸੋਸੀਏਸ਼ਨ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਅਸ਼ਮਿਤਾ ਖੇਲੋ ਇੰਡੀਆ ਵਿਮੈਨ ਲੀਗ ਵਰਗੇ ਪ੍ਰੋਗਰਾਮ ਮਹਿਲਾ ਖਿਡਾਰੀਆਂ ਨੂੰ ਅੱਗੇ ਆਉਣ ਤੇ ਰਾਸ਼ਟਰੀ ਪੱਧਰ ਤੇ ਆਪਣੀ ਪਛਾਣ ਬਣਾਉਣ ਲਈ ਇੱਕ ਵਧੀਆ ਮੰਚ ਪ੍ਰਦਾਨ ਕਰਦੇ ਨੇ। ਸਮਾਗਮ ਦੇ ਅਖੀਰ 'ਚ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਕੁੜੀਆਂ ਦੇ ਹੋਸਟਲ ਨੰਬਰ 1 ਅਤੇ 2 'ਚ ਬੀਜ ਤੋਂ ਬੂਟੇ ਤੱਕ ਸਿਰਲੇਖ ਵਾਲੀ ਇੱਕ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ। ਐਕਸੀਅਨ ਡਾਕਟਰ ਅਨਿਲ ਠਾਕੁਰ ਨੇ ਵਿਹਾਰਕ ਸਿਖਲਾਈ ਪ੍ਰਦਾਨ ਕੀਤੀ ਤੇ ਪਾਏਦਾਰ ਬਾਗਬਾਨੀ ਅਭਿਆਸਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ। ਇੰਦੌਰ ਤੋਂ ਰਹਿੰਦ ਖੂੰਹਦ ਪ੍ਰਬੰਧਨ ਮਾਹਰ ਸਵਾਤੀ ਚੌਹਾਨ ਨੇ ਰਹਿੰਦ ਖੂੰਹਦ ਪ੍ਰਬੰਧਨ ਬਾਰੇ ਇੱਕ ਜਾਣਕਾਰੀ ਭਰਪੂਰ ਸੈਸ਼ਨ ਦਿੱਤਾ। ਉਨ੍ਹਾਂ ਨੇ ਭਾਗ ਲੈਣ ਵਾਲਿਆਂ ਨੂੰ ਵਾਤਾਵਰਨ ਲਈ ਜ਼ਿੰਮੇਵਾਰ ਅਭਿਆਸਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ। ਬਠਿੰਡਾ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਹਰਪ੍ਰੀਤ ਪਾਲ ਕੌਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ EKYC ਤੇ ਜ਼ਮੀਨ ਦੀ ਤਸਦੀਕ ਨਹੀਂ ਕਰਵਾਈ ਗਈ, ਉਹ ਕਿਸਾਨ ਵੀਰ ਅਗਲੀ ਕਿਸ਼ਤ ਪ੍ਰਾਪਤ ਕਰਨ ਲਈ 20 ਜੂਨ ਤੱਕ ਆਪਣੀ EKYC ਤੇ ਜ਼ਮੀਨ ਦੀ ਤਸਦੀਕ ਪ੍ਰਕਿਰਿਆ ਤੁਰੰਤ ਮੁਕੰਮਲ ਕਰਵਾਉਣ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਹੇਠ ਲਾਭਪਾਤਰੀ ਕਿਸਾਨਾਂ ਲਈ EKYC ਅਤੇ ਜ਼ਮੀਨ ਦੀ ਤਸਦੀਕ ਲਾਜ਼ਮੀ ਕੀਤੀ ਗਈ ਹੈ। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਦਾ ਪਹਿਲਾ ਮੈਚ ਅੱਜ ਪਾਕਿਸਤਾਨ ਨਾਲ ਹੋਵੇਗਾ। ਇਹ ਗਰੁੱਪ ਏ ਮੈਚ ਬਰਮਿੰਘਮ ਦੇ ਐਸ ਬੈਸਟਨ 'ਚ ਭਾਰਤੀ ਸਮੇਂ ਮੁਤਾਬਕ ਹੁਣ ਤੋਂ ਥੋੜ੍ਹੀ ਦੇਰ ਬਾਅਦ ਸ਼ਾਮੀ 7 ਵਜੇ ਤੋਂ ਖੇਡਿਆ ਜਾਵੇਗਾ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਮਰਦਮਸ਼ੁਮਾਰੀ 2027 ਤਹਿਤ ਪੰਜਾਬ 'ਚ ਮਕਾਨਾਂ ਦੇ ਸੂਚੀਕਰਨ ਤੇ ਗੰਨਾ ਦਾ ਪਹਿਲਾ

0: ਟੈਸਟ ਸਮੇਂ 'ਚ ਮੁਕੰਮਲ ਹੋਇਆ। ਪੰਜਾਬ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਦੀਨਾਨਗਰ ਦੇ ਬੂਥ ਨੰਬਰ 9 'ਚ ਮੁੜ ਤੋਂ ਵੋਟਾਂ ਕੱਲ੍ਹ 15 ਜੂਨ ਨੂੰ। ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਵਿਸ਼ਵ ਖੂਨਦਾਤਾ ਦਿਵਸ 'ਤੇ ਲੋਕਾਂ ਨੂੰ ਸਵੈੱਛਾ ਨਾਲ ਖੂਨਦਾਨ ਕਰਨ ਦੀ ਅਪੀਲ ਕੀਤੀ ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ 'ਚ ਭਾਰਤ ਦਾ ਪਹਿਲਾ ਮੈਚ ਅੱਜ ਸ਼ਾਮੀ 7 ਵਜੇ ਪਾਕਿਸਤਾਨ ਨਾਲ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7 ਵਜੇ। ਨਮਸਕਾਰ।
1: FM 107.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ ਜੀ ਇਸ ਵੇਲੇ ਸ਼ਾਮ ਦੇ ਠੀਕ 6:30 ਹੋ ਰਹੇ ਨੇ ਤੇ ਹੁਣ ਪੇਸ਼ ਹੈ ICC ਮਹਿਲਾ T20 ਵਿਸ਼ਵ ਕ੍ਰਿਕਟ ਵਿਸ਼ਵ ਕੱਪ 2026 ਅਧੀਨ ਬਰਮਿੰਗਮ ਤੇ ਐਜਬੈਸਟਨ ਸਟੇਡੀਅਮ ਵਿੱਚ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਵਿਚਕਾਰ ਖੇਡੇ ਜਾਣ ਵਾਲੇ ਮੈਚ ਦੀ ਆਫ ਟਿਊਬ ਕਮੈਂਟਰੀ ਦਾ ਸਿੱਧਾ ਪ੍ਰਸਾਰਣ ਸਾਡੇ 100.2 MHz ਤੇ ਨਿਊਜ਼ ਔਨ AIR ਐਪ ਤੇ ਤੁਸੀਂ ਸੁਣਦੇ ਰਹੋ ਜੀ ਇਸੇ ਤਰ੍ਹਾਂ ਸਾਡਾ ਬਾਕੀ ਦੇ ਪ੍ਰੋਗਰਾਮ। ਅਤੇ ਹੁਣ ਨਿਊਜ਼ ਔਨ AIR ਐਪ 'ਤੇ ਤੁਹਾਨੂੰ ਸੁਣਵਾ ਰਹੇ ਹਾਂ ਜੀ ਨੌਜਵਾਨਾਂ ਦੀ ਪਸੰਦ ਦਾ ਪ੍ਰੋਗਰਾਮ ਵਿਬਕਿਓਰ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡੇ ਨਾਲ ਰੂਬਲ। ਇਸ ਪ੍ਰੋਗਰਾਮ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਨੌਜਵਾਨਾਂ ਦੇ ਪਸੰਦ ਦੇ ਗੀਤ ਵੀ ਸੁਣਾਉਂਦੇ ਹਾਂ ਅਤੇ ਉਹਨਾਂ ਦੇ ਨਾਲ ਹੀ ਸਾਂਝੇ ਕਰਦੇ ਹਾਂ ਸਾਡੇ ਕੁਛ ਵਿਚਾਰ, ਸਾਡੇ ਕੁਛ ਜਿਹੜੇ ਸੁਝਾਅ। ਅਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਵੀ ਅਸੀਂ ਤੁਹਾਡੇ ਨਾਲ ਇੱਕ ਸੁਝਾਅ ਜਿਹੜਾ ਉਹ ਸਾਂਝਾ ਕਰਾਂਗੇ ਅਤੇ ਨਾਲ ਹੀ ਨਾਲ ਜਿਹੜਾ ਸਾਰੇ ਜਾਣਦੇ ਨੇ ਕਿ ਅੱਜ ਜਿਹੜਾ ਅਸੀਂ ਪੂਰੇ ਦੇਸ਼ ਭਰ ਵਿੱਚ ਮਨਾ ਰਹੇ ਹਾਂ ਜੀ ਵਰਲਡ ਬਲੱਡ ਡੋਨਰ ਡੇ। ਦੇਸ਼ ਭਰ 'ਚ ਨਹੀਂ ਸਾਰੀ ਦੁਨੀਆ 'ਚ ਹੀ ਜਿਹੜਾ ਅੱਜ ਦਾ ਦਿਨ ਮਨਾਇਆ ਜਾਂਦਾ ਹੈ ਇਸ ਬਾਰੇ ਵੀ ਗੱਲਬਾਤ ਕਰਾਂਗੇ ਅਤੇ ਨਾਲ ਹੀ ਤੁਹਾਨੂੰ ਸੁਣਵਾਵਾਂਗੇ ਕੁਝ ਹਿੰਦੀ ਫਿਲਮੀ ਗੀਤ। ਅਤੇ ਸਭ ਤੋਂ ਪਹਿਲਾਂ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰ ਲੈਂਦੇ ਹਾਂ ਇੱਕ ਛੋਟੇ ਜਿਹੇ ਬੜੇ ਪਿਆਰੇ ਜਿਹੇ, ਛੋਟਾ ਜਿਹਾ ਤਾਂ ਨਹੀਂ, ਥੋੜ੍ਹਾ ਜਿਹਾ ਲੰਬਾ ਹੀ ਕਹਿ ਸਕਦੇ ਹਾਂ ਕਿ ਜਿਹੜਾ ਹੈ ਗੱਲ ਛੋਟੀ ਹੈ ਪਰ ਥੋਟ ਜਿਹੜਾ ਉਹ ਵੱਡਾ ਜਿਹਨੂੰ ਸੋਚਿਆ ਜਾਏ ਤਾਂ ਸਪੈਸ਼ਲੀ ਸਾਡੀ ਯੰਗ ਏਜ ਲਈ, ਕਿਉਂਕਿ ਜਿਹੜੀ ਇਹ ਉਮਰ ਹੁੰਦੀ ਹੈ ਨਾ ਬਹੁਤ ਨਾਜ਼ੁਕ ਉਮਰ ਹੁੰਦੀ ਹੈ ਅਤੇ ਇਸ ਉਮਰ ਵਿੱਚ ਜਿਹੜਾ ਸਾਨੂੰ ਬਹੁਤ ਸੰਭਲ ਕੇ ਚੱਲਣਾ ਚਾਹੀਦਾ। ਅਤੇ ਥੋਟ ਅੱਜ ਦਾ ਇਹ ਹੈ ਕਿ ਜੀ ਹੰਕਾਰ ਜਿਹੜਾ ਉਹ ਦੱਸ ਦਿੰਦਾ ਕਿ ਕਿੰਨਾ ਪੈਸਾ ਹੈ, ਸੰਸਕਾਰ ਦੱਸ ਦਿੰਦੇ ਹਨ ਕਿ ਪਰਿਵਾਰ ਕਿਵੇਂ ਦਾ ਹੈ, ਬੋਲੀ ਦੱਸ ਦਿੰਦੀ ਹੈ ਇਨਸਾਨ ਕਿਵੇਂ ਦਾ ਹੈ ਅਤੇ ਬਹਿਸ ਦੱਸ ਦਿੰਦੀ ਹੈ ਕਿ ਗਿਆਨ ਕਿਵੇਂ ਦਾ ਹੈ। ਬਿਲਕੁਲ ਜੀ, ਜੋ ਅਸੀਂ ਡੇਲੀ ਸਾਡੀ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਹੈ ਉਸ 'ਚ ਜਿਵੇਂ ਅਸੀਂ ਵਿਚਰਦੇ ਹਾਂ ਅਤੇ ਉਹਦੇ ਬਾਰੇ ਜਿਹੜਾ ਅਸੀਂ ਸਾਡੇ ਵਿਚਾਰ ਜਿਹੜੇ ਉਹ ਕਿਵੇਂ ਦੇ ਹੈ, ਅਸੀਂ ਕਈ ਤਰ੍ਹਾਂ ਦੇ ਲੋਕਾਂ ਨੂੰ ਮਿਲਦੇ ਹਾਂ ਅਤੇ ਕਈ ਵਾਰੀ ਜਿਹੜਾ ਸਾਡੇ ਘਰਦਿਆਂ ਕੋਲ ਬਹੁਤ ਪੈਸਾ ਅਸੀਂ ਬਚਪਨ ਤੋਂ ਦੇਖਿਆ ਹੁੰਦਾ ਤਾਂ ਸਾਡੇ ਲਈ ਉਹਦੇ 'ਚ ਉਹਦੇ ਵਾਸਤੇ ਘਮੰਡ ਵੀ ਹੁੰਦਾ ਅਤੇ ਉਹ ਘਮੰਡ ਕਈ ਵਾਰੀ ਲਾਜ਼ਮੀ ਤੌਰ 'ਤੇ ਆ ਜਾਂਦਾ ਅਤੇ ਅਸੀਂ ਦੂਸਰੇ ਬੰਦੇ ਨੂੰ ਜਿਹੜਾ ਉਹ ਨੀਵਾਂ ਸਮਝਣ ਲੱਗ ਪੈਂਦੇ ਹਾਂ ਅਤੇ ਦੂਸਰੇ ਨੂੰ ਸ਼ਾਇਦ ਨੀਵਾਂ ਦਿਖਾਉਣ ਲਈ ਅਸੀਂ ਕਈ ਵਾਰੀ ਆਪਣੀਆਂ ਬਹੁਤਾਤ ਚੀਜ਼ਾਂ ਜਿਹੜੀਆਂ ਸਾਡੇ ਘਰਦਿਆਂ ਨੇ ਸਾਨੂੰ ਲੈ ਕੇ ਦਿੱਤੀਆਂ, ਮਹਿੰਗੀਆਂ ਮਹਿੰਗੀਆਂ ਚੀਜ਼ਾਂ, ਉਸਦਾ ਪ੍ਰਦਰਸ਼ਨ ਵੀ ਅਸੀਂ ਬਾਕੀਆਂ ਅੱਗੇ ਕਰਦੇ ਹਾਂ ਪਰ ਅਸੀਂ ਇਹ ਨਹੀਂ ਸੋਚਦੇ ਕਿ ਇਹ ਦੂਸਰਾ ਬੰਦਾ ਸ਼ਾਇਦ ਉਹਨੂੰ ਕਿਵੇਂ ਲੈਂਦਾ ਜਾਂ ਸਾਡੀ ਇਸ ਤਰ੍ਹਾਂ ਦੀ ਹਰਕਤ ਦੇ ਨਾਲ ਜਿਹੜਾ ਉਹਦੇ ਉਹ ਆਪਣੇ ਆਪ ਨੂੰ ਨੀਵਾਂ ਸਮਝਦਾ ਜਾਂ ਉਹਦੇ ਮਨ ਵਿੱਚ ਕੀ ਆਉਂਦਾ। ਅਤੇ ਜਿਹੜਾ ਹੰਕਾਰ ਹੈ ਨਾ ਉਹ ਫਿਰ ਕਦੀ ਨਾ ਕਦੀ ਜਾ ਕੇ ਟੁੱਟਦਾ ਜ਼ਰੂਰ ਹੈ ਕਿਉਂਕਿ ਵਾਰੀ ਜਿਹੜੀ ਉਹ ਸਾਡੀ ਵੀ ਆਉਣੀ ਹੈ। ਸਾਰੀ ਜ਼ਿੰਦਗੀ ਅਸੀਂ ਮਾਂ ਬਾਪ ਦੇ ਪੈਸੇ 'ਤੇ ਐਸ਼ ਨਹੀਂ ਕਰ ਸਕਦੇ, ਅਸੀਂ ਕਦੀ ਨਾ ਕਦੀ ਆਪਣਾ ਵੀ ਕਮਾਵਾਂਗੇ ਅਤੇ ਇਸ ਲਈ ਮਿਹਨਤ ਪੂਰੀ ਕਰੋ ਕਿ ਤੁਸੀਂ ਉਸ ਲੈਵਲ 'ਤੇ ਪਹੁੰਚ ਸਕੋ ਜਿੰਨਾ ਤੁਹਾਡੇ ਮਾਂ ਬਾਪ ਨੇ ਤੁਹਾਨੂੰ ਜ਼ਿੰਮੇਵਾਰ ਰੱਖਿਆ। ਅਤੇ ਕੋਸ਼ਿਸ਼ ਕਰੋ ਕਿ ਜੇ ਤੁਸੀਂ ਉਹੀ ਜ਼ਿੰਦਗੀ ਜੀਣੀ ਚਾਹੁੰਦੇ ਹੋ ਤਾਂ ਵਧੀਆ ਪੜ੍ਹੋ, ਮਿਹਨਤ ਕਰੋ, ਵਧੀਆ ਨੰਬਰ ਲਓ ਅਤੇ ਆਪਣੇ ਆਪ ਨੂੰ ਉਸ ਮੁਕਾਮ 'ਤੇ ਲੈ ਕੇ ਆਓ ਕਿ ਤੁਸੀਂ ਉਸ ਤੋਂ ਵੀ ਅੱਛੇ ਲੈਵਲ 'ਤੇ ਜਾ ਸਕੋ। ਪਰ ਕਦੀ ਵੀ ਇਹ ਜਿਹੜਾ ਉਸ ਚੀਜ਼ ਦਾ ਹੰਕਾਰ ਨਾ ਕਰੋ, ਕਿਉਂਕਿ ਕਹਿੰਦੇ ਨੇ ਕਿ ਸਾਰੀ ਜ਼ਿੰਦਗੀ ਜਿਹੜਾ ਉਹ ਪੈਸਾ ਕਈ ਵਾਰੀ ਨਾਲ ਨਹੀਂ ਰਹਿੰਦਾ, ਕਿਉਂਕਿ ਜਦੋਂ ਅਸੀਂ ਹੰਕਾਰ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਅਸੀਂ ਬਹੁਤ ਸਾਰੀਆਂ ਗਲਤੀਆਂ ਵੀ ਕਰ ਬੈਠਦੇ ਹਾਂ ਅਤੇ ਇਸ ਕਰਕੇ ਉਹ ਜਿਹੜਾ ਪੈਸਾ ਹੈ ਨਾ ਉਹ ਸਾਡਾ ਹੰਕਾਰ ਨੂੰ ਹੋਰ ਵਧਾ ਦਿੰਦਾ। ਅਤੇ ਉਹ ਕਹਿੰਦੇ ਨੇ ਨਾ ਜੀ ਕਿ ਮਤਲਬ ਜਿੰਨੇ ਪਹਿਲੀ ਵਾਰੀ ਪੈਸਾ ਦੇਖਿਆ ਹੁੰਦਾ ਹੰਕਾਰ ਉਸ 'ਚ ਹੀ ਆਉਂਦਾ ਅਤੇ ਜਿਹਦੇ ਕੋਲ ਜਿਹੜਾ ਸ਼ੁਰੂ ਤੋਂ ਦੇਖਦਾ ਆ ਰਿਹਾ ਉਹਨੂੰ ਕਦੀ ਇੰਨਾ ਫੀਲ ਨਹੀਂ ਹੁੰਦਾ। ਅਤੇ ਇਸ ਲਈ ਸੋਚ ਸਮਝ ਕੇ ਪੈਸੇ ਉੱਤੇ ਮਾਣ ਕਰੋ ਕਿਉਂਕਿ ਜਿਹੜਾ ਆਈ ਗਈ ਚੀਜ਼ ਹੈ ਅੱਜ ਹੈ ਕੱਲ੍ਹ ਨੂੰ ਨਹੀਂ ਹੈ ਅਤੇ ਇਸ ਦੇ ਬਾਰੇ ਅਸੀਂ ਨਹੀਂ ਦੱਸ ਸਕਦੇ। ਅਤੇ ਇਸੇ ਤਰ੍ਹਾਂ ਹੀ ਜਦੋਂ ਅਸੀਂ ਹੰਕਾਰ ਨਹੀਂ ਕਰਦੇ ਤਾਂ ਸਾਡੇ ਸੰਸਕਾਰ ਜਿਹੜੇ ਆ ਉਹ ਅਗਲੇ ਦੇ ਸਾਹਮਣੇ ਆਉਂਦੇ ਨੇ ਕਿ ਦੇਖੋ ਇੰਨਾ ਪੈਸਾ ਹੋਣ ਦੇ ਬਾਵਜੂਦ ਵੀ। ਮੈਂ ਸਾਰੀਆਂ ਲਾਈਨਾਂ ਨੂੰ ਇੰਟਰਕਨੈਕਟ ਕਰ ਰਹੀ ਹਾਂ ਕਿ ਅਸੀਂ ਕਹਿੰਦੇ ਜੀ ਦੂਸਰਾ ਬੰਦਾ ਕਹਿੰਦਾ ਜੀ ਇੰਨਾ ਪੈਸਾ ਹੋਣ ਦੇ ਬਾਵਜੂਦ ਵੀ ਇਸ 'ਚ ਬੰਦੇ 'ਚ ਹੰਕਾਰ ਨਹੀਂ ਹੈ, ਕਿੰਨਾ ਅਸੀਂ ਕਹਿੰਦੇ ਨਾ ਡਾਊਨ ਟੂ ਅਰਥ ਪਰਸਨ ਹੈ, ਕਿੰਨਾ ਜ਼ਿਆਦਾ ਨੀਵਾਂ ਹੋ ਕੇ ਚੱਲਦਾ, ਵੱਡਿਆਂ ਨੂੰ ਸਤਿਕਾਰ ਦਿੰਦਾ ਅਤੇ ਕਦੀ ਇੰਨੇ ਸ਼ੋਅ ਆਫ ਨਹੀਂ ਕੀਤੀ ਹੈ ਨਾ ਜੀ। ਕਿਉਂਕਿ ਜੇ ਸਾਨੂੰ ਰੱਬ ਨੇ ਸ਼ੋਹਰਤ ਦਿੱਤੀ ਹੈ, ਸਾਨੂੰ ਪੈਸਾ ਦਿੱਤਾ ਤਾਂ ਸਾਨੂੰ ਚਾਹੀਦਾ ਕਿ ਅਸੀਂ ਲੋੜਵੰਦਾਂ ਦੀ ਮਦਦ ਦੇ ਉੱਤੇ ਉਹ ਲਾਈਏ ਬਜਾਏ ਇਸ ਦੇ ਕਿ ਅਸੀਂ ਫਾਲਤੂ 'ਚ ਪੈਸਾ ਖਰਚ ਕਰੀਏ। ਮੈਂ ਨਹੀਂ ਕਹਿੰਦੀ ਕਿ ਸ਼ੌਂਕ ਨਹੀਂ ਪੂਰੇ ਕਰਨੇ ਚਾਹੀਦੇ, ਸ਼ੌਂਕ ਵੀ ਆਪਣੇ ਜ਼ਰੂਰ ਪੂਰੇ ਕਰੋ, ਪਰ ਬੇਲੋੜਾ ਜਿਹੜਾ ਖਰਚਾ ਨਾ ਉਹ ਵੀ ਸੰਭਲ ਕੇ ਕਰੋ। ਕਿਉਂਕਿ ਸਾਡੇ ਮਾਂ ਬਾਪ

ਹੁੰਦੇ ਨਾ, ਉਹਨਾਂ ਦੀ ਤਾਂ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਬੱਚੇ ਨੂੰ ਜਿਹੜਾ ਕਦੀ ਨਾ ਨਾ ਕਹੀਏ, ਜੋ ਚੀਜ਼ ਉਹ ਮੰਗਦਾ ਉਹਨੂੰ ਕਦੀ ਫੀਲ ਨਾ ਹੋਏ ਕਿ ਮੇਰੇ ਮਾਂ ਬਾਪ ਨੇ ਇਹ ਨਹੀਂ ਲੈ ਕੇ ਦਿੱਤੀ, ਤਾਂ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਨਜਾਇਜ਼ ਜਿਹੜੀਆਂ ਮੰਗਾਂ ਉਹਨਾਂ ਤੋਂ ਨਾ ਕਰੀਏ। ਪਤਾ ਨਹੀਂ ਕਈ ਵਾਰ ਉਹ ਕਿੰਨੇ ਔਖੇ ਜਾਂ ਸੌਖੇ ਹੋ ਕੇ ਸਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਕਰਦੇ ਨੇ। ਅਤੇ ਇਹਦਾ ਇੱਕ ਨੁਕਸਾਨ ਹੋਰ ਵੀ ਹੈ ਕਿ ਸਾਨੂੰ ਜਿਹੜਾ ਹੈ ਅੱਗੇ ਜਾ ਕੇ ਜਦੋਂ ਅਸੀਂ ਖੁਦ ਕਮਾਉਂਦੇ ਹਾਂ ਤਾਂ ਕਈ ਵਾਰੀ ਅਸੀਂ ਉਸ ਕਾਬਿਲ ਨਹੀਂ ਹੋ ਪਾਉਂਦੇ, ਅਤੇ ਜਿਨ੍ਹਾਂ ਚੀਜ਼ਾਂ ਦੀ ਸਾਨੂੰ ਜਿਹੜੀ ਉਹ ਆਦਤ ਪੈ ਚੁੱਕੀ ਹੁੰਦੀ ਹੈ, ਉਹ ਫਿਰ ਸਾਡੇ ਲਈ ਉਹ ਇੱਛਾਵਾਂ ਨੂੰ ਪੂਰਾ ਕਰਨਾ ਜਿਹੜਾ ਨਾ ਬਹੁਤ ਔਖਾ ਹੋ ਜਾਂਦਾ। ਤਾਂ ਇਸ ਲਈ ਹਰ ਤਰ੍ਹਾਂ ਦੇ ਹਾਲਾਤਾਂ 'ਚ ਆਪਣੇ ਆਪ ਨੂੰ ਢਾਲੋ, ਕੋਸ਼ਿਸ਼ ਕਰੋ ਕਿ ਚਾਹੇ ਸਾਡੇ ਕੋਲ ਚੰਗੀ ਚੀਜ਼ ਆ ਰਹੀ ਹੈ ਜਾਂ ਮਾੜੀ ਆ ਰਹੀ ਹੈ, ਉਹਨੂੰ ਉਵੇਂ ਹੀ ਅਸੈਪਟ ਕਰੋ, ਕਿਉਂਕਿ ਰੱਬ ਦੀ ਦਿੱਤੀ ਦਾਤ ਜਿਹੜੀ ਹੈ ਉਹਦਾ ਹਮੇਸ਼ਾ ਸ਼ੁਕਰੀਆ ਅਦਾ ਕਰਕੇ ਉਹਨੂੰ ਹਮੇਸ਼ਾ ਸਵੀਕਾਰਨਾ ਚਾਹੀਦਾ। ਅੱਜ ਜੇ ਮਾੜਾ ਸਮਾਂ ਤਾਂ ਚੰਗਾ ਵੀ ਆਏਗਾ, ਚੰਗਾ ਤਾਂ ਹੋ ਸਕਦਾ ਮਾੜਾ ਵੀ ਆਏ, ਕਿਉਂਕਿ ਵਕਤ ਜਿਹੜਾ ਨਾ ਉਹ ਗੁਜ਼ਰ ਜਾਂਦਾ, ਅਤੇ ਚਾਹੇ ਉਹ ਚੰਗਾ ਹੋਵੇ ਚਾਹੇ ਬੁਰਾ ਹੋਵੇ। ਅਤੇ ਇਸ ਲਈ ਹਰ ਚੀਜ਼ ਦਾ ਧਿਆਨ ਰੱਖਦੇ ਹੋਏ, ਹੰਕਾਰ ਨੂੰ ਆਪਣੇ ਆਪ ਤੋਂ ਦੂਰ ਰੱਖਦੇ ਹੋਏ, ਸੰਸਕਾਰਾਂ ਨੂੰ ਅਪਣਾਉਂਦੇ ਹੋਏ, ਚੰਗੀ ਬੋਲੀ ਅਪਣਾਉਂਦੇ ਹੋਏ ਅਤੇ ਬਹਿਸ ਤੋਂ ਦੂਰ ਰਹਿੰਦੇ ਹੋਏ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਜੀਓ, ਫਾਲਤੂ ਦੀ ਬਹਿਸ 'ਚ ਨਾ ਪਾਓ। ਕਿਉਂਕਿ ਅੱਜ ਤਾਂ ਸਾਨੂੰ ਅਸੀਂ ਲੱਗਦਾ, ਕਿਉਂਕਿ ਜਦੋਂ ਜਵਾਨੀ ਦਾ ਪੜਾਅ ਹੁੰਦਾ ਨਾ, ਅਸੀਂ ਉਸ ਵੇਲੇ ਸੋਚਦੇ ਹਾਂ ਕਿ ਅਸੀਂ ਸਭ ਤੋਂ ਜ਼ਿਆਦਾ ਤਾਕਤਵਰ ਹਾਂ, ਅਸੀਂ ਸਭ ਤੋਂ ਉੱਚੇ ਹਾਂ। ਅਤੇ ਕੋਈ ਨਹੀਂ, ਕਿਹੜਾ ਆਉਂਦਾ ਸਾਡੇ ਸਾਹਮਣੇ, ਕੋਈ ਮਾੜਾ ਜਿਹਾ ਵੀ ਉੱਚੀ ਆਵਾਜ਼ 'ਚ ਬੋਲਦਾ ਜਾਂ ਕੁਛ ਮਾੜਾ ਜਿਹਾ ਵੀ ਕਹਿੰਦਾ, ਤਾਂ ਕਈ ਵਾਰੀ ਨਾ ਦੂਸਰੇ ਦਾ ਮਤਲਬ ਨਹੀਂ ਹੁੰਦਾ ਉਹ ਗੱਲ ਕਹਿਣ ਦਾ, ਪਰ ਅਸੀਂ ਗਲਤ ਸਮਝ ਜਾਂਦੇ ਹਾਂ ਅਤੇ ਅਸੀਂ ਹੰਕਾਰ 'ਚ ਆ ਜਾਂਦੇ ਹਾਂ ਕਿ ਲਓ ਜੀ ਸਾਡੇ ਕੋਲ ਤਾਂ ਤਾਕਤ ਹੈ, ਸਾਡੇ ਕੋਲ ਤਾਂ ਪੈਸਾ ਹੈ, ਸਾਡਾ ਕੀ ਵਿਗਾੜ ਲਏਗਾ, ਅਤੇ ਇਹਨੂੰ ਤਾਂ ਅਸੀਂ ਪਤਾ ਦੱਸਾਂਗੇ। ਅਤੇ ਉਹ ਚੀਜ਼ਾਂ ਨਾ ਕਰੋ, ਕਿਉਂਕਿ ਦੇਖੋ ਉਸ ਨਾਲ ਤੁਹਾਡੇ ਸੰਸਕਾਰ ਵੀ ਜਿਹੜੇ ਉਹ ਸਾਹਮਣੇ ਆਉਂਦੇ ਆ। ਕਿਉਂਕਿ ਜਦੋਂ ਸੰਸਕਾਰਾਂ ਦੀ ਗੱਲ ਆਉਂਦੀ ਹੈ ਨਾ, ਤਾਂ ਅਸੀਂ ਬਾਅਦ 'ਚੋਂ ਆਉਂਦੇ ਹਾਂ, ਸਾਡੇ ਮਾਂ ਬਾਪ ਜਿਹੜੇ ਉਹ ਪਹਿਲਾਂ ਆਉਂਦੇ ਆ। ਜਦੋਂ ਵੀ ਸਾਡਾ ਕੋਈ ਬੁਰਾ ਵਿਵਹਾਰ ਦੁਨੀਆ ਦੇ ਸਾਹਮਣੇ ਆਉਂਦਾ, ਤਾਂ ਸ਼ਾਇਦ ਕੋਈ ਸਾਡੇ ਮੂੰਹ 'ਤੇ ਨਾ ਕਹੇ, ਪਰ ਆਪ ਬਾਅਦ 'ਚੋਂ ਜਿਹੜਾ ਉਹ ਕਈ ਵਾਰ ਆਪਣੇ ਘਰ ਵਿੱਚ ਜਾਂ ਬਾਕੀਆਂ ਨੂੰ ਮਿਲਣ ਲੱਗਿਆ ਲੋਕਾਂ ਨੂੰ ਕਹਿੰਦਾ ਕਿ ਪਤਾ ਨਹੀਂ ਮਾਂ ਬਾਪ ਨੇ ਕਿਹੋ ਜਿਹੇ ਸੰਸਕਾਰ ਦਿੱਤੇ ਆ, ਕਿਹੋ ਜਿਹਾ ਇਹਨਾਂ ਦੇ ਪਾਲਣ ਪੋਸ਼ਣ ਰਿਹਾ, ਅਤੇ ਵੀ ਜਿਹੜੀ ਇਹੋ ਜਿਹੀ ਲੈਂਗੁਏਜ, ਇਹੋ ਜਿਹੀ ਭਾਸ਼ਾ, ਇਹੋ ਜਿਹੀ ਬੋਲੀ ਬੋਲਦੇ ਆ। ਤਾਂ ਆਪਣੇ ਮਾਂ ਬਾਪ ਦਾ ਜ਼ਰੂਰ ਧਿਆਨ ਰੱਖੋ, ਉਹਨਾਂ ਦੇ ਦਿੱਤੇ ਸੰਸਕਾਰਾਂ ਦਾ ਧਿਆਨ ਰੱਖੋ। ਦੂਸਰੇ ਬੰਦੇ ਨਾਲ ਗੱਲ ਕਰਨ ਲੱਗਿਆਂ ਹਮੇਸ਼ਾ ਸੋਚੋ ਕਿ ਤੁਸੀਂ ਕੀ ਬੋਲ ਰਹੇ ਹੋ, ਕਿਉਂਕਿ ਕਹਿੰਦੇ ਆ ਕਿ ਤੋਲ ਮੋਲ ਕੇ ਬੋਲਣਾ ਚਾਹੀਦਾ। ਤੁਹਾਡੀ ਭਾਸ਼ਾ, ਤੁਹਾਡੀ ਬੋਲੀ ਕਿਸੇ ਦੂਸਰੇ ਦਾ ਦਿਲ ਤਾਂ ਨਹੀਂ ਦੁਖਾ ਰਹੀ? ਇਹਨਾਂ ਚੀਜ਼ਾਂ ਦਾ ਜਿਹੜਾ ਜ਼ਰੂਰ ਧਿਆਨ ਰੱਖਿਓ, ਕਿਉਂਕਿ ਦਿਲ ਜਿਹੜਾ ਨਾ ਉਹ ਬਹੁਤ ਕੁਛ ਚਾਹੁੰਦਾ, ਬਹੁਤ ਕੁਛ ਕਰਨਾ ਵੀ ਚਾਹੁੰਦਾ, ਅਸਮਾਨ ਛੂਹਣਾ ਚਾਹੁੰਦਾ। ਬਹੁਤ ਅੱਛੀ ਗੱਲ ਹੈ, ਛੂਹੋ ਗਗਨ ਚੁੰਬੀ, ਜਿਹੜਾ ਇਮਾਰਤਾਂ ਉੱਚੀਆਂ ਉੱਚੀਆਂ ਬਣੀਆਂ ਹੋਣੀਆਂ, ਹਾਈਟਸ ਤੱਕ ਜਾਓ, ਅਤੇ ਕੋਸ਼ਿਸ਼ ਕਰੋ ਕਿ ਵਧੀਆ ਅੱਛੀ ਮਿਹਨਤ ਕਰੋ, ਅੱਛਾ ਪੜ੍ਹੋ, ਅੱਛਾ ਕਮਾਓ। ਪਰ ਇਸ ਚੀਜ਼ ਦਾ ਵੀ ਧਿਆਨ ਰੱਖੋ ਕਿ ਹੰਕਾਰ ਕਰਕੇ ਕਿਸੇ ਦਾ ਦਿਲ ਕਦੇ ਨਾ ਦਿਖਾਓ। ਅਤੇ ਆਓ ਹੁਣ ਸੁਣ ਲੈਂਦੇ ਹਾਂ ਇੱਕ ਪਿਆਰਾ ਜਿਹਾ ਗੀਤ। ਆਵਾਜ਼ ਹੈ ਕੇਕੇ ਦੀ, ਸ਼ਾਨ ਦੀ, ਅਤੇ ਉਹਨਾਂ ਦੇ ਨਾਲ ਇਸ ਗੀਤ ਨੂੰ ਗਾਇਆ ਸ਼ੰਕਰ ਮਹਾਦੇਵਨ ਨੇ। ਫਿਲਮ ਦਿਲ ਚਾਹਤਾ ਹੈ ਵਿੱਚੋਂ ਇਹ ਗੀਤ ਹੈ, ਬੋਲ ਲਿਖਿਆ ਜਾਵੇਦ ਅਖਤਰ ਨੇ ਅਤੇ ਸੰਗੀਤ ਵੀ ਦਿੱਤਾ ਹੈ ਸ਼ੰਕਰ ਅਹਿਸਾਨ ਲੋਏ ਨੇ।

0: ਕੈਨੇਡੀਅਨ ਇੰਸਟੀਚਿਊਟ ਪੰਜਾਬ ਦੇ ਵੋਕੇਸ਼ਨਲ ਇੰਸਟੀਚਿਊਟ 'ਚ ਸਭ ਤੋਂ ਬਿਹਤਰੀਨ ਭਾਰਤ ਸਰਕਾਰ ਅਤੇ NCVT ਤੋਂ ਮਾਨਤਾ ਪ੍ਰਾਪਤ, ਜਿੱਥੇ ਤੁਸੀਂ ਇਲੈਕਟ੍ਰੀਸ਼ੀਅਨ, ਵੈਲਡਰ, ਡੀਜ਼ਲ ਇੰਜਨ ਮਕੈਨਿਕ, ਪਲੰਬਰ, ਬਿਊਟੀ ਪਾਰਲਰ, ਕੰਪਿਊਟਰ ਓਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ ਅਤੇ PGDEC ਅਜਿਹੇ ਕਿੱਤਾ ਮੁਖੀ ਕੋਰਸ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 98151011848, 98880828048।
1: ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਵਿਬਗਿਓਰ, ਮੈਂ ਤੁਹਾਡੇ ਨਾਲ ਰੂਬਲ, ਅਤੇ ਇਸ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਇੱਕ ਵਿਚਾਰ ਸਾਂਝਾ ਕੀਤਾ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਅੱਜ ਜਿਹੜਾ ਵਰਲਡ ਬਲੱਡ ਡੋਨਰ ਡੇ ਉਹ ਵੀ ਮਨਾਇਆ ਜਾ ਰਿਹਾ ਅਤੇ ਇਹ ਜਿਹੜਾ ਡੇ ਹੈ ਹਰ ਸਾਲ 14 ਜੂਨ ਨੂੰ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਦਾ ਉਦੇਸ਼ ਲੋਕਾਂ ਨੂੰ ਜਿਹੜਾ ਉਹ ਖੂਨ ਦਾਨ ਕਰਨ ਲਈ ਪ੍ਰੇਰਿਤ ਕਰਨਾ ਅਤੇ ਉਹਨਾਂ ਦੀਆਂ ਉਹਨਾਂ ਨੂੰ ਸਵੈ ਇੱਛਕ ਰਕਤ ਦਾਤਾਵਾਂ ਦਾ ਸਨਮਾਨ ਕਰਨਾ ਹੈ ਜੋ ਆਪਣਾ ਖੂਨ ਦਾਨ ਕਰਕੇ ਅਨੇਕਾਂ ਜ਼ਿੰਦਗੀਆਂ ਬਚਾਉਂਦੇ ਹਨ। ਅਤੇ ਇਸ ਦਿਨ ਦਾ ਤੁਹਾਨੂੰ ਇਤਿਹਾਸ ਦੱਸ ਦਈਏ ਕਿ ਵਿਸ਼ਵ ਰਕਤਦਾਤਾ ਦਿਵਸ ਦੀ ਸ਼ੁਰੂਆਤ ਜਿਹੜੀ ਹੈ 2004 ਵਿੱਚ ਵਰਲਡ ਹੈਲਥ ਔਰਗਨਾਈਜੇਸ਼ਨ ਯਾਨੀ ਕਿ WHO ਦੁਆਰਾ ਕੀਤੀ ਗਈ ਸੀ ਅਤੇ 14 ਤਰੀਕ ਜਿਹੜੀ ਹੈ ਉਹ 14 ਜੂਨ ਦੀ ਤਰੀਕ ਇਸ ਲਈ ਚੁਣੀ ਗਈ ਕਿਉਂਕਿ ਇਹ ਇਸ ਦਿਨ ਜਿਹੜਾ ਪ੍ਰਸਿੱਧ ਵਿਗਿਆਨੀ ਕਾਰਲ ਲੈਂਡਸਟ੍ਰੀਨਰ ਦਾ ਜਨਮਦਿਨ ਹੈ ਅਤੇ ਜਿਨ੍ਹਾਂ ਨੇ ABO ਖੂਨ ਸਮੂਹ ਪ੍ਰਣਾਲੀ ਦੀ ਖੋਜ ਕੀਤੀ ਸੀ ਅਤੇ ਇਸ ਖੋਜ ਲਈ ਉਹਨਾਂ ਨੂੰ ਨੋਬਲ ਪੁਰਸਕਾਰ ਵੀ ਮਿਲਿਆ ਸੀ ਅਤੇ ਉਹਨਾਂ ਦੇ ਇਸ ਲਈ ਜਿਹੜਾ ਅੱਜ ਦਾ ਦਿਨ ਉਹਨਾਂ ਦੀ ਜਨਮ ਤਾਰੀਖ ਵਾਲੇ ਦਿਨ ਜਿਹੜਾ ਚੁਣਿਆ ਗਿਆ ਅਤੇ 2026 ਦਾ ਇਸ ਦਿਨ ਦਾ ਥੀਮ ਹੈ ਵਨ ਡਰੋਪ ਆਫ ਹਿਊਮੈਨਿਟੀ ਗਿਵ ਬਲੱਡ ਸੇਵ ਲਾਈਫ ਯਾਨੀ ਕਿ ਮਨੁੱਖਤਾ ਦੀ ਇੱਕ ਬੂੰਦ, ਖੂਨ ਦਿਓ ਅਤੇ ਜ਼ਿੰਦਗੀਆਂ ਬਚਾਓ। ਖੂਨਦਾਨ ਕਰਨਾ ਜਿਹੜਾ ਦੋਸਤੋ ਸਭ ਤੋਂ ਵੱਡੀ ਚੀਜ਼ ਹੈ ਕਿਉਂਕਿ ਸਭ ਤੋਂ ਵੱਡੇ ਦਾਨਾਂ ਵਿੱਚੋਂ ਇਹ ਮੰਨਿਆ ਗਿਆ ਕਿਉਂਕਿ ਇਹ ਸਿਰਫ ਇੱਕ ਦਾਨ ਹੀ ਨਹੀਂ ਹੈ, ਜ਼ਿੰਦਗੀ ਜਿਹੜੀ ਹੈ ਇੱਕ ਤਰ੍ਹਾਂ ਦੀ ਜਾਂ ਸਾਡੀ ਕਮਾਈ ਹੈ ਜਿਹੜੀ ਅਸੀਂ ਦੂਸਰੇ ਨੂੰ ਦਿੰਦੇ ਹਾਂ ਕਿਉਂਕਿ ਇਸ 'ਚ ਆਪਣੀ ਜਾਨ ਜਾਣ ਦਾ ਵੀ ਖਤਰਾ ਹੁੰਦਾ ਹੈ। ਬਹੁਤ ਘੱਟ ਸਾਡੇ ਦੇਸ਼ ਦੇ ਲੋਕ ਨੇ ਜਿਹੜੇ ਕਿ ਖੂਨਦਾਨ ਕਰਦੇ ਹੈ, ਪਰ ਤੁਹਾਨੂੰ ਦੱਸ ਦਈਏ ਕਿ ਖੂਨਦਾਨ ਕਰਨ ਦੇ ਕਈ ਫਾਇਦੇ ਵੀ ਨੇ ਕਿਉਂਕਿ ਖੂਨਦਾਨ ਕਰਨ ਨਾਲ ਜਿਹੜਾ ਸਾਡਾ ਪੁਰਾਣਾ ਖੂਨ ਸਾਡੇ ਸਰੀਰ 'ਚੋਂ ਨਿਕਲਦਾ ਅਤੇ ਉਹਦੀ ਥਾਂ 'ਤੇ ਜਿਹੜੇ ਹੈ ਨਵੇਂ ਸੈੱਲ ਬਣਦੇ ਨੇ ਅਤੇ ਜਿਹੜਾ ਸਾਡਾ ਖੂਨ ਵੀ ਨਵਾਂ ਬਣਦਾ ਅਤੇ ਉਸ ਤੋਂ ਇਲਾਵਾ ਖੂਨਦਾਨ ਕਰਨ ਨਾਲ

ਭਵਿੱਖ ਵਿੱਚ ਜਿਹੜਾ ਹਾਰਟ ਅਟੈਕ ਦੀ ਜਿਹੜੀ ਬਿਮਾਰੀ ਜਿਹੜੀ ਹੈ ਉਹਦੀ ਕਹਿ ਸਕਦੇ ਹਾਂ ਕਿ ਉਹਦੀ ਘੱਟ ਜਾਂਦੀ ਹੈ, ਕਿ ਮਿਆਦ ਘੱਟ ਜਾਂਦੀ ਹੈ ਕਿ ਉਹ ਜਿਹੜਾ ਹਾਰਟ ਅਟੈਕ ਨਾਲ ਜਾਨ ਜਾ ਸਕੇ। ਅਤੇ ਬਹੁਤ ਸਾਰੇ ਹੋਰ ਵੀ ਲਾਭ ਨੇ ਜਿਹੜੇ ਹੁੰਦੇ ਨੇ ਇਸ ਤੋਂ। ਕਈ ਤਰ੍ਹਾਂ ਦੇ ਅੱਜ ਦੇ ਦਿਨ ਜਿਹੜੇ ਕੈਂਪ ਲਗਾਏ ਜਾਂਦੇ ਜਿੱਥੇ ਲੋਕ ਜਾ ਕੇ ਆਪਣਾ ਖੂਨਦਾਨ ਕਰ ਸਕਦੇ ਆ। ਸਿਰਫ ਅੱਜ ਦੇ ਦਿਨ ਹੀ ਨਹੀਂ, ਬਹੁਤ ਸਾਰੇ ਸਾਡੇ ਦੇਸ਼ ਵਿੱਚ ਕਈ ਐਨ ਜੀ ਓਜ਼ ਐਸੀਆਂ ਨੇ ਜਿਹੜੇ ਇਹਨਾਂ ਦੀਆਂ ਬਲੱਡ ਡੋਨੇਸ਼ਨ ਔਰਗਨਾਈਜ਼ੇਸ਼ਨਸ ਨੇ ਜਿੱਥੇ ਕਿ ਤੁਸੀਂ ਬਲੱਡ ਜਿਹੜਾ ਕਰ ਸਕਦੇ ਹੋ, ਦਾਨ ਕਰ ਸਕਦੇ ਹੋ। ਕਿਉਂਕਿ ਇੱਕ ਖੂਨ ਦੀ ਬੂੰਦ ਜਿਹੜੀ ਵੀ ਹੈ ਨਾ, ਜੇ ਉਹ ਵੀ ਕਿਸੇ 'ਚ ਘੱਟ ਰਿਹਾ, ਜੇ ਕਿਸੇ ਦਾ ਐਕਸੀਡੈਂਟ ਹੋਇਆ ਜਾਂ ਕਿਸੇ ਕੋਈ ਬਿਮਾਰੀ ਦੀ ਵਜ੍ਹਾ ਤੋਂ ਕਿਸੇ 'ਚੋਂ ਖੂਨ ਘੱਟ ਗਿਆ, ਤਾਂ ਸ਼ਾਇਦ ਹੋ ਸਕਦਾ ਸਾਡੀ ਦਿੱਤੀ ਹੋਈ ਇੱਕ ਬੋਤਲ ਜਾਂ ਸਾਡੀ ਜਿਹੜੀ ਉਹ ਬੋਤਲ 'ਚੋਂ ਇੱਕ ਬੂੰਦ ਵੀ ਜਿਹੜੀ ਉਹ ਜਾਂਦੀ ਹੈ ਅਤੇ ਉਹਦੀ ਉਮਰ ਭਰ ਲਈ ਜਿਹੜੀ ਉਹ ਲੰਬੀ ਕਰ ਦੇ ਉਹਦੀ ਉਮਰ ਅਤੇ ਉਹਦੀ ਜ਼ਿੰਦਗੀ ਬਚਾ ਦੇ। ਇਸ ਲਈ ਖੂਨ ਦਾਨ ਜਿਹੜਾ ਉਹ ਜ਼ਰੂਰ ਕਰਨਾ ਚਾਹੀਦਾ। ਪਰ ਹਾਂ, ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਤੁਹਾਡਾ ਸਰੀਰ ਜਿਹੜਾ ਉਹ ਖੂਨ ਦਾਨ ਕਰਨ ਦੇ ਲਾਇਕ ਹੋਵੇ। ਕਿਉਂਕਿ ਜੇ ਤੁਹਾਡਾ ਭਾਰ ਜਿਹੜਾ ਉਹ 45 ਕਿਲੋ ਤੋਂ ਘੱਟ ਹੈ ਤਾਂ ਤੁਸੀਂ ਖੂਨਦਾਨ ਕਰਨ ਦੇ ਲਾਇਕ ਨਹੀਂ, ਤੁਹਾਡੀ ਜਿਹੜਾ ਵਜ਼ਨ ਮੰਨਿਆ ਜਾਂਦਾ। ਅਤੇ ਉਸ ਤੋਂ ਇਲਾਵਾ ਜੇ ਉਮਰ ਦੀ ਗੱਲ ਕਰੀਏ ਤਾਂ ਉਮਰ ਵੀ ਜਿਹੜੀ ਹੈ 18 ਤੋਂ 60 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ। ਖੂਨਦਾਨ ਕਰਨ ਵਾਲਾ ਵਿਅਕਤੀ ਤੰਦਰੁਸਤ ਹੋਣਾ ਚਾਹੀਦਾ ਅਤੇ ਉਹਨੂੰ ਕੋਈ ਵੀ ਬਿਮਾਰੀ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ, ਤਾਂ ਕਿ ਉਹ ਉਸਦੇ ਖੂਨ ਦੇ ਦੁਆਰਾ ਦੂਸਰੇ ਵਿਅਕਤੀ ਦੇ ਸਰੀਰ ਵਿੱਚ ਨਾ ਜਾ ਸਕੇ। ਅਤੇ ਖੂਨਦਾਨ ਤੋਂ ਪਹਿਲਾਂ ਆਪਣਾ ਟੈਸਟ ਜਿਹੜਾ ਜ਼ਰੂਰ ਕਰਾ ਲੈਣਾ ਚਾਹੀਦਾ। ਅਤੇ ਕਿਉਂਕਿ ਜਿਹੜੇ ਮੁਫਤ ਇੱਕ ਤਰ੍ਹਾਂ ਇਸ ਚੀਜ਼ ਦੀ ਜਾਂਚ ਹੋ ਜਾਂਦੀ ਹੈ। ਅਤੇ ਦੂਸਰਾ ਇਹ ਹੈ ਕਿ ਖੂਨ ਜਿਹੜਾ ਕਈ ਤਰ੍ਹਾਂ ਦਾ ਹੁੰਦਾ, ਅਸੀਂ ਸਾਰੇ ਜਾਣਦੇ ਹਾਂ ਟਾਈਪਸ ਜਿਹੜੀਆਂ ਕਈ ਤਰ੍ਹਾਂ ਦੀਆਂ ਹੁੰਦੀਆਂ। ਅਤੇ ਕਈ ਵਾਰੀ ਮੁਸ਼ਕਿਲ ਸਮੇਂ 'ਤੇ ਕਿਸੇ ਨੂੰ ਜਿਹੜਾ ਆਪਣੇ ਪਰਿਵਾਰ ਦੇ ਆਪਣੇ ਜੀਆਂ ਦਾ ਜਿਹੜਾ ਉਹ ਖੂਨ ਮੈਚ ਨਹੀਂ ਕਰਦਾ, ਅਤੇ ਜਦੋਂ ਡੋਨਰ ਦੇ ਦੁਆਰਾ ਉਹ ਖੂਨ ਦਿੱਤਾ ਜਾਂਦਾ ਤਾਂ ਉਹ ਖੂਨ ਜਿਹੜਾ ਉਹਦੇ ਲਈ ਇੱਕ ਦੂਸਰਾ ਜਨਮ ਲੈ ਕੇ ਜਿਹੜਾ ਹਾਜ਼ਰ ਹੁੰਦਾ ਅਤੇ ਉਹਦੇ ਲਈ ਸਾਬਿਤ ਹੁੰਦਾ, ਇੱਕ ਨਵੀਂ ਜ਼ਿੰਦਗੀ ਜਿਹੜੀ ਉਹਦੇ ਲਈ ਸਾਬਿਤ ਹੁੰਦੀ ਹੈ, ਉਹ ਇੱਕ ਨਵਾਂ ਰੂਪ, ਇੱਕ ਨਵਾਂ ਜਨਮ ਲੈਂਦਾ। ਅਤੇ ਇਸ ਲਈ ਖੂਨਦਾਨ ਕਰਨ ਤੋਂ ਪਿੱਛੇ ਨਾ ਹਟੋ, ਠੀਕ ਹੈ? ਕਿਉਂਕਿ ਤੁਹਾਡੇ ਨਾਲ ਨਾਲ ਇਹ ਦੂਜਿਆਂ ਦੀ ਜ਼ਿੰਦਗੀ ਨੂੰ ਵੀ ਜਿਹੜਾ ਵਧਾਵਾ ਦਿੰਦਾ ਅਤੇ ਆਪਣੀ ਉਮਰ ਵੀ ਤੁਹਾਡੀ ਜਿਹੜੀ ਉਹ ਵੱਧਦੀ ਹੈ, ਕਿਉਂਕਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਜਿਹੜਾ ਅਸੀਂ ਬਚਦੇ ਹਾਂ। ਅਤੇ ਇਸ ਲਈ ਖੂਨਦਾਨ ਜਿਹੜਾ ਉਹ ਜ਼ਰੂਰ ਕਰਨਾ ਚਾਹੀਦਾ। ਮਨੁੱਖਤਾ ਦੀ ਸਭ ਤੋਂ ਵੱਡੀ ਜਿਹੜੀ ਇਹ ਸੇਵਾ ਇਹ ਮੰਨੀ ਜਾਂਦੀ ਹੈ, ਕਿਉਂਕਿ ਸਾਡੇ ਥੋੜ੍ਹੇ ਜਿਹੇ ਯੋਗਦਾਨ ਨਾਲ ਹੀ ਅਸੀਂ ਕਿਸੇ ਦੀ ਪੂਰੀ ਜ਼ਿੰਦਗੀ ਬਚਾ ਸਕਦੇ ਹਾਂ। ਇਸ ਲਈ ਕੋਸ਼ਿਸ਼ ਕਰੋ ਕਿ ਹਰ ਜੋ ਤੰਦਰੁਸਤ ਵਿਅਕਤੀ ਹੈ ਉਹ ਨਿਯਮਿਤ ਅਤੇ ਸਵੈ ਇੱਛਕ ਰਕਤਦਾਨ ਕਰਨ ਲਈ ਜ਼ਰੂਰ ਅੱਗੇ ਆਵੇ।

0: ਇਹ ਗੀਤ ਤੁਸੀਂ ਸੁਣਿਆ ਫਿਲਮ ਹਾਈਵੇ ਵਿੱਚੋਂ, ਗੀਤ ਨੂੰ ਗਾਇਆ ਸੀ ਏ ਆਰ ਰਹਿਮਾਨ ਨੇ।
1: ਸੜਕ ਤੇ ਵਾਹਨ ਚਲਾਉਂਦਿਆਂ ਜਾਂ ਪੈਦਲ ਚੱਲਣ ਸਮੇਂ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰੋ
2: ਅਤੇ ਦੇਸ਼ ਦੇ ਚੰਗੇ ਨਾਗਰਿਕ ਬਣੋ।
1: ਆਪ ਵੀ ਬਚੋ, ਦੂਜਿਆਂ ਨੂੰ ਵੀ ਬਚਾਓ।
3: ਸੜਕ ਸੁਰੱਖਿਆ ਸਭ ਦੀ ਸੁਰੱਖਿਆ, ਆਪ ਵੀ ਬਚੋ, ਦੂਜਿਆਂ ਨੂੰ ਵੀ ਬਚਾਓ। ਹੱਸਦੇ ਹੱਸਦੇ ਘਰ ਤੋਂ ਜਾਓ, ਹੱਸਦੇ ਹੱਸਦੇ ਘਰ ਨੂੰ ਆਓ।
0: ਦੋਸਤੋ, ਪ੍ਰੋਗਰਾਮ ਚੱਲ ਰਿਹਾ ਵਿਬਕਿਓਰ ਅਤੇ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਕੁਝ ਗੀਤ ਦੇ ਨਾਲ ਨਾਲ ਤੁਹਾਨੂੰ ਦੇ ਰਹੇ ਹਾਂ ਜਾਣਕਾਰੀ ਵੀ। ਅਗਲਾ ਗੀਤ ਤੁਹਾਡੀ ਨਜ਼ਰ ਕਰਾਂਗੇ ਫਿਲਮ ਤਮਾਸ਼ਾ ਵਿੱਚੋਂ, ਅਤੇ ਇਹ ਫਿਲਮ ਬਹੁਤ ਅੱਛੀ ਆਈ ਸੀਗੀ 2015 ਵਿੱਚ। ਇੱਕ ਹਿੰਦੀ ਰੋਮਾਂਟਿਕ ਫਿਲਮ ਡਰਾਮਾ ਫਿਲਮ ਸੀਗੀ ਅਤੇ ਇਸਦੇ ਨਿਰਦੇਸ਼ਕ ਅਤੇ ਲੇਖਨ ਜਿਹੜੇ ਸੀਗੇ ਇਮਤਿਆਜ਼ ਅਲੀ ਸੀਗੇ, ਅਤੇ ਇਸ 'ਚ ਮੁੱਖ ਭੂਮਿਕਾਵਾਂ ਨਿਭਾਈਆਂ ਸੀ ਰਣਬੀਰ ਕਪੂਰ ਅਤੇ ਦੀਪਿਕਾ ਪਾਦੂਕੋਣ ਨੇ, ਅਤੇ ਫਿਲਮ ਦਾ ਸੰਗੀਤ ਦਿੱਤਾ ਸੀ ਏ ਆਰ ਰਹਿਮਾਨ ਨੇ। ਇਹ ਫਿਲਮ ਬਹੁਤ ਸਾਰੇ ਸਾਡੇ ਨੌਜਵਾਨਾਂ ਨੇ ਦੇਖੀ ਹੋਏਗੀ, ਅਤੇ ਫਿਰ ਵੀ ਦੱਸ ਦਈਏ ਕਿ ਇੱਕ ਅਜਿਹੇ ਇਨਸਾਨ ਦੀ ਕਹਾਣੀ ਸੀ ਜੋ ਸਮਾਜ ਦੀਆਂ ਉਮੀਦਾਂ ਨੂੰ ਪੂਰਾ ਕਰਦੇ ਕਰਦੇ ਆਪਣੀ ਅਸਲੀ ਪਹਿਚਾਣ ਜਿਹੜੀ ਆ ਉਹ ਭੁੱਲ ਜਾਂਦਾ। ਅਤੇ ਇਸ ਫਿਲਮ ਦਾ ਸੰਦੇਸ਼ ਸੀ ਕਿ ਠੀਕ ਹੈ, ਤੁਸੀਂ ਦੂਸਰਿਆਂ ਨੂੰ ਖੁਸ਼ ਰੱਖਣਾ ਚਾਹੁੰਦੇ ਹੋ ਕਿ ਆਪਣੇ ਆਪ ਨੂੰ ਵੀ ਜਿਹੜਾ, ਪਰ ਆਪਣੇ ਬਾਰੇ ਵੀ ਜਿਹੜਾ ਉਹ ਸੋਚਣਾ ਚਾਹੀਦਾ, ਇਸ ਲਈ ਆਪਣੀ ਅਸਲੀ ਪਹਿਚਾਣ ਨੂੰ ਨਾ ਭੁੱਲੋ ਅਤੇ ਦੂਜਿਆਂ ਦੀ ਉਮੀਦਾਂ ਦੇ ਪਿੱਛੇ ਆਪਣੀਆਂ ਖੁਆਇਸ਼ਾਂ ਨੂੰ ਜਿਹੜਾ ਉਹ ਨਾ ਦਬਾਓ। ਇਸ ਫਿਲਮ ਵਿੱਚ ਦਿਖਾਇਆ ਗਿਆ ਕਿ ਕਿਵੇਂ ਇੱਕ ਇਨਸਾਨ ਜੋ ਕਿ ਮੁੱਖ ਕਿਰਦਾਰ ਸੀ ਉਸ ਫਿਲਮ ਦਾ, ਰਣਬੀਰ ਕਪੂਰ ਜਿਹੜੇ ਸੀਗੇ, ਅਤੇ ਉਹ ਕਿਵੇਂ ਕਿਸ ਤਰ੍ਹਾਂ ਦਿਮਾਗ ਅਤੇ ਦਿਲ ਵਿੱਚ ਜਿਹੜਾ ਹਮੇਸ਼ਾ ਕਨਫਿਊਜ਼ ਰਹਿੰਦੇ ਆ, ਅਤੇ ਆਪਣੇ ਸੁਪਨਿਆਂ ਨੂੰ ਅਤੇ ਜਜ਼ਬਿਆਂ ਨੂੰ ਪੂਰਾ ਕਰਦੇ ਕਰਦੇ ਉਹ ਕਿਸ ਪੁਜ਼ੀਸ਼ਨ 'ਤੇ ਪਹੁੰਚ ਜਾਂਦੇ ਨੇ, ਅਤੇ ਇੱਕ ਦੂਸਰਿਆਂ ਦੀ ਉਮੀਦ, ਯਾਨੀ ਕਿ ਦੀਪਿਕਾ ਪਾਦੂਕੋਣ ਜੋ ਜਿਹੜਾ ਉਹਨਾਂ ਤੋਂ ਕਾਫੀ ਉਮੀਦਾਂ ਲਗਾਉਂਦੇ ਨੇ ਅਤੇ ਉਹਨਾਂ ਦੀ ਐਕਸਪੈਕਟੇਸ਼ਨਸ ਨੂੰ ਪੂਰਾ ਕਰਦੇ ਕਰਦੇ ਉਹਨਾਂ ਨੂੰ ਲੱਗਦਾ ਕਿ ਕਿਵੇਂ ਉਹ ਆਪਣੇ ਆਪ ਨੂੰ ਜਿਹੜਾ ਉਹ ਖਤਮ ਕਰ ਰਹੇ ਨੇ। ਅਤੇ ਇਸ ਲਈ ਬਹੁਤ ਜ਼ਰੂਰੀ ਹੋ ਜਾਂਦਾ ਜੀ ਕਿ ਠੀਕ ਹੈ ਤੁਸੀਂ ਕਿਸੇ ਹੋਰ ਨਾਲ ਜੁੜਿਓ, ਤੁਹਾਡਾ ਰਿਸ਼ਤਾ ਜੁੜਿਆ ਹੋਇਆ ਕਿਸੇ ਹੋਰ ਨਾਲ, ਪਰ ਆਪਣੇ ਆਪ ਦੀ ਪਹਿਚਾਣ ਵੀ ਰੱਖੋ, ਆਪਣੀ ਸੈਲਫ ਰਿਸਪੈਕਟ ਵੀ ਰੱਖੋ, ਅਤੇ ਆਪਣੇ ਜਿਹੜੇ ਸੁਪਨੇ ਆ ਉਹ ਵੀ ਜ਼ਰੂਰ ਪੂਰੇ ਕਰੋ। ਆਓ ਸੁਣਦੇ ਜੀ ਇਸੇ ਫਿਲਮ ਦਾ ਇਹ ਗੀਤ, ਗੀਤ ਨੂੰ ਗਾਇਆ ਮੋਹਿਤ ਚੌਹਾਨ ਨੇ।

ਗੱਲ ਕਰਦੇ ਹਾਂ ਜੀ ਹੁਣ ਅਗਲੀ ਫਿਲਮ ਦੀ। ਇਸ ਫਿਲਮ ਹੈ ਜੀ ਮੈਟਰੋ। ਇਨ ਦਿਨੋਂ ਇਹ ਫਿਲਮ ਆਈ ਸੀ 2025 ਵਿੱਚ, ਅਤੇ ਇਹ ਵੀ ਇੱਕ ਹਿੰਦੀ ਰੋਮਾਂਟਿਕ ਡਰਾਮਾ ਮਿਊਜ਼ੀਕਲ ਫਿਲਮ ਸੀ। ਇਸ ਫਿਲਮ ਦਾ ਜਿਹੜਾ ਨਿਰਦੇਸ਼ਨ ਹੈ ਅਨੁਰਾਗ ਬਾਸੂ ਨੇ ਕੀਤਾ ਸੀ, ਅਤੇ 2007 ਵਿੱਚ ਫਿਲਮ ਇੱਕ ਆਈ ਸੀ ਲਾਈਫ ਇਨ ਅ ਮੈਟਰੋ, ਉਹਦੀ ਜਿਹੜੀ ਹੈ ਉਹ ਸੀਕੁਅਲ ਇਸ ਫਿਲਮ ਨੂੰ ਮੰਨਿਆ ਗਿਆ ਸੀ। ਬਹੁਤ ਸਾਰੇ ਸਿਤਾਰੇ ਇਸ ਫਿਲਮ ਵਿੱਚ ਸਨ, ਅਤੇ ਇਹ ਫਿਲਮ ਜਿਹੜੀ ਸੀ ਕਰੀਅਰ, ਸੋਸ਼ਲ ਮੀਡੀਆ, ਇਕੱਲਾਪਨ ਅਤੇ ਨਿੱਜੀ ਰਿਸ਼ਤੇ ਅਤੇ ਰਿਸ਼ਤਿਆਂ ਵਿੱਚ ਨਿੱਜੀ ਉਲਝਣਾਂ ਦੇ ਕਾਰਨ ਆਈਆਂ ਮੁਸ਼ਕਲਾਂ ਨੂੰ ਜਿਹੜਾ ਦਰਸਾਉਂਦੀ ਸੀ। ਇਹ ਫਿਲਮ ਨੌਜਵਾਨ ਪੀੜ੍ਹੀ ਦੇ ਰਿਸ਼ਤਿਆਂ ਦੀ ਸਮੱਸਿਆਵਾਂ, ਵਿਆਹਸ਼ੁਦਾ ਜੋੜਿਆਂ ਦੀਆਂ ਚੁਣੌਤੀਆਂ ਅਤੇ ਮੱਧ ਵਰਗ ਦੇ ਲੋਕਾਂ ਦੇ ਟੁੱਟਦੇ ਅਤੇ ਮੁੜ ਬਣਦੇ ਰਿਸ਼ਤਿਆਂ ਨੂੰ ਵੀ ਦਰਸਾਉਂਦੀ ਸੀ। ਦਰਸ਼ਕਾਂ ਦੀ ਪ੍ਰਤੀਕਿਰਿਆ ਇਸ ਫਿਲਮ ਲਈ ਰਲੀ ਮਿਲੀ ਸੀ, ਕਿਉਂਕਿ ਇੱਕ ਭਾਵਨਾਤਮਕ ਕਹਾਣੀ, ਸ਼ਾਨਦਾਰ ਅਦਾਕਾਰੀ ਅਤੇ ਸ਼ਹਿਰੀ ਰਿਸ਼ਤਿਆਂ ਦੀ ਹਕੀਕਤੀ ਪੇਸ਼ਕਾਰੀ ਲਈ ਇਸ ਨੂੰ ਪਸੰਦ ਕੀਤਾ ਗਿਆ ਸੀ। ਇੱਕ ਸੰਵੇਦਨਸ਼ੀਲ, ਭਾਵਨਾਤਮਕ ਅਤੇ ਸੋਚਣ 'ਤੇ ਮਜਬੂਰ ਕਰਨ ਵਾਲੀ ਫਿਲਮ ਸੀ, ਅਤੇ ਫਿਲਮ ਸਾਨੂੰ ਸਿਖਾਉਂਦੀ ਕਿ ਤੇਜ਼ ਰਫ਼ਤਾਰ ਵਾਲੀ ਸ਼ਹਿਰੀ ਜ਼ਿੰਦਗੀ ਵਿੱਚ ਵੀ ਰਿਸ਼ਤਿਆਂ ਨੂੰ ਸਮਾਂ, ਭਰੋਸਾ ਅਤੇ ਸੱਚਾਈ ਦੀ ਲੋੜ ਹੁੰਦੀ ਹੈ। ਅਤੇ ਆਓ ਇਸੇ ਫਿਲਮ ਦਾ ਇੱਕ ਗੀਤ ਸੁਣਦੇ ਹਾਂ, ਸੰਗੀਤ ਦਿੱਤਾ ਹੈ ਪ੍ਰੀਤਮ ਨੇ, ਅਤੇ ਗੀਤ ਨੂੰ ਗਾਇਆ ਸਚੇਤ ਟੰਡਨ ਨੇ। ਆਓ ਸੁਣਦੇ ਹਾਂ ਗੀਤ ਨੂੰ।

ਸੋ ਸੋ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਵਿਬਗਿਓਰ ਮੈਨੂੰ ਯਾਨੀ ਕਿ ਰੂਬਲ ਨੂੰ ਇੱਥੇ ਖਤਮ ਕਰਨ ਦਿੱਤੇ ਹੋ ਇਜਾਜ਼ਤ। ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਕਿਵੇਂ ਦਾ ਲੱਗਿਆ ਸਾਨੂੰ ਜ਼ਰੂਰ ਦੱਸਣਾ। FM 107.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਿਹਾ। ਹੁਣ ਤੋਂ ਕੁਛ ਚਿਰ ਬਾਅਦ ਯਾਨੀ ਠੀਕ 7 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਅਤੇ ਉਸ ਤੋਂ ਬਾਅਦ 7 ਵਜੇ ਕਿ 10 ਮਿੰਟ ਦਾ ਲੈ ਕੇ ਹਾਜ਼ਰ ਹੋਵਾਂਗੇ ਸਪੈਸ਼ਲ ਦੋਭਾਸ਼ੀ ਸਾਡੀ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਵਿਸ਼ੇਸ਼ ਦੋਭਾਸ਼ੀ ਲੜੀਵਾਰ ਅਤੇ ਮੈਚ ਦੀ ਕਮੈਂਟਰੀ ਜਿਹੜੀ ਤੁਸੀਂ ਇਸੇ ਤਰ੍ਹਾਂ ਸੁਣਦੇ ਰਹੋਗੇ ਖਬਰਾਂ ਤੋਂ ਬਾਅਦ ਸਾਡੇ 100.2 MHz 'ਤੇ ਅਤੇ ਬਾਕੀ ਦੇ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹਿਣ।

0: ਸੁਣਾਂਗੇ ਨਿਊਜ਼ ਔਨ AIR ਐਪ ਤੇ। ਆਓ ਸੁਣਦੇ ਹਾਂ ਖਬਰਾਂ।
1: ਮਨਦੇਵ, ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦਰਮਿਆਨ ਇਸ ਸਮੇਂ ਫਰਾਂਸ ਦੇ ਨੀਸ ਵਿੱਚ ਵਫਦ ਪੱਧਰੀ ਗੱਲਬਾਤ ਜਾਰੀ ਹੈ। ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੀ ਪੁਲਾੜ ਅਰਥ ਵਿਵਸਥਾ ਅਗਲੇ 10 ਸਾਲਾਂ ਵਿੱਚ 40 ਤੋਂ 45 ਅਰਬ ਡਾਲਰ ਤੱਕ ਪਹੁੰਚ ਸਕਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਰਾਨ ਨਾਲ ਚੱਲ ਰਹੇ ਵਿਵਾਦ ਨੂੰ ਖਤਮ ਕਰਨ ਲਈ ਅੱਜ ਇੱਕ ਸਮਝੌਤੇ 'ਤੇ ਦਸਤਖਤ ਹੋ ਸਕਦੇ ਨੇ। ਤੀਰਅੰਦਾਜ਼ੀ ਵਿੱਚ ਭਾਰਤ ਦੇ ਤੀਰਜ ਬੋਮ ਦੇਵਰਾ ਅਤੇ ਕਿਸ਼ੋਰ ਕੁਮਕੁਮ ਮਹਿਹੂਦ ਨੇ ਤੁਰਕੀ ਦੇ ਅੰਤਾਲਿਆ ਵਿਖੇ ਵਿਸ਼ਵ ਕੱਪ ਦੇ ਰਿਕਰਵ ਮਿਕਸਡ ਟੀਮ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ ਅਤੇ ICC ਮਹਿਲਾ 2020 ਕ੍ਰਿਕਟ ਵਿਸ਼ਵ ਕੱਪ 'ਚ ਅੱਜ ਬਰਮਿੰਘਮ ਦੇ ਐਜਬੈਸਟਨ ਵਿਖੇ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਇਸ ਸਮੇਂ ਫਰਾਂਸ ਦੇ ਨੀਸ ਵਿੱਚ ਵਫਦ ਪੱਧਰੀ ਗੱਲਬਾਤ ਕਰ ਰਹੇ ਨੇ। ਦੋਵੇਂ ਧਿਰਾਂ ਮੁੱਖ ਤੌਰ 'ਤੇ ਰੱਖਿਆ, ਤਕਨਾਲੋਜੀ ਅਤੇ ਵਪਾਰ ਸਮੇਤ ਆਪਣੀ ਵਿਸ਼ੇਸ਼ ਆਲਮੀ ਰਣਨੀਤਿਕ ਭਾਈਵਾਲੀ ਨੂੰ ਵਧਾਉਣ 'ਤੇ ਚਰਚਾ ਕਰ ਰਹੀਆਂ ਨੇ। ਦੋਵਾਂ ਆਗੂਆਂ ਨੇ ਅੱਜ ਵਾਕ ਐਂਡ ਟਾਕ ਸੈਸ਼ਨ ਦੌਰਾਨ ਵੀ ਚਰਚਾ ਕੀਤੀ। ਪਹਿਲਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਸਾਂਝੇ ਤੌਰ 'ਤੇ ਨੀਸ ਵਿੱਚ ਭਾਰਤ ਇਨੋਵੇਟਸ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਹ ਭਾਰਤ ਦੇ ਤੇਜ਼ੀ ਨਾਲ ਵੱਧ ਰਹੇ ਨਵੀਨਤਾ ਅਤੇ ਸਟਾਰਟਅਪ ਇਕੋਸਿਸਟਮ ਨੂੰ ਦਰਸਾਉਂਦਾ ਹੈ। 3 ਦਿਨਾਂ ਦੇ ਇਸ ਸਮਾਗਮ ਵਿੱਚ ਭਾਰਤੀ ਡੀਪਟੈਕ ਸਟਾਰਟਅਪ, ਇਨੋਵੇਟਰ, ਖੋਜਕਰਤਾ ਅਤੇ ਆਲਮੀ ਨਿਵੇਸ਼ਕ ਸ਼ਾਮਲ ਹੋ ਰਹੇ ਨੇ। ਇਸ ਤੋਂ ਇਲਾਵਾ ਇਸ ਵਿੱਚ ਦੁਨੀਆ ਭਰ ਦੇ 350 ਤੋਂ ਵੱਧ ਨਿਵੇਸ਼ਕ ਅਤੇ ਪੂੰਜੀਪਤੀ ਹਿੱਸਾ ਲੈ ਰਹੇ ਨੇ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਇਨੋਵੇਟਸ ਭਾਰਤੀ ਪ੍ਰਤਿਭਾ ਅਤੇ ਯੂਰਪੀਅਨ ਪੂੰਜੀ ਵਿਚਕਾਰ ਇੱਕ ਪੁਲ ਵਜੋਂ ਉੱਭਰ ਰਿਹਾ ਜੋ ਨੌਜਵਾਨ ਨਵੀਨਤਾਕਾਰਾਂ ਲਈ ਵਿਸ਼ਵ ਮਹਾਰਤ ਨਾਲ ਜੁੜਨ ਲਈ ਨਵੇਂ ਮੌਕੇ ਪੈਦਾ ਕਰ ਰਿਹਾ ਹੈ। ਭਾਰਤ ਵਿੱਚ ਸਟਾਰਟਅਪ ਕ੍ਰਾਂਤੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਪੁਲਾੜ ਤਕਨਾਲੋਜੀ ਤੋਂ ਲੈ ਕੇ ਹਰਿਤ ਊਰਜਾ, ਉੱਨਤ ਨਿਰਮਾਣ ਅਤੇ ਰੱਖਿਆ ਨਵੀਨਤਾ ਤੱਕ ਵਿਸ਼ਵ ਵਿਆਪੀ ਚੁਣੌਤੀਆਂ ਦੇ ਹੱਲ ਵਿਕਸਿਤ ਕਰ ਰਹੇ ਨੇ। ਸ੍ਰੀ ਮੋਦੀ ਨੇ ਕਿਹਾ ਕਿ ਅੱਜ ਭਾਰਤ ਵਿੱਚ 2 ਲੱਖ ਤੋਂ ਵੱਧ ਸਟਾਰਟਅਪਸ ਨੇ ਅਤੇ ਭਾਰਤ ਲੋਕ ਪੱਖੀ ਨਵੀਨਤਾ ਨੂੰ ਉਤਸ਼ਾਹਿਤ ਕਰ ਰਿਹਾ ਹੈ।
2: ਅੱਜ ਭਾਰਤ ਮੇਂ ਇੱਕ ਸਟਾਰਟਅਪ ਰਿਵੋਲੂਸ਼ਨ ਹੋ ਰਹਾ ਹੈ। ਇਸ ਰਿਵੋਲੂਸ਼ਨ ਮੇਂ ਭਾਰਤ ਕਾ ਨੌਜਵਾਨ ਇੱਕ ਨਵੇਂ ਮਾਈਂਡਸੈਟ ਕੇ ਸਾਥ ਮਾਨਵਤਾ ਕੇ ਹਿੱਤ ਮੇਂ ਸਮੱਸਿਆਓਂ ਕੇ ਸਮਾਧਾਨ ਢੂੰਢ ਰਹਾ ਹੈ ਔਰ ਹਮਾਰੇ ਨੌਜਵਾਨੋਂ ਕੇ ਵਰਲਡ ਕਲਾਸ ਸੋਲੂਸ਼ਨਸ ਕੋ ਗਲੋਬਲ ਸਟੇਜ ਪਰ ਲਾਨੇ ਕਾ ਮਾਧਿਅਮ ਹੀ ਹੈ ਭਾਰਤ ਇਨੋਵੇਟਸ।
1: ਭਾਰਤ ਫਰਾਂਸ ਸਬੰਧਾਂ ਦੀ ਮਜ਼ਬੂਤੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਹੁਤ ਸਾਰੇ ਦੇਸ਼ਾਂ ਵਿਚਕਾਰ ਵਪਾਰ ਅਤੇ ਰਣਨੀਤਿਕ ਸਹਿਯੋਗ ਮੌਜੂਦ ਹੈ, ਪਰ ਕੁਝ ਹੀ ਰਿਸ਼ਤੇ ਸਾਂਝੇ ਦ੍ਰਿਸ਼ਟੀਕੋਣ ਅਤੇ ਸਾਂਝੇ ਹਿੱਤਾਂ ਦੁਆਰਾ ਸੰਚਾਲਿਤ ਹੁੰਦੇ ਨੇ। ਉਨ੍ਹਾਂ ਨੇ ਭਾਰਤ ਫਰਾਂਸ ਸਾਂਝੇਦਾਰੀ ਨੂੰ ਆਪਸੀ ਵਿਸ਼ਵਾਸ, ਸਾਂਝੀਆਂ ਕਦਰਾਂ ਕੀਮਤਾਂ ਅਤੇ ਭਵਿੱਖ ਲਈ ਇੱਕ ਸਾਂਝੇ ਦ੍ਰਿਸ਼ਟੀਕੋਣ 'ਤੇ ਆਧਾਰਿਤ ਸਥਾਈ ਸਬੰਧ ਦੱਸਿਆ।
2: दुनिया में अलग अलग देश एक दूसरे के साथ व्यापार करते हैं, अलग अलग देशों के बीच स्ट्रेटेजिक पार्टनरशिप भी होती है, लेकिन कुछ रिलेशंस ऐसे होते हैं जो शेयर्ड इंटरेस्ट के साथ साथ शेयर्ड विजन से भी ड्राइव होते हैं। भारत और फ्रांस का रिश्ता कुछ ऐसा ही है।
1: ਉਨ੍ਹਾਂ ਕਿਹਾ ਕਿ ਨਵੀਨਤਾ, ਤਕਨਾਲੋਜੀ ਅਤੇ ਭਾਰਤ ਦੇ ਨੌਜਵਾਨਾਂ ਦੀਆਂ ਇੱਛਾਵਾਂ ਦੇਸ਼ ਦੇ ਵਿਕਾਸ ਨੂੰ ਅੱਗੇ ਵਧਾ ਰਹੀਆਂ ਨੇ ਅਤੇ ਇਸ ਦੇ ਭਵਿੱਖ ਨੂੰ ਆਕਾਰ ਦੇ ਰਹੀਆਂ ਨੇ। ਇਸ ਮੌਕੇ 'ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਭਾਰਤ ਦੇ ਨਵੀਨਤਾ ਦੇ ਇੱਕ ਆਲਮੀ ਕੇਂਦਰ ਵਜੋਂ ਉਭਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਇੰਜੀਨੀਅਰਾਂ ਦੀ ਮੌਜੂਦਗੀ ਦੀ ਪ੍ਰਸ਼ੰਸਾ ਕੀਤੀ ਅਤੇ ਚੰਦਰਯਾਨ ਮਿਸ਼ਨ ਸਮੇਤ ਭਾਰਤ ਦੀਆਂ ਹੋਰ ਬੇਮਿਸਾਲ ਤਕਨੀਕੀ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਰਾਸ਼ਟਰਪਤੀ ਮੈਕਰੋਂ ਨੇ ਕਿਹਾ ਕਿ ਭਾਰਤ ਇਨੋਵੇਟਸ ਭਾਰਤ ਦੀ ਨਵੀਨਤਾ ਵਾਤਾਵਰਣ ਪ੍ਰਣਾਲੀ ਅਤੇ ਫਰਾਂਸ ਦੇ ਤਕਨੀਕੀ ਵਿਸਥਾਰ ਵਿਚਕਾਰ ਇੱਕ ਪੁਲ ਦਾ ਕੰਮ ਕਰਦਾ ਹੈ। ਉਨ੍ਹਾਂ ਭਾਰਤ ਤੋਂ ਬਾਹਰ ਇਸ ਵਿਸ਼ੇਸ਼ ਪਹਿਲ ਦੀ ਮੇਜ਼ਬਾਨੀ ਨੂੰ ਫਰਾਂਸ ਦਾ ਸਨਮਾਨ ਦੱਸਿਆ। ਉਨ੍ਹਾਂ ਸ੍ਰੀ ਨਰਿੰਦਰ ਮੋਦੀ ਨੂੰ ਭਾਰਤ ਦੇ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਪ੍ਰਧਾਨ ਮੰਤਰੀ ਹੋਣ ਲਈ ਵਧਾਈ ਵੀ ਦਿੱਤੀ। ਇਸ ਮੌਕੇ 'ਤੇ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ, ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਪ੍ਰਮੁੱਖ ਵਿਗਿਆਨਕ ਸਲਾਹਕਾਰ ਅਜੇ ਕੁਮਾਰ ਸੂਦ ਅਤੇ ਇਨਫੋਸਿਸ ਦੇ ਸੰਸਥਾਪਕ ਨਾਰਾਇਣ ਮੂਰਤੀ ਸਮੇਤ ਹੋਰ ਪ੍ਰਮੁੱਖ ਕਾਰੋਬਾਰੀ ਹਸਤੀਆਂ ਮੌਜੂਦ ਸਨ। ਸ੍ਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਵਿਸ਼ਵ ਭੂ ਰਾਜਨੀਤਿਕ ਅਤੇ ਤਕਨੀਕੀ ਤਬਦੀਲੀ ਦੇ ਸਮੇਂ ਵਿੱਚ ਇੱਕ ਭਰੋਸੇਯੋਗ ਭਾਈਵਾਲ ਵਜੋਂ ਉੱਭਰ ਰਿਹਾ ਹੈ।
3: The world seeks trusted and reliable partners.
4: भारत दुनिया के लिए एक भरोसेमंद साझेदार है। हमारे पास युवा शक्ति, उत्कृष्ट प्रतिभा और वैश्विक स्तर पर प्रतिस्पर्धा करने की अद्वितीय क्षमता है।
3: And a scale that few can match.
1: ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿੱਚ ਹੁਣ ਤੱਕ 2,30,000 ਤੋਂ ਵੱਧ ਸਟਾਰਟਅਪਸ ਸਥਾਪਿਤ ਕੀਤੇ ਜਾ ਚੁੱਕੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ

0: ਸਾਡੇ ਲਈ ਐਟ ਦਾ ਰੇਟ ਏਆਰ ਆਰ ਐਨ ਯੂ ਜਲੰਧਰ, ਸਾਡਾ ਫੇਸਬੁੱਕ ਪੇਜ ਹੈ ਆਰ ਐਨ ਯੂ ਹਾਈਫਨ ਏ ਆਈ ਆਰ ਜਲੰਧਰ, ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ ਐਟ ਦਾ ਰੇਟ ਏ ਆਈ ਆਰ ਜਲੰਧਰ। ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੀ ਪੁਲਾੜ ਅਰਥ ਵਿਵਸਥਾ ਅਗਲੇ 10 ਸਾਲਾਂ ਵਿੱਚ 40 ਤੋਂ 45 ਅਰਬ ਡਾਲਰ ਤੱਕ ਪਹੁੰਚ ਸਕਦੀ ਹੈ। ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਵਾਧਾ ਨੀਤੀਗਤ ਸੁਧਾਰਾਂ, ਵੱਧਦੀ ਨਿੱਜੀ ਭਾਗੀਦਾਰੀ ਅਤੇ ਤੇਜ਼ੀ ਨਾਲ ਵੱਧ ਰਹੇ ਨਵੀਨਤਾ ਵਾਤਾਵਰਣ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸਵੱਛ ਭਾਰਤ, ਡਿਜੀਟਲ ਇੰਡੀਆ, ਡਿਜੀਟਲ ਹੈਲਥ, ਡੀਪ ਓਸ਼ਨ ਮਿਸ਼ਨ ਅਤੇ ਗਗਨਯਾਨ ਵਰਗੇ ਪ੍ਰੋਗਰਾਮਾਂ ਨੇ ਵਿਗਿਆਨ ਅਤੇ ਨਵੀਨਤਾ ਨੂੰ ਭਾਰਤ ਦੀ ਵਿਕਾਸ ਯਾਤਰਾ ਦੇ ਕੇਂਦਰ ਵਿੱਚ ਸਥਾਪਿਤ ਕਰਨ 'ਚ ਮਦਦ ਕੀਤੀ ਹੈ। ਓਮਾਨ ਵਿੱਚ ਭਾਰਤੀ ਦੂਤਘਰ ਨੇ ਭਾਰਤੀ ਝੰਡੇ ਵਾਲੇ ਸਮੁੰਦਰੀ ਜਹਾਜ਼ ਵਿਰਾਟ 1 ਦੇ ਇੰਜਣ ਵਿੱਚ ਓਮਾਨੀ ਤੱਟ ਨੇੜੇ ਨੁਕਸ ਪੈਣ ਦੀ ਜਾਣਕਾਰੀ ਦਿੱਤੀ ਹੈ। ਇਸ ਵਿੱਚ ਸਵਾਰ 14 ਭਾਰਤੀਆਂ ਵਿੱਚੋਂ 11 ਨੂੰ ਬਚਾ ਲਿਆ ਗਿਆ ਹੈ। ਦੂਤਘਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਓਮਾਨੀ ਅਧਿਕਾਰੀਆਂ ਨਾਲ ਤਾਲਮੇਲ ਰਾਹੀਂ ਬਚਾਅ ਕਾਰਜ ਜਾਰੀ ਨੇ ਅਤੇ ਬਾਕੀ ਮੈਂਬਰਾਂ ਨੂੰ ਛੇਤੀ ਬਚਾ ਲਿਆ ਜਾਏਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਰਾਨ ਨਾਲ ਚੱਲ ਰਹੇ ਵਿਵਾਦ ਨੂੰ ਖਤਮ ਕਰਨ ਲਈ ਅੱਜ ਇੱਕ ਸਮਝੌਤੇ 'ਤੇ ਦਸਤਖਤ ਹੋ ਸਕਦੇ ਨੇ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਹੋਰਮੁਜ਼ ਸਟੇਟ ਸਾਰੇ ਦੇਸ਼ਾਂ ਲਈ ਖੁੱਲ੍ਹ ਜਾਏਗਾ। ਰਾਸ਼ਟਰਪਤੀ ਟਰੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਇਹ ਸਮਝੌਤਾ ਦੋਹਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਬਿਹਤਰ ਬਣਾਉਣ ਵਾਲਾ ਇੱਕ ਵੱਡਾ ਕਦਮ ਹੋਏਗਾ। ਉਨ੍ਹਾਂ ਦਾਅਵਾ ਕੀਤਾ ਕਿ ਇਰਾਨ ਹੁਣ ਪਰਮਾਣੂ ਹਥਿਆਰ ਨਹੀਂ ਚਾਹੁੰਦਾ, ਹਾਲਾਂਕਿ ਇਰਾਨ ਨੇ ਅੱਜ ਸਮਝੌਤੇ 'ਤੇ ਦਸਤਖਤ ਹੋਣ ਦੀ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ। ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਕਾਈ ਨੇ ਕਿਹਾ ਕਿ ਜੇਕਰ ਕੋਈ ਸਮਝੌਤਾ ਹੁੰਦਾ ਤਾਂ ਇਹ ਸਿਰਫ ਅੱਗੋਂ ਦੀ ਗੱਲਬਾਤ ਲਈ ਇੱਕ ਸ਼ੁਰੂਆਤੀ ਢਾਂਚਾ ਹੋਏਗਾ। ਇਸ ਦੌਰਾਨ ਕਈ ਇਰਾਨੀ ਸ਼ਹਿਰਾਂ ਵਿੱਚ ਲੋਕਾਂ ਨੇ ਅਮਰੀਕਾ ਨਾਲ ਤਜਵੀਜ਼ਸ਼ੁਦਾ ਸ਼ਾਂਤੀ ਸਮਝੌਤੇ ਦਾ ਵਿਰੋਧ ਕੀਤਾ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਰਾਨ ਗੱਲਬਾਤ ਦੌਰਾਨ ਬਹੁਤ ਜ਼ਿਆਦਾ ਰਿਆਇਤਾਂ ਦੇ ਰਿਹਾ ਹੈ। ਜੰਮੂ ਕਸ਼ਮੀਰ ਵਿੱਚ ਜੰਮੂ ਸ਼ਹਿਰ ਦੇ ਬਾਰ-ਬਾਰ ਨਗਰੋਟਾ ਨੇੜੇ ਬੀਤੀ ਦੇਰ ਰਾਤ ਇੱਕ ਬੱਸ ਤੇ ਕਾਰ ਦੀ ਟੱਕਰ ਵਿੱਚ ਹਰਿਆਣਾ ਦੇ 3 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਜਗਤੀ ਨੇੜੇ ਉਸ ਸਮੇਂ ਵਾਪਰਿਆ ਜਦੋਂ ਕਾਰ 5 ਲੋਕਾਂ ਨੂੰ ਲੈ ਕੇ ਜੰਮੂ ਵੱਲ ਜਾ ਰਹੀ ਸੀ। ਕਾਰ ਵਿੱਚ ਇਸ ਵਾਰ ਸਾਰੇ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਹਨਾਂ ਨੂੰ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ। ਬਾਅਦ ਵਿੱਚ ਉਹਨਾਂ ਵਿੱਚੋਂ 3 ਦੀ ਮੌਤ ਹੋ ਗਈ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਹੈ। ਤੀਰ ਅੰਦਾਜ਼ੀ ਵਿੱਚ ਭਾਰਤ ਦੇ ਧੀਰਜ ਬੋਮਦੇਵਰਾ ਅਤੇ ਕਿਸ਼ੋਰ ਕੁਮਕੁਮ ਮਹਿਹੋਦ ਨੇ ਅੱਜ ਤੁਰਕੀ ਦੇ ਅੰਤਾਲਿਆ ਵਿੱਚ ਵਿਸ਼ਵ ਕੱਪ ਸਟੇਜ 3 ਦੇ ਰਿਕਰਵ ਮਿਕਸ ਟੀਮ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਭਾਰਤੀ ਜੋੜੀ ਨੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੱਖਣੀ ਕੋਰੀਆ ਦੇ ਓਲੰਪਿਕ ਚੈਂਪੀਅਨ ਓ ਜੇ ਜਿਨ ਅਤੇ ਕਿਮ ਜੇ ਡਿਊਕ ਦੀ ਜੋੜੀ ਨੂੰ 5-1 ਨਾਲ ਹਰਾਇਆ। ਧੀਰਜ ਅਤੇ ਕੁਮਕੁਮ ਦੋਵਾਂ ਲਈ ਇਹ ਵਿਸ਼ਵ ਕੱਪ ਦੇ ਮਿਕਸਡ ਟੀਮ ਮੁਕਾਬਲੇ ਵਿੱਚ ਸੋਨੇ ਦਾ ਪਹਿਲਾ ਤਮਗਾ ਹੈ। ICC ਮਹਿਲਾ 2020 ਕ੍ਰਿਕਟ ਵਿਸ਼ਵ ਕੱਪ ਦੇ ਗਰੁੱਪ ਏ ਮੈਚ ਵਿੱਚ ਅੱਜ ਬਰਮਿੰਗਮ ਦੇ ਐਜਬੈਸਟਨ ਵਿਖੇ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋ ਰਿਹਾ ਹੈ। ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪੱਛਮੀ ਬੰਗਾਲ 'ਚ CID ਤ੍ਰਿਣਮੂਲ ਕਾਂਗਰਸ ਦੇ ਵਿਧਾਇਕਾਂ ਦੇ ਦਸਤਖਤਾਂ ਦੀ ਜਾਲਸਾਜ਼ੀ ਦੇ ਮਾਮਲੇ 'ਚ ਪਾਰਟੀ ਦੇ ਸੰਸਦ ਮੈਂਬਰ ਅਭਿਸ਼ੇਕ ਬੰਦੋਪਾਧਿਆਇ ਤੋਂ ਪੁੱਛਗਿੱਛ ਕਰ ਰਹੀ ਹੈ। ਅਭਿਸ਼ੇਕ ਅੱਜ ਕੋਲਕਾਤਾ ਵਿੱਚ CID ਹੈੱਡਕੁਆਰਟਰ ਬਬਾਨੀ ਭਵਨ ਪਹੁੰਚੇ। CID ਕਲਕੱਤਾ ਹਾਈਕੋਰਟ ਦੇ ਹੁਕਮਾਂ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਲਜ਼ਾਮ ਹੈ ਕਿ ਅਭਿਸ਼ੇਕ ਬੰਦੋਪਾਧਿਆਇ ਨੇ ਰਾਜ ਵਿਧਾਨ ਸਭਾ ਚੋਣਾਂ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਦੀ ਚੋਣ ਲਈ ਨਵੇਂ ਚੁਣੇ ਗਏ ਤ੍ਰਿਣਮੂਲ ਕਾਂਗਰਸ ਦੇ ਵਿਧਾਇਕਾਂ ਦੇ ਦਸਤਖਤਾਂ ਦੀ ਜਾਲਸਾਜ਼ੀ ਕੀਤੀ ਸੀ। ਇਸ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਵੀ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਸੀ। ਸਰਕਾਰ ਨੇ ਆਨਲਾਈਨ ਪ੍ਰਸਾਰਿਤ ਹੋ ਰਹੇ ਉਸ ਵਟਸਐਪ ਸੁਨੇਹੇ ਦਾ ਝੂਠਾ ਦੱਸ ਕੇ ਖਾਰਜ ਕੀਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਾਸ਼ਟਰੀ ਛਾਤਰ ਲੈਪਟਾਪ ਯੋਜਨਾ ਤਹਿਤ ਮੁਫ਼ਤ ਲੈਪਟਾਪਸ ਦੀ ਅਰਜ਼ੀਆਂ ਸਵੀਕਾਰ ਕੀਤੀਆਂ ਜਾ ਰਹੀਆਂ ਨੇ। ਪ੍ਰੈਸ ਇਨਫਰਮੇਸ਼ਨ ਬਿਊਰੋ PIB ਦੀ ਤੱਥ ਜਾਂਚ ਇਕਾਈ ਨੇ ਇਸ ਦਾਅਵੇ ਨੂੰ ਫਰਜ਼ੀ ਕਰਾਰ ਦਿੱਤਾ ਅਤੇ ਸਪਸ਼ਟ ਕੀਤਾ ਹੈ ਕਿ ਸਰਕਾਰ ਨੇ ਅਜੇ ਕਿਸੇ ਯੋਜਨਾ ਦਾ ਐਲਾਨ ਨਹੀਂ ਕੀਤਾ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦਰਮਿਆਨ ਇਸ ਸਮੇਂ ਫਰਾਂਸ ਦੇ ਨੀਸ ਵਿੱਚ ਵਫ਼ਦ ਪੱਧਰੀ ਗੱਲਬਾਤ ਜਾਰੀ ਹੈ। ਕੇਂਦਰੀ ਮੰਤਰੀ ਮੰਡਲ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੀ ਪੁਲਾੜ ਅਰਥ ਵਿਵਸਥਾ ਅਗਲੇ 10 ਸਾਲਾਂ ਵਿੱਚ 40 ਤੋਂ 45 ਅਰਬ ਡਾਲਰ ਤੱਕ ਪਹੁੰਚ ਸਕਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਰਾਨ ਨਾਲ ਚੱਲ ਰਹੇ ਵਿਵਾਦ ਨੂੰ ਖਤਮ ਕਰਨ ਲਈ ਅੱਜ ਇੱਕ ਸਮਝੌਤੇ 'ਤੇ ਦਸਤਖਤ ਹੋ ਸਕਦੇ ਨੇ ਅਤੇ ICC ਮਹਿਲਾ 2020 ਕ੍ਰਿਕਟ ਵਿਸ਼ਵ ਕੱਪ 'ਚ ਅੱਜ ਬਰਮਿੰਗਮ ਦੇ ਐਜਬੈਸਟਨ ਵਿਖੇ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋ ਰਿਹਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਤੁਸੀਂ ਟਿਊਨ ਕੀਤਾ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ ਸ਼ਾਮ ਦੇ ਠੀਕ 7:10 ਹੋ ਰਹੇ ਨੇ ਤੇ ਹੁਣ ਤੁਸੀਂ ਸੁਣੋਗੇ ICC ਮਹਿਲਾ ਟੀ20 ਕ੍ਰਿਕਟ ਵਿਸ਼ਵ ਕੱਪ 2026 ਅਧੀਨ ਬਰਮਿੰਘਮ ਦੇ ਐਜਬੇਸਟਨ ਸਟੇਡੀਅਮ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵਿਚਕਾਰ ਖੇਡੇ ਜਾਣ ਵਾਲੇ ਮੈਚ ਦੀ ਆਫ ਟਿਊਬ ਕਮੈਂਟਰੀ ਦਾ ਅੱਗੇ ਦਾ ਸਿੱਧਾ ਪ੍ਰਸਾਰਣ 100.2 MHz 'ਤੇ ਅਤੇ ਨਿਊਜ਼ ਔਨ AIR ਐਪ 'ਤੇ ਤੁਹਾਨੂੰ ਸੁਣਵਾ ਰਹੇ ਹਾਂ। ਭਾਰਤ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਵਿਸ਼ੇਸ਼ ਦੋਭਾਸ਼ੀ ਲੜੀਵਾਰ
2: इसलिए भी है क्योंकि लगातार जो अलग अलग तरीके से इसमें इनिशिएटिव्स लिए गए और लगातार जो इस पर फोकस किया गया उससे आज जो क्रांति आई है वो बदलते दौर की एक नई तस्वीर पेश कर रही है। इन तमाम अहम पहलुओं पर हम बात करेंगे और जानेंगे कि आर्टिफिशियल इंटेलिजेंस हो या इसके अलावा स्पेस सेक्टर हो, इसके अलावा अगर हम रिन्यूएबल एनर्जी की बात करते हैं या क्वांटम टेक्नोलॉजी की बात करते हैं, ये सब कुछ इतना बड़ा हुआ है बीते 12 वर्षों में, अभी हाल में कहाँ पे है और किस तरह से जो फ्यूचरिस्टिक प्लान है वो क्या कुछ कहता है, इसी पर बात करने के लिए हमारे साथ डॉक्टर जितेंद्र सिंह हमारे साथ जुड़ रहे हैं, विज्ञान और प्रौद्योगिकी मंत्री हैं। सर बहुत स्वागत आपका।
3: धन्यवाद।
2: पहला सवाल सर यही है, 12 साल और उसके बाद जो लगातार इनिशिएटिव्स लिए गए, बहुत बड़ी गति मिलती हुई नजर आई है साइंस एंड टेक्नोलॉजी को, कैसे इस सफर को देखते हैं और क्या बड़ा होने वाला है जिससे भविष्य और ज्यादा बेहतर भारत का नजर आता है?
3: जैसे कि आपने कहा कि प्रधानमंत्री मोदी जी के आने के बाद जहां तक विज्ञान को लेकर के अगर हम बात करें या साइंस टेक्नोलॉजी की, तो एक पैराडाइम शिफ्ट हुआ
2: जी।
3: उसका प्रमुख बिंदु एक तो ये था कि इसको बहुत ज्यादा प्राथमिकता हासिल हुई। पहले साइंस टेक्नोलॉजी संबंधित विषयों को बहुत ज्यादा प्राथमिकताएं नहीं मिलती थी पॉलिटिकल गवर्नमेंट्स की तरफ से, और प्रधानमंत्री जी स्वयं इसमें रुचि लेने लगे। दूसरा, प्राइवेट सेक्टर को इन्वॉल्व किया गया, ये समझते हुए कि अगर आज की दुनिया में हमें इससे आगे बढ़ना है तो हम साइलोज में नहीं चल सकते
2: जी।
3: और तीसरा, विज्ञान में जहां ईज ऑफ रिसर्च वो तो लाजिम अनिवार्य है, उसके साथ साथ अंततः उसका लक्ष्य है ईज ऑफ लिविंग फॉर अ सिटीजन, तो उसको सिटीजन सेंट्रिक भी बनाया गया
2: जी।
3: हमारे बहुत सारे ऐसे इनिशिएटिव गत 12 वर्षों में ऐसे रहे हैं जिनका सीधा सीधा ताल्लुक नागरिक के साथ है या नागरिक के जीवन के साथ है, और जिसका परिणाम यह हुआ है कि आज मेन स्ट्रीम मीडिया जो पहले विज्ञान संबंधी समाचारों को या गतिविधियों को बहुत ज्यादा प्राथमिकता नहीं देता था, उसमें भी जिस तरह से हमारा स्पेस की अचीवमेंट्स हुई, तो मैंने उस दिन भी कहा था कि स्पेस हैज गिवन अस स्पेस इन मेन स्ट्रीम मीडिया, चंद्रयान के माध्यम से। अरोमा में जब लेवेंडर आया, अभी हाल ही में 3-4 या 2 या 3 दिन का कैंप था मुंबई
2: जी,
3: में
2: जी,
3: तो हमारे युवा लगभग 30-40 या 50 लाख का लेवेंडर तेल फरोख्त करके आए हैं, तो एक नया एवेन्यू रोजगार का आ गया। इसी प्रकार यदि हम बात करते हैं क्वांटम की, तो मीडिया का भी उससे ताल्लुक है
2: जी,
3: डिफेंस का भी ताल्लुक है, और इसलिए सबको रुचि भी आई। हमने अपने लिए 8 साल का टारगेट रखा था, उसमें से आधा हिस्सा जो हमें 4 साल तक तवक्को थी कि हम पूरा कर लेंगे, वो 3 साल में ही मुकम्मल हो गया। तो अनेकों ऐसा स्काई कास्ट जो भी इंस्टॉल किया गया है, जिसके माध्यम से जब कोहरे का मौसम होता है तो बहुत दिक्कत आती है फ्लाइट्स में
2: जी,
3: पायलट को भी दिक्कत आती है, यात्रियों को भी असुविधा होती है, तो उसमें बहुत सारी बेहतरी हो कि इस प्रकार से फॉग की प्रेडिक्शन और ज्यादा एक्यूरेट प्रिसाइज हो टाइमिंग, तो ये चूंकि नागरिकों के साथ संबंधित ये विषय है। इसी प्रकार चाहे आप हमारा गवर्नेंस का ले लीजिए, तो हमारा सीपी ग्राम मॉडल है जिसको हमने AI चैटबॉट के साथ जोड़ दिया, अभी 2 ही दिन पहले की बात है, तो उससे भी आम नागरिक, जहाँ एक जमाने में 2014 से पहले कुल मिला करके हमारे यहाँ सरकार में 2 लाख शिकायतें आती थी पूरे हिंदुस्तान में साल भर में, आज वही संख्या बढ़ करके 25-30 लाख हो गई, क्योंकि लोगों की रुचि बढ़ी, क्योंकि वी वर प्रॉम्प्ट, वी वर रिस्पॉन्सिव, वी आर फॉलोइंग टाइम लाइन। हमारे 95-97% जहाँ पुराने जमाने में 2-2.5 महीने लगते थे अगर जवाब आए, जवाब कई बार आता ही नहीं था, वहाँ हमने ये सुनिश्चित किया कि हर ग्रीवेंस का जवाब भी आएगा, AI ड्रिवन भी होगा और कोई ह्यूमन बात भी करेगा उससे, और उसकी टाइम लाइन घटा करके 12-13 दिन कर दी गई और बहुत जल्दी 1 हफ्ता हो जाएगी।
2: बिल्कुल सर, इसके अलावा भी हमने देखा है कि जब फास्ट ब्रीडर रिएक्टर जो भी हमें हाल ही में देखा कि बहुत बड़ा कीर्तिमान और उपलब्धि हासिल करते हुए नजर आया, कितना बड़ा चैलेंज था क्योंकि होमी बाबा ने इसकी नींव बहुत पहले रखी थी कि इसको अलग अलग फेजेस में किया जाएगा, पहला दूसरा फेज और उसके बाद तीसरे की ओर आगे बढ़ना, थोरियम क्योंकि हमारे पास बहुत ज्यादा है, ये मात्राएं किस तरह से दिखाती हैं कि भारत का जो बढ़ता हुआ कदम है वो और ज्यादा सशक्त होता हुआ नजर आ रहा है?
3: बहुत अच्छी बात कही, बल्कि मैंने उस दिन जिस दिन हमारा ये टारगेट अचीव हुआ तो मैंने ये कहा था कि होमी बाबा ने जो स्वप्न देखा था उसकी पूर्ति मोदी जी के हाथों से हुई है, द विंडिकेशन ऑफ होमी बाबाज ड्रीम हैज हैपेंड थ्रू प्राइम मिनिस्टर मोदी। और अगर आप जरा गंभीरता से गहराई से सोचे तो समझ में आएगा कि होमी बाबा कितने दूरअंदेश व्यक्ति थे, हिंदुस्तान की परिस्थितियों को समझते हुए,
2: बिल्कुल
3: हमारे साधनों की लिमिटेशंस को समझते हुए उन्होंने हमें एक 3-स्टेज प्रोग्राम दिया। जो 3 स्टेजेस उन्होंने दी थी उसमें धीरे धीरे प्रगति हो, उस तरह से कैसे उन्होंने तय किया कि पहले स्टेज में हम प्रेशराइज्ड हैवी वाटर रिएक्ट

ਇਸ ਨੰਬਰ ਉੱਤੇ ਫੋਨ ਕਰਕੇ ਤੁਸੀਂ ਸਾਨੂੰ ਦੱਸਣਾ ਆਪਣੀ ਪਸੰਦ ਦਾ ਗੀਤ, ਅਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਸ ਪ੍ਰੋਗਰਾਮ ਵਿੱਚ ਤੁਹਾਡੇ ਪਸੰਦ ਦਾ ਗੀਤ ਤੁਹਾਨੂੰ ਸੁਣਵਾ ਸਕੀਏ। ਨੰਬਰ ਇੱਕ ਵਾਰ ਤੋਂ ਫਿਰ ਤੋਂ ਸੁਣ ਲਓ, 0175280494, ਯਾਨੀ ਕਿ 0175228049। ਇਸ ਨੰਬਰ 'ਤੇ ਸਾਨੂੰ ਕਾਲ ਕਰੋ ਜੀ ਅਤੇ ਦੱਸੋ ਆਪਣੀ ਫਰਮਾਇਸ਼, ਅਤੇ ਜਦ ਤੱਕ ਤੁਸੀਂ ਸਾਨੂੰ ਕਾਲ ਕਰਦੇ ਹੋ, ਆਓ ਤੁਹਾਨੂੰ ਸੁਣਵਾ ਦਿੰਦੇ ਹਾਂ ਸਾਡੀ ਪਸੰਦ ਦਾ ਇੱਕ ਗੀਤ ਫਿਲਮ ਚਮਕੀਲਾ ਵਿੱਚੋਂ।

0: ਬਚਿਆ ਪਿਆ ਰਹੂ। ਮੈਂ ਦੁਬਾਰਾ ਸੀਟ ਛੱਡ ਕੇ ਨੀ ਜਾਣਾ, ਮੈਂ ਤੈਨੂੰ ਗੱਲ ਦੱਸਤੀ, ਮੈਂ ਖਾਣ ਪੀਣ ਨੂੰ ਉਰੀ ਮੰਗਾਈ ਜਾਊ, ਨਾ ਖਾ ਹੋਇਆ ਬਚਿਆ ਪਿਆ ਰਹੂ, ਨਾਲੇ ਪਾਸੇ ਹੋ, ਉਰੇ ਮੈਨੂੰ ਸਿੱਧੀ ਸਟੇਜ ਦੀ ਹੁੰਦੀ ਆ ਮੂਹਰੇ।
1: ਨੀ ਭੈਣੇ ਕਿਉਂ ਕਮਲੀ ਹੋਈ ਆ, ਜੇ ਘਰ ਬਗਾਨਾ ਢਿੱਡ ਤਾਵਦਾ, ਨੀ ਕਿਉਂ ਤੂੰ ਖਾਣੇ ਦੀ ਬਰਬਾਦੀ ਕੀਤੀ ਹੈ? ਨਾਲੇ ਇਹ ਬਰਬਾਦੀ ਕੱਲੀ ਭੋਜਨ ਦੀ ਨੀ, ਇਹ ਕਿਸੇ ਦੀ ਮਿਹਨਤ ਤੇ ਲੱਖਾਂ ਰੁਪਈਆਂ ਦੀ ਵੀ ਬਰਬਾਦੀ ਹੈ। ਇਸ ਪਾਸੇ ਭੈਣੇ ਗੰਭੀਰਤਾ ਨਾਲ ਸੋਚ।
2: ਜੀ ਦੋਸਤੋ, ਅਸੀਂ ਕਰ ਰਹੇ ਹਾਂ ਤੁਹਾਡੇ ਫੋਨਸ ਦਾ ਇੰਤਜ਼ਾਰ। ਮੈਨੂੰ ਸਭ ਪਤਾ ਹੈ ਜੀ ਕਿ ਤੁਸੀਂ ਅੱਜ ਸਾਰੇ ਮੈਚ ਦੀ ਕਮੈਂਟਰੀ ਸੁਣਨ 'ਚ ਬਿਜ਼ੀ ਹੋ, ਅਤੇ ਪਰ ਨਾਲ ਨਾਲ ਇਹ ਨਾ ਭੁੱਲੋ ਜੀ ਕਿ ਪ੍ਰੋਗਰਾਮ ਸਾਡਾ ਜਿਹੜਾ ਉਹ ਐਪ 'ਤੇ ਵੀ ਚੱਲ ਰਿਹਾ। ਤੁਸੀਂ ਐਪ ਦੇ ਜ਼ਰੀਏ ਵੀ ਪ੍ਰੋਗਰਾਮ ਸੁਣ ਸਕਦੇ ਹੋ ਅਤੇ ਸਾਨੂੰ ਕਾਲ ਕਰਕੇ ਆਪਣੀ ਫਰਮਾਇਸ਼ ਦੱਸ ਸਕਦੇ ਹੋ, ਕਿਉਂਕਿ ਜਿਹੜਾ ਐਂਟਰਟੇਨਮੈਂਟ ਜਿਹੜਾ ਉਹ ਡਬਲ ਵੀ ਹੋਣਾ ਚਾਹੀਦਾ, ਨਾਲ ਨਾਲ ਵਿੱਚ ਗੀਤ ਸੰਗੀਤ ਵੀ ਚੱਲਦਾ ਰਹਿਣਾ ਚਾਹੀਦਾ। ਅਤੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ, ਤੁਸੀਂ ਸਾਡਾ ਨੰਬਰ ਡਾਇਲ ਕਰਨਾ, ਨੰਬਰ ਹੈ 0175-22-494। ਇਸ ਨੰਬਰ ਉੱਤੇ ਕਾਲ ਕਰੋ ਜੀ ਅਤੇ ਸਾਨੂੰ ਦੱਸੋ ਆਪਣੀ ਫਰਮਾਇਸ਼। ਨੰਬਰ ਇੱਕ ਵਾਰ ਫਿਰ ਤੋਂ ਸੁਣ ਲਓ, 0175-22-804-94। ਅਸੀਂ ਕਹਿ ਰਹੇ ਹਾਂ ਜੀ ਤੁਹਾਡੀ ਕਾਲ ਦਾ ਇੰਤਜ਼ਾਰ, ਅਤੇ ਜਦ ਤੱਕ ਤੁਸੀਂ ਕਾਲ ਕਰਦੇ ਹੋ, ਤੁਹਾਨੂੰ ਸੁਣਾਉਂਦੇ ਇੱਕ ਹੋਰ ਗੀਤ, ਆਵਾਜ਼ ਹੈ ਸਤਿੰਦਰ ਸਰਤਾਜ ਦੀ।

0: ਸੜਕ ਤੇ ਵਾਹਨ ਚਲਾਉਂਦਿਆਂ ਜਾਂ ਪੈਦਲ ਚੱਲਣ ਸਮੇਂ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰੋ
1: ਅਤੇ ਦੇਸ਼ ਦੇ ਚੰਗੇ ਨਾਗਰਿਕ ਬਣੋ।
0: ਆਪ ਵੀ ਬਚੋ, ਦੂਜਿਆਂ ਨੂੰ ਵੀ ਬਚਾਓ।
2: ਸੜਕ ਸੁਰੱਖਿਆ ਸਭ ਦੀ ਸੁਰੱਖਿਆ। ਆਪ ਵੀ ਬਚੋ, ਦੂਜਿਆਂ ਨੂੰ ਵੀ ਬਚਾਓ। ਹੱਸਦੇ ਹੱਸਦੇ ਘਰ ਤੋਂ ਜਾਓ, ਹੱਸਦੇ ਹੱਸਦੇ ਘਰ ਨੂੰ ਆਓ।
3: ਜੀ, ਸਾਡੇ ਨਾਲ ਅੱਜ ਦੇ ਪਹਿਲੇ ਕਾਲਰ ਜੁੜ ਚੁੱਕਿਆ, ਉਹਨਾਂ ਨਾਲ ਗੱਲਬਾਤ ਕਰਦੇ ਆ। ਹੈਲੋ,
4: ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ?
4: ਮੈਂ ਬਲਦੇਵ ਸਿੰਘ, ਪਿੰਡ ਭਗਵਾਨਗੜ੍ਹ ਉਰਫ ਭੁੱਖਿਆਂ ਵਾਲੀ, ਜ਼ਿਲ੍ਹੇ ਬਠਿੰਡੇ ਤੋਂ ਬੋਲਦਾ ਭੈਣ ਜੀ।
3: ਠੀਕ ਹੈ ਜੀ, ਕੀ ਹਾਲ ਚਾਲ ਨੇ?
4: ਹਾਂ, ਹਾਲ ਚਾਲ ਬਹੁਤ ਵਧੀਆ ਜੀ, ਤੁਹਾਡੇ ਨਾਲ ਗੱਲ ਹੋ ਗਈ ਉਦੋਂ ਵੀ ਹੋਰ ਵੀ ਵਧੀਆ ਹੋ ਗਈ ਜੀ।
3: ਜੀ ਜੀ, ਬਹੁਤ ਸ਼ੁਕਰੀਆ ਜੀ। ਤੇ ਕਿਹੜਾ ਗੀਤ ਸੁਣਨਾ ਚਾਹੋਗੇ ਪ੍ਰੋਗਰਾਮ ਵਿੱਚ?
4: ਹਾਂ ਜੀ, ਦਾ ਫਿਲਮ ਹੈਗੀ ਜੀ ਕੁਛ ਕੁਛ ਹੋਤਾ ਹੈ
3: ਜੀ,
4: ਉਹਦੇ ਵਿੱਚ ਗੀਤ ਹੈ ਤੁਝੇ ਯਾਦ ਨਾ ਮੇਰੀ ਆਈ ਕਿਸੀ ਸੇ ਅਬ ਕਿਆ ਕਹਿਣਾ, ਦਿਲ ਰੋਇਆ ਤੇ ਅੱਖ ਭਰਿਆ। ਗੀਤ ਪੂਰਾ ਸੁਣਾ ਦਿਓ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊ
3: ਜੀ। ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ, ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ। ਧੰਨਵਾਦ ਜੀ।
4: ਧੰਨਵਾਦ ਤੁਹਾਡਾ ਜੀ, ਬਹੁਤ ਬਹੁਤ ਧੰਨਵਾਦ ਭਾਈ, ਗੁਰੂ ਭਲਾ ਕਰੇ
3: ਜੀ। ਆਓ ਸੁਣਦੇ ਜੀ ਇਹਨਾਂ ਦੀ ਫਰਮਾਇਸ਼ ਤੇ ਇਹ ਗੀਤ ਫਿਲਮ ਕੁਛ ਕੁਛ ਹੋਤਾ ਹੈ ਵਿੱਚੋਂ। ਗੀਤ ਨੂੰ ਗਾਇਆ ਅਲਕਾ ਯਾਗਨਿਕ, ਮਨਪ੍ਰੀਤ ਅਖਤਰ ਨੇ ਤੇ ਸੰਗੀਤ ਦਿੱਤਾ ਹੈ ਜਤਿਨ ਲਲਿਤ ਨੇ।

ਜੀ ਸਰੋਤਿਓ, ਇਹ ਗੀਤ ਅਸੀਂ ਜਿਹੜਾ ਕਿਉਂਕਿ 8 ਵਜ ਰਹੇ ਨੇ ਤਾਂ 8 ਵਜੇ ਸਾਡਾ ਸਮਾਂ ਹੁੰਦਾ ਹੈ, ਉਹ ਸਮਾਚਾਰ ਸੁਣਾਉਣ ਦਾ ਹੁੰਦਾ, ਨਿਊਜ਼ ਹੈਡਲਾਈਨਸ ਦਾ ਹੁੰਦਾ, ਅਤੇ ਇਹ ਗੀਤ ਜਿਹੜਾ ਅਸੀਂ ਨਿਊਜ਼ ਹੈਡਲਾਈਨ ਤੋਂ ਬਾਅਦ ਜ਼ਰੂਰ ਸਾਡੇ ਸਰੋਤਾਂ ਨੂੰ ਸੁਣਾਵਾਂਗੇ। ਆਓ ਸੁਣਵਾਉਂਦੇ ਤੁਹਾਨੂੰ ਪ੍ਰੋਗਰਾਮ ਦਾ ਬਾਕੀ ਹਿੱਸਾ ਵੀ ਜਿਹੜਾ ਖਬਰਾਂ ਤੋਂ ਬਾਅਦ ਲੈ ਕੇ ਹਾਜ਼ਰ ਹੋਵਾਂਗੇ। ਆਓ ਸੁਣ ਲੈਣੇ ਜੀ ਪਹਿਲਾਂ ਅੱਜ ਦੀਆਂ ਕੁਝ ਮੁੱਖ ਚੋਣਵੀਆਂ ਖਬਰਾਂ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਿਛਲੇ 12 ਸਾਲਾਂ ਵਿੱਚ ਦੇਸ਼ ਵਿੱਚ ਸਿਹਤ ਸੰਭਾਲ ਨੂੰ ਬਿਹਤਰ ਤੇ ਕਿਫਾਇਤੀ ਬਣਾਉਣ ਲਈ ਕਈ ਕਦਮ ਚੁੱਕੇ ਗਏ ਨੇ।

जनगणना 2027 तहत पंजाब च मकाना दे सूचीकरण ते गणना दा पहला पड़ाव तय समय च सफलतापूर्वक पूरा हो गया है। ਪੰਜਾਬ ਸਰਕਾਰ ਨੇ ਵਪਾਰੀਆਂ ਦੁਕਾਨਦਾਰਾਂ ਅਤੇ ਕਾਰੋਬਾਰੀ ਮਾਲਕਾਂ ਦੀਆਂ ਚਿੰਤਾਵਾਂ ਨੂੰ ਗੱਲਬਾਤ ਅਤੇ ਜਵਾਬਦੇਹ ਸ਼ਾਸਨ ਰਾਹੀਂ ਹੱਲ ਕਰਨ ਦਾ ਭਰੋਸਾ ਦਿੱਤਾ ਹੈ।

ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਹਲਕਾ ਗੜਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਆਪਣੇ ਦਫ਼ਤਰ ਵਿਖੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਸਬੰਧੀ ਇੱਕ ਵਿਸ਼ੇਸ਼ ਟ੍ਰੇਨਿੰਗ ਕੈਂਪ ਲਗਾਇਆ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਦੇ 7 ਸਾਬਕਾ ਕੈਡਿਟ ਅੱਜ ਭਾਰਤੀ ਫੌਜ ਅਤੇ ਭਾਰਤੀ ਹਵਾਈ ਸੈਨਾ ਵਿੱਚ ਕਮਿਸ਼ਨਡ ਅਫਸਰ ਵਜੋਂ ਸ਼ਾਮਿਲ ਹੋਏ ਨੇ। ਪੰਜਾਬ ਪੁਲਿਸ ਵੱਲੋਂ ਫਿੱਕੀ ਕੇਸ ਕੈਡ ਦੇ ਸਹਿਯੋਗ ਨਾਲ ਪੁਲਿਸ ਅਧਿਕਾਰੀਆਂ ਲਈ ਅੱਧੇ ਦਿਨ ਦਾ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ ਗਿਆ ਹੈ ਅਤੇ ਭਾਰਤ ਅੱਜ ICC ਮਹਿਲਾ 2020 ਕ੍ਰਿਕਟ ਅਤੇ ਨਿਊਜ਼ ਹੈੱਡਲਾਈਨ ਤੋਂ ਪਹਿਲਾਂ ਜਿਹੜਾ ਜੀ ਅਸੀਂ ਗੀਤ ਸੁਣਵਾ ਰਹੇ ਸੀ ਬਲਦੇਵ ਸਿੰਘ ਜੀ ਦੀ ਫਰਮਾਇਸ਼ 'ਤੇ ਫਿਲਮ ਕੁਛ ਕੁਛ ਹੋਤਾ ਦਾ ਗੀਤ, ਅਤੇ ਉਹ ਗੀਤ ਅਸੀਂ ਪੂਰਾ ਨਹੀਂ ਸੁਣਵਾ ਸਕੇ ਸੀ। ਆਓ ਸੁਣਦੇ ਹਾਂ ਇਸ ਗੀਤ ਦਾ ਬਾਕੀ ਰਹਿੰਦਾ ਹਿੱਸਾ।

ਇਹ ਦੋਸਤੋ ਪ੍ਰੋਗਰਾਮ ਚੱਲ ਰਿਹਾ ਸ਼ਾਮ ਸੁਹਾਨੀ, ਅਤੇ ਸਾਡੇ ਕੋਲ ਅਗਰੀ ਕੋਈ ਕਾਲ ਤਾਂ ਨਹੀਂ ਆਈ, ਪਰ ਸਾਨੂੰ ਇੱਕ ਮੈਸੇਜ ਸਾਡੇ ਦੋਸਤ ਕਰ ਰਹੇ ਨੇ ਅਤੇ ਰਿਕੁਐਸਟ ਹੈ ਜੀ, ਜਿਹੜੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ ਉਹ ਪਲੀਜ਼ ਸਾਨੂੰ ਕਾਲ ਕਰਨ, ਸਾਨੂੰ ਮੈਸੇਜ ਨਾ ਕਰਨ, ਕਿਉਂਕਿ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਲਾਈਵ ਫੋਨ ਇਨ ਪ੍ਰੋਗਰਾਮ ਹੈ। ਫਿਰ ਵੀ ਅਸੀਂ ਉਹਨਾਂ ਦੀ ਜਿਹੜੇ ਸਾਡੇ ਕੋਲ ਇੱਕ ਦੋ ਮੈਸੇਜ ਆਏ ਉਹਨਾਂ ਦੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ ਜੀ। ਇਹ ਮੈਸੇਜ ਸਾਡੇ ਕੋਲ ਆਇਆ ਰੇਸ਼ਮ ਸਿੰਘ ਸਵਨਾ, ਸੰਦੀਪ ਸਿੰਘ, ਰਮਨਦੀਪ ਸਿੰਘ, ਸੋਮਾ, ਸੰਜਨਾ, ਕਿਰਨਾ, ਨਿਸ਼ਾ ਸਵਨਾ ਹੋਰਾਂ ਦਾ, ਪਿੰਡ ਢਾਨੀ ਨੱਥਾ, ਜਲਾਲਾਬਾਦ ਪੱਛਮੀ ਤੋਂ। ਅਤੇ ਇਹਨਾਂ ਨੇ ਫਰਮਾਇਸ਼ ਕੀਤੀ ਸੀ ਕਿ ਗੁਰਦਾਸ ਮਾਨ ਜੀ ਦਾ ਕੋਈ ਵੀ ਗੀਤ ਸੁਣਾਇਆ ਜਾਏ। ਆਓ ਸੁਣਵਾਉਂਦੇ ਇਹਨਾਂ ਦੀ ਫਰਮਾਇਸ਼ ਅਤੇ ਗੁਰਦਾਸ ਮਾਨ ਜੀ ਦੀ ਆਵਾਜ਼ ਵਿੱਚ ਅਗਲਾ ਗੀਤ।

0: ਸਮਾਂ ਸਾਡੇ ਕੋਲ ਜਿਹੜਾ ਥੋੜ੍ਹਾ ਰਹਿ ਗਿਆ ਤਾਂ ਸਾਡੇ ਨਾਲ ਅਗਲੇ ਕਾਲਰ ਜੁੜੇ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ ਹੈਲੋ,
1: हेलो,
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ
0: ਜੀ ਬੇਟੇ, ਆਪਣਾ ਨਾਮ ਦੱਸੋ, ਕੌਣ ਬੋਲ ਰਹੇ ਹੋ,
1: ਪਰਮਵੀਰ,
0: ਕਿੱਥੋਂ ਬੋਲ ਰਹੇ ਹੋ?
1: ਸੋਹਣੇ ਪਿੰਡ ਤੋਂ।
0: ਠੀਕ ਹੈ ਜੀ, ਅਤੇ ਕਿਹੜਾ ਗੀਤ ਸੁਣਨਾ ਚਾਹੋਗੇ? ਚਿੜੀ ਬਲੌਰੀ ਗੀਤ ਤੁਸੀਂ ਕਹਿ ਰਹੇ ਸੀਗੇ। ਹੈਲੋ, ਹਾਂਜੀ ਬੇਟੇ, ਚਿੜੀ ਬਲੌਰੀ ਗੀਤ ਤੁਸੀਂ ਫਰਮਾਇਸ਼ ਕੀਤੀ ਸੀਗੀ, ਸੁਣਵਾ ਦਈਏ ਗੀਤ ਤੁਹਾਨੂੰ? ਜੀ ਸਮਾਂ ਸਾਡੇ ਕੋਲ ਥੋੜ੍ਹਾ, ਅਤੇ ਮੈਨੂੰ ਲੱਗਦਾ ਕਿ ਬੱਚੇ ਦੀ ਆਵਾਜ਼ ਸਾਡੇ ਤੱਕ ਪਹੁੰਚ ਨਹੀਂ ਪਾ ਰਹੀ, ਜਾਂ ਉਹ ਗੱਲ ਨਹੀਂ ਕਰਨਾ ਚਾਹੁੰਦੇ। ਇਹਨਾਂ ਨੇ ਫਰਮਾਇਸ਼ ਕੀਤੀ ਸੀ ਆਫਲਾਈਨ ਜੀ ਕਿ ਚਿੜੀ ਬਲੌਰੀ ਗੀਤ ਜਿਹੜਾ ਸਾਨੂੰ ਸੁਣਵਾਇਆ ਜਾਏ ਫਿਲਮ ਲੌਂਗ ਲਾਸਟ ਵਿੱਚੋਂ, ਆਓ ਸੁਣਦੇ ਹਾਂ ਗੀਤ।

0: ਦੋਸਤੋ ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਸ਼ਾਮ ਸਵਾਨੇ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। FM ਬੈਂਡ 102 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ ਜੀ ਇਸ ਵੇਲੇ ਰਾਤ ਦੇ ਠੀਕ 8:15 ਹੋ ਰਹੇ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਗੁਲਦਸਤਾ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡੇ ਨਾਲ ਰੂਬਲ ਅਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਸੁਣਾਵਾਂਗੇ ਸੁਖਵਿੰਦਰ ਸਿੰਘ ਹੁਣਾਂ ਦਾ ਕਵਿਤਾ ਪਾਠ। ਉਹਨਾਂ ਦੀ ਕਵਿਤਾਵਾਂ ਤੁਸੀਂ ਸੁਣੋਗੇ ਉਹਨਾਂ ਦੀ ਆਵਾਜ਼ ਵਿੱਚ ਅਤੇ ਨਾਲ ਹੀ ਤੁਸੀਂ ਸੁਣੋਗੇ ਮਨਦੀਪ ਡਡਿਆਣਾ ਦੀ ਕਹਾਣੀ ਦੌੜ। ਆਓ ਸੁਣਦਿਆਂ ਇੱਕ ਪ੍ਰੋਗਰਾਮ।
1: ਦਾ ਪ੍ਰੋਗਰਾਮ ਗੁਲਦਸਤਾ ਲੈ ਕੇ ਹਾਜ਼ਰ ਹੈ ਜੈਸਮਿਨ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਲਈ ਕਹਾਣੀ ਤੇ ਕਵਿਤਾ ਲੈ ਕੇ ਆਉਂਦੇ ਹੁੰਦੇ ਆ। ਅੱਜ ਪਹਿਲਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸੁਣਾਂਗੇ ਕਵਿਤਾ ਪਾਠ ਸੁਖਵਿੰਦਰ ਸਿੰਘ ਜੀ ਪਾਸੋਂ।
2: ਕਵਿਤਾ ਵਧਾਈਆਂ। ਘਰ ਧੀ ਨੇ ਜਨਮ ਲਿਆ, ਸਭ ਨੇ ਫਿੱਕੀਆਂ ਜਿਹੀਆਂ ਵਧਾਈਆਂ।

0: ਘਰ 'ਚ ਧੀ ਨੇ ਜਨਮ ਲਿਆ, ਸਭ ਨੇ ਫਿੱਕੀਆਂ ਜਿਹੀਆਂ ਵਧਾਈਆਂ ਦਿੱਤੀਆਂ। ਮੈਂ ਸਾਰਿਆਂ ਦਾ ਮੂੰਹ ਮਿੱਠਾ ਕਰਵਾ ਰਿਹਾ। ਹਾਂ, ਪਤਨੀ ਖੁਸ਼ ਹੈ ਪੂਰੀ, ਪਰ ਸਾਰੇ ਕਹਿ ਰਹੇ ਨੇ ਚੱਲ ਕੋਈ ਨਾ ਭਾਈ, ਰੱਬ ਜਵਾਕ ਵੀ ਦਿਓ। ਮੈਂ ਸੋਚਦਾ ਧੀਆਂ ਜਵਾਕ ਨਹੀਂ ਹੁੰਦੀਆਂ, ਪਤਾ ਨਹੀਂ ਉਹ ਮੈਨੂੰ ਕਿਹੜਾ ਹੌਂਸਲਾ ਦੇ ਰਹੇ। ਮੈਂ ਖੁਸ਼ੀ ਨਾਲ ਫੁੱਲਿਆ ਨਹੀਂ ਸਮਾਉਂਦਾ, ਇਹ ਉਹਨਾਂ ਨੂੰ ਦਿਸਦਾ ਕਿਉਂ ਨਹੀਂ। ਅਸੀਂ ਘਰ ਦੇ ਬੂਹੇ 'ਤੇ ਬੰਧਨਵਾਰ ਸਜਾਏ, ਧੀ ਦੀ ਆਮਦ ਨੂੰ ਖੁਸ਼ਾਮਦੀਦ ਕਿਹਾ, ਮਹੰਤਾਂ ਨੂੰ ਵੀ ਵਧਾਈ ਦਿੱਤੀ। ਬੋਧੀਆਂ ਰੀਤਾਂ ਨੂੰ ਤੋੜਿਆ ਹੈ, ਮੈਂ ਅਤੇ ਪਤਨੀ ਨੇ ਧੀ ਨੂੰ ਲਾਡਾਂ ਨਾਲ ਪਾਲਣ ਦਾ ਅਹਿਦ ਲਿਆ ਹੈ। ਕਵਿਤਾ ਹੈ ਤਰਤੀਬ ਬੇਤਰਤੀਬ। ਇੱਬੂ ਖਿਡੌਣੇ ਤੋੜ ਤੋੜ ਪੂਰਾ ਖਿਲਾਰਾ ਪਾ ਲੈਂਦੀ। ਟੁੱਟੇ ਖਿਡੌਣਿਆਂ ਨੂੰ ਆਪਣੇ ਢੰਗੀ ਜੋੜਦੀ। ਸ਼ੇਰ ਦਾ ਟੁੱਟਿਆ ਗਲ ਕੁੱਤੇ ਨੂੰ ਲਾ ਦਿੰਦੀ, ਬਿੱਲੀ ਦੀ ਪੂੰਛ ਚੂਹੇ ਦੇ ਮੂੰਹ 'ਚ ਫੜਾ ਦਿੰਦੀ, ਸਕੂਟੀ ਦੇ ਟੱਲੀ ਲਾ ਦਿੰਦੀ, ਬਾਂਦਰ ਨੂੰ ਖਰਗੋਸ਼ ਬਣਾ ਧਰਦੀ, ਪਾਟਿਆ ਗਵਾਰਾ ਟੈਡੀਵੀਅਰ ਦੀ ਟੋਪੀ ਬਣ ਜਾਂਦਾ, ਨਕਲੀ ਪੰਜਾਂ ਦਾ ਨੋਟ 50 ਨਾਲ ਜੋੜ ਦਿੰਦੀ, ਫਿਰ ਭੋਲਾ ਜਿਹਾ ਮੂੰਹ ਬਣਾ ਪੁੱਛਦੀ, ਸਾਰਾ ਕੁਝ ਸੋਹਣਾ ਲੱਗਦਾ ਨਾ ਪਾਪਾ। ਮੈਂ ਉਸਨੂੰ ਗੋਦੀ ਚੁੱਕ ਗਲ ਲਾ ਲੈਂਦਾ, ਹੈਰਾਨ ਹੁੰਦਾ, ਕਿੰਨੀਆਂ ਤਰਤੀਬੀਆਂ ਇਹ ਬੇਤਰਤੀਬੀਆਂ। ਕਵਿਤਾ ਹੈ ਗੱਲਾਂ। ਇੱਬੂ ਜਦੋਂ ਤੋਂ ਸਕੂਲ ਜਾਣ ਲੱਗੀ ਹੈ, ਗੱਲਾਂ ਦੀ ਲੜੀ ਨਹੀਂ ਟੁੱਟਣ ਦਿੰਦੀ। ਅੱਜ ਮੈਮ ਨੇ ਆਹ ਕਿਹਾ, ਉਹ ਕਿਹਾ, ਐਨਾ ਮੇਰੀ ਫਰੈਂਡ ਹੈ, ਤੁਸੀਂ ਵੀ ਮੇਰੇ ਫਰੈਂਡ ਹੋ। ਮੈਂ ਆਹ ਖਾਧਾ, ਉਹ ਖਾਧਾ, ਆਹ ਲੈਣਾ, ਉਹ ਲੈਣਾ, ਹੋਰ ਬੜਾ ਕੁਛ। ਉਸਦੀਆਂ ਆਲੀਆਂ ਭੋਲੀਆਂ ਪਿਆਰੀਆਂ ਗੱਲਾਂ ਮਨ ਮੋਹਦੀਆਂ, ਜੀ ਕਰਦਾ ਉਹ ਗੱਲਾਂ ਕਰੀ ਹੀ ਜਾਵੇ। ਭਲਾਂ ਅੱਜ ਕੱਲ੍ਹ ਗੱਲਾਂ ਕੌਣ ਕਰਦਾ। ਕਵਿਤਾ ਰੀਝ। ਧੀ ਵੱਡੀ ਹੋ ਰਹੀ ਹੈ, ਮੇਰੇ ਫਿਕਰਾਂ ਨੂੰ ਵੀ ਹੁਣ ਵੱਡਾ ਹੋ ਜਾਣਾ ਚਾਹੀਦਾ। ਉਸ ਨਾਲ ਖੇਡਦਿਆਂ, ਉਸਨੂੰ ਖੇਡਦੇ ਵੇਖਦਿਆਂ ਮੇਰੇ ਕਿੰਨੇ ਹੀ ਫਿਕਰ ਛੋਟੇ ਹੋਣ ਲੱਗਦੇ ਨੇ।
1: ਮੈਂ ਤਾਂ ਬਸ ਉਸਦੇ ਸੁਪਨਿਆਂ ਜੱਡਿਆ ਹੋਣਾ ਲੋਚਦਾ ਹਾਂ।
0: ਕਵਿਤਾ ਹੈ ਔਖਾ ਹੁੰਦਾ। ਮੇਰੀ ਗੁੱਡੀ ਜਿਹੀ ਧੀ ਆਖਦੀ, ਪਾਪਾ ਮੈਂ ਵੱਡਾ ਹੋ ਗਿਆ।
1: ਮੈਨੂੰ ਧੀ ਦੇ ਵੱਡੇ ਹੋਣ ਦਾ ਫਿਕਰ ਨਹੀਂ। ਬਸ ਧੀਆਂ ਨੂੰ ਬਾਬਲ ਦੇ ਵਿਹੜੇ ਤੋਰਨਾ ਔਖਾ ਹੁੰਦਾ। ਕਵਿਤਾ ਹੈ ਦਿਸ਼ਹੱਦਿਆਂ ਤੋਂ ਪਾਰ।
0: ਕਿੰਨਾ ਭਿਆਨਕ ਸਵਾਲ ਮਨੁੱਖ ਕੀ ਹੁੰਦਾ। ਮਨੁੱਖ ਦੀ ਜਾਤ ਹੁੰਦੀ, ਮਨੁੱਖ ਦੀ ਜਮਾਤ ਹੁੰਦੀ, ਮਨੁੱਖ ਦੀ ਨਸਲ ਹੁੰਦੀ, ਮਨੁੱਖ ਦਾ ਧਰਮ ਹੁੰਦਾ, ਮਨੁੱਖ ਦਾ ਕਰਮ ਹੁੰਦਾ, ਮਨੁੱਖ ਦਾ ਰੰਗ ਹੁੰਦਾ, ਮਨੁੱਖ ਕੀ ਹੁੰਦਾ?
1: ਮਨੁੱਖ ਦੀ ਜਾਤ ਹੁੰਦੀ, ਮਨੁੱਖ ਦੀ ਜਮਾਤ ਹੁੰਦੀ, ਮਨੁੱਖ ਦੀ ਨਸਲ ਹੁੰਦੀ, ਮਨੁੱਖ ਦਾ ਧਰਮ ਹੁੰਦਾ, ਮਨੁੱਖ ਦਾ ਕਰਮ ਹੁੰਦਾ, ਮਨੁੱਖ ਦਾ ਰੰਗ ਹੁੰਦਾ, ਮਨੁੱਖ ਕੀ ਹੁੰਦਾ? ਚਲੋ ਸੋਚੀਏ ਮਨੂ ਦੀਆਂ ਖਿੱਚੀਆਂ ਲਕੀਰਾਂ ਤੋਂ ਪਾਰ।
0: ਕਵਿਤਾ ਹੈ ਦਿਲ ਤਾਂ ਬਥੇਰਾ ਕਰਦਾ ਹੈ। ਮੇਰੀ ਦੋਸਤ ਤੇਰੀਆਂ ਸ਼ਰਬਤੀ ਅੱਖਾਂ ਦਾ ਨਸ਼ਾ ਲੋੜ ਤਾਂ ਮੈਨੂੰ ਵੀ ਬਹੁਤ ਦਿੰਦਾ। ਮੈਨੂੰ ਪੂਰੀਆਂ ਨਾ ਹੁੰਦੀਆਂ ਲੋੜਾਂ ਨੇ ਮਾਰਿਆ। ਦਿਲ ਤਾਂ ਬਥੇਰਾ ਕਰਦਾ ਤੇਰੇ ਲੰਮੇ ਵਾਲਾਂ ਨੂੰ ਸਟਰੇਟ ਕਰਾ ਦੇਵਾਂ।
1: ਪਰ ਤੈਨੂੰ ਵੀ ਪਤਾ, ਸਟੇਟ ਦੀਆਂ ਮਾੜੀਆਂ ਨੀਤੀਆਂ ਨੇ ਪਹਿਲਾਂ ਹੀ ਜੀਣਾ ਡੁੱਬਰ ਕਰ ਛੱਡਿਆ।
0: ਤੇਰੀ ਡੇਟ 'ਤੇ ਜਾਣ ਦੀ ਰੀਝ ਭੁਗਾ ਤਾਂ ਦੇਵਾਂ, ਮਹੀਨੇ ਦੀਆਂ ਅੰਤਲੀਆਂ ਡੇਟਾਂ 'ਚ ਘਰ ਦਾ ਕਿੰਨਾ ਕੁਝ ਅਣਰਿੱਝਿਆ ਰਹਿ ਜਾਂਦਾ, ਇਹ ਤਾਂ ਤੂੰ ਵੀ ਜਾਣਦੀ ਹੈ।
1: ਮੈਨੂੰ ਪਤਾ ਇਸ ਸ਼ਹਿਰੀ ਆਬੋ ਹਵਾ ਕਰਕੇ ਤੈਨੂੰ ਹੁਣ ਬ੍ਰੈਂਡਡ ਚੀਜ਼ਾਂ ਖਿੱਚ ਪਾਉਂਦੀਆਂ ਨੇ, ਪਰ ਇਹ ਵੀ ਸੱਚ ਹੈ ਕਮਲੀਏ, ਮੇਰੇ ਤੋਂ ਟਾਕੀਆਂ ਲਾ ਲਾ ਤਨਕੱਜ ਦਾ ਪਰਿਵਾਰ ਵਿਸਾਰਿਆ ਨਹੀਂ ਜਾਂਦਾ।
0: ਪਾਰਕ ਮਾਲ ਝੀਲਾਂ ਸੋਹਣੀਆਂ ਤਾਂ ਮੈਨੂੰ ਵੀ ਬਹੁਤ ਲੱਗਦੀਆਂ ਨੇ।
1: ਚਿੱਤ ਕਰਦਾ ਇਹਨਾਂ ਥਾਵਾਂ 'ਤੇ ਮੇਰੇ ਨਾਲ ਘੁੰਮਣ ਦੇ, ਤੇਰੇ ਸਾਰੇ ਸੁਪਨੇ ਹਕੀਕਤ ਕਰ ਦੇਵਾਂ। ਪਰ ਆਹ ਦੇਖ, ਘਰ ਦੀਆਂ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਦੇ ਗੇੜਿਆਂ ਨੇ ਜੁੱਤੀ ਹੇਠਲਾ ਤਲਾ ਵੀ ਨਹੀਂ ਰਹਿਣ ਦਿੱਤਾ। ਮੇਰੀ ਦੋਸਤ ਤੇਰੀਆਂ ਸਰਬਤੀ ਅੱਖਾਂ ਦਾ ਨਸ਼ਾ ਤਾਂ ਲੋੜ ਤਾਂ ਮੈਨੂੰ ਵੀ ਬਹੁਤ ਦਿੰਦਾ।
0: ਕਵਿਤਾ ਹੈ ਸੁੱਚ। ਮੇਰੀ ਨਾਨੀ ਨੂੰ ਸੁੱਚ ਚੰਗੀ ਲੱਗਦੀ। ਉਹ ਹਰ ਚੀਜ਼ ਵਸਤ ਸੁੱਚੀ ਸੁੱਚੀ ਰੱਖਦੀ, ਰੱਬ ਦਾ ਨਾਂ ਜਪਦੀ।
1: ਉਹ ਹਰ ਚੀਜ਼ ਵਸਤ ਸੁੱਚੀ ਸੁੱਚੀ ਰੱਖਦੀ, ਰੱਬ ਦਾ ਨਾਂ ਜਪਦੀ। ਇਹ ਸਾਰੀ ਸੁੱਚ ਮੇਰੀ ਮਾਂ ਨਾਲ ਲੈ ਆਈ, ਇਹ ਸਾਰੀ ਸੁੱਚ ਮੇਰੀ ਮਾਂ ਨਾਲ ਲੈ ਆਈ। ਮਾਂ ਸਾਨੂੰ ਕਿੰਨਾ ਪਿਆਰ ਕਰਦੀ ਪਰ ਸਾਡਾ ਵੀ ਜੂਠਾ ਨਾ ਖਾਂਦੀ। ਮਾਂ ਸਾਨੂੰ ਕਿੰਨਾ ਪਿਆਰ ਕਰਦੀ ਪਰ ਸਾਡਾ ਵੀ ਜੂਠਾ ਨਾ ਖਾਂਦੀ। ਮਾਂ ਨਾਨੀ ਦੀ ਸੁੱਚ ਨੂੰ ਕਿੰਨਾ ਪਵਿੱਤਰ ਸਮਝਦੀ, ਆਪਣੀ ਮਾਂ ਨੂੰ ਕਿੰਨਾ ਪਿਆਰ ਕਰਦੀ। ਮਾਂ ਨਾਨੀ ਦੀ ਸੁੱਚ ਨੂੰ ਕਿੰਨਾ ਪਵਿੱਤਰ ਸਮਝਦੀ, ਆਪਣੀ ਮਾਂ ਨੂੰ ਕਿੰਨਾ ਪਿਆਰ ਕਰਦੀ। ਮੇਰੇ ਘਰ ਵਾਲੀ ਨੂੰ ਇਹ ਸਭ ਬਕਵਾਸ ਲੱਗਦਾ, ਮੇਰੇ ਘਰ ਵਾਲੀ ਨੂੰ ਇਹ ਸਭ ਬਕਵਾਸ ਲੱਗਦਾ। ਉਹ ਰੋਟੀ ਖਾਂਦੀ ਖਾਂਦੀ ਕੋਲ ਪਏ ਰੋਟੀਆਂ ਵਾਲੇ ਗਰਮ ਬਾਕਸ 'ਚੋਂ ਰੋਟੀ ਕੱਢ ਲੈਂਦੀ, ਰੋਟੀ ਖਾਂਦੀ ਖਾਂਦੀ ਹੀ ਆਏ ਫੋਨ ਨੂੰ ਰਿਸੀਵ ਕਰ ਲੈਂਦੀ। ਦੋਵੇਂ ਬੱਚੇ ਉਸ ਨਾਲ ਰੋਟੀ ਖਾ ਰਹੇ, ਮਾਂ ਪੁੱਤ ਧੀ ਇੱਕੋ ਗਲਾਸ 'ਚ ਪਾਣੀ ਪੀ ਰਹੇ। ਦੋਵੇਂ ਬੱਚੇ ਉਸ ਨਾਲ ਰੋਟੀ ਖਾ ਰਹੇ, ਮਾਂ ਪੁੱਤ ਧੀ ਇੱਕੋ ਗਲਾਸ 'ਚ ਪਾਣੀ ਪੀ ਰਹੇ। ਬਾਹਰ ਵੱਜੀ ਬੈੱਲ 'ਤੇ ਪਤਨੀ ਰੋਟੀ ਖਾਂਦੀ ਖਾਂਦੀ ਹੀ ਗੇਟ ਖੋਲ੍ਹਣ ਚਲੀ ਗਈ। ਬਾਹਰ ਵੱਜੀ ਬੈੱਲ 'ਤੇ ਪਤਨੀ ਰੋਟੀ ਖਾਂਦੀ ਖਾਂਦੀ ਹੀ ਗੇਟ ਖੋਲ੍ਹਣ ਚਲੀ ਗਈ। ਮਾਂ ਇਹ ਸਭ ਕੁਝ ਦੇਖ ਰਹੀ, ਪਤਾ ਨਹੀਂ ਕੀ ਸੋਚ ਰਹੀ, ਪਤਾ ਨਹੀਂ ਕੀ ਸੋਚ ਰਹੀ। ਕਵਿਤਾ ਹੈ ਕੰਟਰਾਸਟ। ਕਹਿੰਦੀ ਪੱਥਰ 'ਚੋਂ ਅੱਗ ਨਿਕਲਦੀ ਹੈ, ਮੈਂ ਕਿਹਾ ਪੱਥਰ ਭਗਵਾਨ ਵੀ ਤਾਂ ਹੁੰਦਾ। ਕਹਿੰਦੀ ਪੱਥਰ 'ਚੋਂ ਅੱਗ ਨਿਕਲਦੀ ਹੈ, ਮੈਂ ਕਿਹਾ ਪੱਥਰ ਭਗਵਾਨ ਵੀ ਤਾਂ ਹੁੰਦਾ। ਕਹਿੰਦੀ ਪਾਣੀ ਡੁਬੋ ਕੇ ਮਾਰ ਦਿੰਦਾ, ਮੈਂ ਕਿਹਾ ਪਾਣੀ ਮਰਦੇ ਨੂੰ ਵੀ ਤਾਂ ਬਚਾ ਲੈਂਦਾ। ਜੇ ਭਲਾਂ ਧਰਤੀ ਘੁੰਮਦੀ ਘੁੰਮਦੀ ਖੜ ਜੇ, ਕਮਲੀਏ ਚੱਲਣ ਦਾ ਨਾਂ ਜ਼ਿੰਦਗੀ ਹੁੰਦਾ। ਕਹਿੰਦੀ ਮੈਨੂੰ ਤਾਂ ਪੱਥਰ ਦਾ ਬੁੱਧ ਹੀ ਸੋਹਣਾ ਲੱਗਦਾ। ਕਹਿੰਦੀ ਮੈਨੂੰ ਤਾਂ ਪੱਥਰ ਦਾ ਬੁੱਧ ਹੀ ਸੋਹਣਾ ਲੱਗਦਾ, ਮੈਂ ਕਿਹਾ ਉਹਦੇ ਗਿਆਨ ਤੀਕ ਪਹੁੰਚਣਾ ਸੁਖਾਲਾ ਵੀ ਨਹੀਂ। ਆਹ ਮੁਹੱਬਤ ਵੀ ਕੋਈ ਚੀਜ਼ ਹੈ, ਮੈਂ ਕਦੋਂ ਕਿਹਾ ਫਿਰ ਚੀਜ਼ ਹੈ। ਕਹਿੰਦੀ ਤੂੰ ਪੁੱਠੇ ਜਵਾਬ ਹੀ ਕਿਉਂ ਦਿੰਦਾ, ਮੈਂ ਕਿਹਾ ਸਵਾਲਾਂ ਨੂੰ ਵੀ ਸਿੱਧੇ ਕੀਤਾ ਜਾ ਸਕਦਾ, ਮੈਂ ਕਿਹਾ ਸਵਾਲਾਂ ਨੂੰ ਵੀ ਸਿੱਧੇ ਕੀਤਾ ਜਾ ਸਕਦਾ। ਕਵਿਤਾ ਹੈ ਮੇਰੀ ਮਾਂ। ਮੇਰੀ ਮਾਂ ਮੈਨੂੰ ਅਕਸਰ ਕਹਿੰਦੀ, ਪੀਰਾਂ ਦੇ ਦਰ 'ਤੇ ਮੱਥਾ ਟੇਕਿਆ ਕਰ, ਵੀਰਵਾਰ ਦੀ ਰਾਤ ਜਗਾਇਆ ਕਰ ਦੀਵਾ, ਮਿਲ ਜਾਊਗੀ ਤੈਨੂੰ ਵੱਡੀ ਸਾਰੀ ਨੌਕਰੀ, ਬਣ ਜਾਏਗਾ ਤੂੰ ਅਫਸਰ। ਮੇਰੀ ਮਾਂ ਮੈਨੂੰ ਅਕਸਰ ਕਹਿੰਦੀ, ਪੀਰਾਂ ਦੇ ਦਰ 'ਤੇ ਮੱਥਾ ਟੇਕਿਆ ਕਰ, ਵੀਰਵਾਰ ਦੀ ਰਾਤ ਜਗਾਇਆ ਕਰ ਦੀਵਾ, ਮਿਲ ਜਾਊਗੀ ਤੈਨੂੰ ਵੱਡੀ ਸਾਰੀ ਨੌਕਰੀ, ਬਣ ਜਾਏਗਾ ਤੂੰ ਅਫਸਰ। ਆਪਣੀ ਭੋਲੀ ਅਨਪੜ੍ਹ ਮਾਂ ਨੂੰ ਆਖਦਾ, ਮਾਂ ਪੀਰਾਂ ਦੇ ਦਰ 'ਤੇ ਮੱਥੇ ਰਗੜਨ ਅਤੇ ਦੀਵੇ ਜਗਾਉਣ ਨਾਲ ਮਿਲ ਜਾਵੇ ਸਫਲਤਾ, ਫਿਰ ਕਿਉਂ ਲੱਭਾਂ ਮੈਂ ਕਿਤਾਬਾਂ ਦੇ ਕਾਲੇ ਹਰਫਾਂ 'ਚੋਂ ਚਾਨਣ, ਕਿਤਾਬਾਂ ਦੇ ਕਾਲੇ ਹਰਫਾਂ 'ਚੋਂ ਚਾਨਣ। ਕਵਿਤਾ ਹੈ ਮਿਰਜ਼ਾ ਬਨਾਮ ਜੰਡ। ਹਰ ਰੋਜ਼ ਸੈਰ ਕਰਨ ਜਾਂਦਿਆਂ ਇੱਕ ਅਜ਼ੀਮ ਮੰਜ਼ਰ ਦੇਖਦਾ, ਹਰ ਰੋਜ਼ ਸੈਰ ਕਰਨ ਜਾਂਦਿਆਂ ਇੱਕ ਅਜ਼ੀਮ ਮੰਜ਼ਰ ਵੇਖਦਾ, ਕਈ ਥਾਵਾਂ ਤੋਂ ਘੋੜ ਮੋੜ ਹੋਇਆ ਬੁਢਾਪੇ ਦੀ ਜੂਨ ਹੰਢਾਉਂਦਾ ਜੰਡ ਰਸਤੇ 'ਚ ਆਉਂਦਾ। ਕਈ ਥਾਵਾਂ ਤੋਂ ਘੋੜ ਮੋੜ ਹੋਇਆ ਬੁਢਾਪੇ ਦੀ ਜੂਨ ਹੰਢਾਉਂਦਾ ਜੰਡ ਰਸਤੇ 'ਚ ਆਉਂਦਾ। ਉਸਨੂੰ ਵੇਖਦਿਆਂ ਮੈਨੂੰ ਮਿਰਜ਼ਾ ਚੇਤੇ ਆ ਜਾਂਦਾ, ਉਸਨੂੰ ਵੇਖਦਿਆਂ ਮੈਨੂੰ ਮਿਰਜ਼ਾ ਚੇਤੇ ਆ ਜਾਂਦਾ। ਸੋਚਦਾ ਮਿਰਜ਼ਾ ਜੰਡ ਨੂੰ ਅਮਰ ਕਰ ਗਿਆ, ਜੰਡ ਅਤੇ ਮਿਰਜ਼ਾ ਦੋਵੇਂ ਇੱਕ ਹੋ ਗਏ, ਇੱਕ ਦਾ ਜ਼ਿਕਰ ਹੁੰਦਿਆਂ ਦੂਸਰਾ ਅੱਖਾਂ ਮੂਹਰੇ ਆ ਜਾਂਦਾ, ਇੱਕ ਦਾ ਜ਼ਿਕਰ ਹੁੰਦਿਆਂ ਦੂਸਰਾ ਅੱਖਾਂ ਮੂਹਰੇ ਆ ਜਾਂਦਾ। ਪਰ ਜੰਡ ਦੁਆਲੇ ਲਿਪਟੀਆਂ ਖੰਮਣੀਆਂ ਲਾਲ ਚੁੰਨੀਆਂ ਸੋਚਾਂ 'ਚ ਪਾ ਦਿੰਦੀਆਂ, ਪਰ ਜੰਡ ਦੁਆਲੇ ਲਿਪਟੀਆਂ ਖੰਮਣੀਆਂ ਲਾਲ ਚੁੰਨੀਆਂ ਸੋਚਾਂ 'ਚ ਪਾ ਦਿੰਦੀਆਂ। ਪ੍ਰਭਾਤ ਵੇਲੇ ਤੋਂ ਹੀ ਲੋਕ ਜੰਡ 'ਤੇ ਕੱਚੀ ਲੱਸੀ ਪਾ ਹੱਥ ਬੰਨ ਮੰਨਤਾ ਮੰਗਦੇ, ਜੰਡ ਤੋਂ ਇਹ ਲੋਕ ਕੀ ਮੰਗਦੇ ਜੋ ਮਿਰਜ਼ੇ ਨੂੰ ਨਾ ਦੇ ਸਕਿਆ, ਜੋ ਮਿਰਜ਼ੇ ਨੂੰ ਨਾ ਦੇ ਸਕਿਆ। ਕਵਿਤਾ ਹੈ ਬੁਢਾਪਾ ਆਰਾਮ ਚਾਹੁੰਦਾ। ਬਾਪੂ ਸਾਰੀ ਉਮਰ ਸਾਡੇ ਲਈ ਘਾਲਣਾ ਘਾਲਦਾ ਰਿਹਾ, ਅੱਖਾਂ 'ਚ ਲੈ ਕੇ ਹਜ਼ਾਰਾਂ ਸੁਪਨੇ। ਬਾਪੂ ਸਾਰੀ ਉਮਰ ਸਾਡੇ ਲਈ ਘਾਲਣਾ ਘਾਲਦਾ ਰਿਹਾ, ਅੱਖਾਂ 'ਚ ਲੈ ਕੇ ਹਜ਼ਾਰਾਂ ਸੁਪਨੇ। ਇੱਕ ਦਿਨ ਮੇਰੇ ਪੁੱਤ ਨਜਾਤ ਦਿਵਾਉਣਗੇ ਮੈਨੂੰ ਮਜ਼ਦੂਰਾਂ ਦੀ ਮੰਡੀ ਤੋਂ, ਜਿੱਥੇ ਹਰ ਰੋਜ਼ ਵਿਕਦਾ ਹਾਂ ਮੈਂ, ਹੁਣ ਤਾਂ ਮੇਰਾ ਮੁੱਲ ਵੀ ਘੱਟਦਾ ਜਾ ਰਿਹਾ। ਬਾਪੂ ਗੋਡੇ ਘੜੀਸਦਾ ਰੀਂਗਦਾ ਥੱਕਿਆ ਟੁੱਟਿਆ ਸ਼ਾਮ ਨੂੰ ਘਰ ਆਉਂਦਾ, ਕੱਚੀ ਸਵਾਤ ਦੀ ਨੁੱਕਰੇ ਬਾਣ ਦੇ ਮੰਜੇ 'ਤੇ ਖਿਲਰੀਆਂ ਕਿਤਾਬਾਂ 'ਚੋਂ ਮੈਂ ਕੁਝ ਅਜਿਹਾ ਲੱਭ ਰਿਹਾ ਜੋ ਘਰ ਦੇ ਕਿਣਕੇ ਕਿਣਕੇ ਨੂੰ ਜੋੜ ਦੇਵੇ, ਸਾਬਤ ਸਬੂਤਾ ਕਰ ਦੇਵੇ। ਕੱਚੀ ਸਵਾਤ ਦੀ ਨੁੱਕਰੇ ਬਾਣ ਦੇ ਮੰਜੇ 'ਤੇ ਖਿਲਰੀਆਂ ਕਿਤਾਬਾਂ 'ਚੋਂ ਮੈਂ ਕੁਝ ਅਜਿਹਾ ਲੱਭ ਰਿਹਾ ਜੋ ਘਰ ਦੇ ਕਿਣਕੇ ਕਿਣਕੇ ਨੂੰ ਜੋੜ ਦੇਵੇ, ਸਾਬਤ ਸਬੂਤਾ ਕਰ ਦੇਵੇ। ਦੀਵੇ 'ਚੋਂ ਤੇਲ ਮੁੱਕਦਾ ਜਾ ਰਿਹਾ, ਦੀਵੇ 'ਚੋਂ ਤੇਲ ਮੁੱਕਦਾ ਜਾ ਰਿਹਾ। ਬਾਪੂ ਕਹਿੰਦਾ, ਪੁੱਤ ਮੈਨੂੰ ਕਦ ਸੁੱਖ ਦਾ ਸਾਹ ਮਿਲੇਗਾ, ਕਦ ਬੁਢਾਪੇ ਨੂੰ ਆਰਾਮ ਆਵੇਗਾ। ਮੈਂ ਦੀਵੇ 'ਚ ਤੇਲ ਪਾਉਣ ਲਈ ਬਾਣ ਦੇ ਮੰਜੇ ਤੋਂ ਉੱਠ ਕੱਢਦਾ ਹਾਂ, ਮੈਂ ਦੀਵੇ 'ਚ ਤੇਲ ਪਾਉਣ ਲਈ ਬਾਣ ਦੇ ਮੰਜੇ ਤੋਂ ਉੱਠ ਕੱਢਦਾ ਹਾਂ। ਪਾਣੀ 'ਤੇ ਕਵਿਤਾ, ਪਾਣੀ 'ਤੇ ਕਵਿਤਾ। ਮੇਰਾ ਬੜਾ ਦਿਲ ਕਰਦਾ ਹੈ ਕਿ ਪਾਣੀ 'ਤੇ ਕਵਿਤਾ ਲਿਖਾਂ, ਮੇਰਾ ਬੜਾ ਦਿਲ ਕਰਦਾ ਹੈ ਕਿ ਪਾਣੀ 'ਤੇ ਕਵਿਤਾ ਲਿਖਾਂ, ਪਾਣੀ ਤੋਂ ਸੁੱਚੀ ਕੋਈ ਚੀਜ਼ ਨਹੀਂ ਹੁੰਦੀ। ਮੇਰਾ ਬੜਾ ਦਿਲ ਕਰਦਾ ਹੈ ਕਿ ਪਾਣੀ 'ਤੇ ਕਵਿਤਾ ਲਿਖਾਂ, ਪਾਣੀ ਤੋਂ ਸੁੱਚੀ ਕੋਈ ਚੀਜ਼ ਨਹੀਂ ਹੁੰਦੀ। ਪਰ ਜਦ ਵੀ ਪਾਣੀ 'ਤੇ ਕਵਿਤਾ ਲਿਖਣ ਬਹਿੰਦਾ ਹਾਂ, ਸੋਚ ਸੋਚ ਥੱਕ ਜਾਂਦਾ ਹਾਂ, ਪਾਣੀ 'ਤੇ ਕਵਿਤਾ ਲਿਖਾਂ ਤਾਂ ਕਵਿਤਾ 'ਚ ਕੀ ਲਿਖਾਂ। ਪਰ ਜਦ ਵੀ ਪਾਣੀ 'ਤੇ ਕਵਿਤਾ ਲਿਖਣ ਬਹਿੰਦਾ ਹਾਂ, ਸੋਚ ਸੋਚ ਥੱਕ ਜਾਂਦਾ ਹਾਂ, ਪਾਣੀ 'ਤੇ ਕਵਿਤਾ ਲਿਖਾਂ ਤਾਂ ਕਵਿਤਾ 'ਚ ਕੀ ਲਿਖਾਂ।

0: ਹੁਣ ਸੁੱਚਾ ਨਹੀਂ ਰਿਹਾ, ਪਾਣੀ ਹੁਣ ਸੁੱਚਾ ਨਹੀਂ ਰਿਹਾ। ਉਹ ਪਾਣੀ ਕਿੱਥੇ ਗਿਆ ਜੋ ਠਾਰਦਾ ਸੀ ਤਪਦੇ ਸੀਨੇ, ਅਗਾਉਂਦਾ ਸੀ ਫਸਲਾਂ, ਜਿਸ ਨਾਲ ਲਹਿਰਾਉਂਦੇ ਸੀ ਫੁੱਲ ਬੂਟੇ? ਅੱਜ ਦਾ ਪਾਣੀ ਅੱਗ ਲਾਉਂਦਾ, ਬਿਮਾਰੀਆਂ ਫੈਲਾਉਂਦਾ, ਆਪਸ 'ਚ ਲੜਾਉਂਦਾ। ਅੱਜ ਦਾ ਪਾਣੀ ਅੱਗ ਲਾਉਂਦਾ, ਬਿਮਾਰੀਆਂ ਫੈਲਾਉਂਦਾ, ਆਪਸ 'ਚ ਲੜਾਉਂਦਾ। ਅਜਿਹੇ ਪਾਣੀ 'ਤੇ ਕੋਈ ਕਵਿਤਾ ਲਿਖੇ ਵੀ ਤਾਂ ਕੀ ਲਿਖੇ? ਅਜਿਹੇ ਪਾਣੀ 'ਤੇ ਕੋਈ ਕਵਿਤਾ ਲਿਖੇ ਵੀ ਤਾਂ ਕੀ ਲਿਖੇ? ਉਂਝ ਪਾਣੀ ਤੋਂ ਸੁੱਚਾ ਕੁਝ ਨਹੀਂ ਹੁੰਦਾ, ਉਂਝ ਪਾਣੀ ਤੋਂ ਸੁੱਚਾ ਕੁਝ ਨਹੀਂ ਹੁੰਦਾ।
1: ਹੁਣੇ ਤੁਸੀਂ ਸੁਣੀ ਇਹ ਕਵਿਤਾ ਸੁਖਵਿੰਦਰ ਸਿੰਘ ਜੀ ਦੁਆਰਾ। ਪ੍ਰੋਗਰਾਮ ਦੇ ਵਿੱਚ ਅੱਗੇ ਤੁਹਾਨੂੰ ਸੁਣਵਾ ਰਹੇ ਹਾਂ ਕਹਾਣੀ ਦੌਣ, ਲੇਖਕ ਮਨਦੀਪ ਡਡਿਆਣਾ।
2: ਆਲੇ ਦੁਆਲੇ ਵੇਖ ਕੇ ਜਿਵੇਂ ਮੈਂ ਕੋਈ ਚੋਰੀ ਕਰ ਰਿਹਾ ਹੋਵਾਂ, ਖਸਤਾ ਹਾਲ ਹੋਈ ਰੱਸੀ ਦਾ ਬਲ ਮੰਜੇ ਦੇ ਸੇਰਵੇ ਨਾਲ ਮਾਰ ਕੇ ਮੈਂ ਉੱਤੇ ਦਰੀ ਸਿੱਧੀ ਕਰ ਦਿੱਤੀ। ਬਿਸਤਰਾ ਸਿੱਧਾ ਜਿਹਾ ਹੋ ਗਿਆ ਅਤੇ ਉੱਤੇ ਇੰਜ ਪਰਦਾ ਕੱਜਿਆ ਗਿਆ ਜਿਵੇਂ ਹੇਠਾਂ ਵੀ ਸਭ ਠੀਕ ਹੀ ਹੋਵੇ। ਮੇਰੇ ਮਨ ਨੂੰ ਤਸੱਲੀ ਹੋਈ ਅਤੇ ਮੈਂ ਰੇੜਾ ਜੋੜ ਕੇ ਕੱਖ ਲੈਣ ਖੇਤ ਵੱਲ ਜਾਣ ਲਈ ਤੁਰਨ ਹੀ ਲੱਗਾ ਸੀ। ਦੌਣ ਲਿਆ ਕੇ ਪਾ ਦਿੰਦੇ ਪਹਿਲਾਂ ਮੰਜੇ ਵਿੱਚ, ਪਿੱਛੋਂ ਘਰ ਵਾਲੀ ਦੀ ਆਵਾਜ਼ ਸੁਣਾਈ ਦਿੱਤੀ, ਕਿੱਥੇ ਖੁੱਲ੍ਹੀ ਹੋਣੀ ਹੈ ਜੇ ਦੁਕਾਨ, ਲਾਲਾ ਨਹੀਂ ਆਉਂਦਾ ਇੰਨੀ ਸੱਜਰੇ। ਮੈਂ ਕਿਹਾ, ਦੇਖ ਤਾਂ ਆਉਂਦੇ, ਕਈ ਵਾਰ ਇੱਥੇ ਹੀ ਹੁੰਦਾ ਰਾਤ ਨੂੰ। ਉਹ ਫਿਰ ਬੋਲੀ, ਮੈਂ ਰੇੜੇ ਤੋਂ ਵੱਖ ਕਰਕੇ ਬੱਛਾ ਫਿਰ ਖੁਰਲੀ ਨਾਲ ਬੰਨ੍ਹ ਦਿੱਤਾ ਅਤੇ ਲਾਲੇ ਦੀ ਦੁਕਾਨ ਵੱਲ ਚੱਲ ਪਿਆ। ਮੇਰੇ ਲਈ ਕੰਮ ਫਿਰ ਵਧਾ ਤਾ, ਇੱਕ ਵਾਰ ਮਸਾਂ ਇਕੱਠੇ ਕਰਦੀ ਹਾਂ, ਇਹਨੇ ਫਿਰ ਵਿਛਾ ਤਾ, ਇਹਨੂੰ ਨਹੀਂ ਅਕਲ ਆਉਣੀ ਰੱਬ ਦੇ ਬੰਦੇ ਨੂੰ। ਉਹ ਮੇਰੇ ਵਿਛਾਏ ਬਿਸਤਰੇ ਨੂੰ ਇਕੱਠਾ ਕਰਦੀ ਬੁੜਬੁੜ ਕਰ ਰਹੀ ਸੀ। ਅੱਗੇ ਜਾ ਕੇ ਵੇਖਿਆ ਤਾਂ ਦੁਕਾਨ ਅਜੇ ਖੁੱਲ੍ਹੀ ਨਹੀਂ ਸੀ। ਮੈਂ ਵਾਪਸ ਘਰ ਵੱਲ ਮੁੜ ਪਿਆ, ਵਾਪਸ ਆਇਆ ਤਾਂ ਘਰ ਵਾਲੀ ਸ਼ਾਇਦ ਮੈਨੂੰ ਹੀ ਉਡੀਕ ਰਹੀ ਸੀ। ਕੀ ਗੱਲ, ਆਇਆ ਨਹੀਂ ਅਜੇ ਲਾਲਾ, ਖੁੱਲ੍ਹੀ ਨਹੀਂ ਹੱਟੀ? ਉਹਨੇ ਪੁੱਛਿਆ। ਨਹੀਂ, ਅਜੇ ਨਹੀਂ ਆਇਆ। ਮੈਂ ਕਿਹਾ ਤਾਂ ਥਾ ਕਿ ਇੰਨੇ ਸਾਜਰੇ ਨਹੀਂ ਆਉਂਦਾ ਲਾਲਾ, ਮੈਂ ਜਵਾਬ ਦਿੱਤਾ। ਮੈਂ ਰੋਜ਼ ਕਹਿੰਦੀ ਹਾਂ ਕਿ ਸ਼ਾਮ ਨੂੰ ਲਿਆ ਕੇ ਰੱਖ ਲਓ ਦੌਣ, ਪਰ ਮੇਰੀ ਕਿਹੜੇ ਕੋਈ ਮੰਨਦਾ? ਉਹ ਖਿੱਚ ਕੇ ਬੋਲੀ। ਮੈਂ ਉਸ ਦੀ ਗੱਲ ਅਣਸੁਣੀ ਕਰਕੇ ਦੁਬਾਰਾ ਰੇੜਾ ਜੋੜ ਖੇਤ ਵੱਲ ਤੁਰ ਪਿਆ। ਖੇਤ ਵਿੱਚ ਕੰਮ ਕਰਦਿਆਂ ਵੀ ਮੇਰੇ ਸਿਰ ਵਿੱਚ ਮੱਠਾ ਮੱਠਾ ਦਰਦ ਹੁੰਦਾ ਰਿਹਾ। ਦਰਦ ਤਾਂ ਹੋਣਾ ਹੀ ਸੀ, ਪਿਛਲੀਆਂ 3 ਰਾਤਾਂ ਤੋਂ ਮੱਛਰ ਨੇ ਮੇਰੀ ਨੀਂਦ ਵੱਢ ਕੇ ਖਾ ਲਈ ਸੀ। ਘਰ ਵਾਲੀ ਦਾ ਮੈਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਦਾ ਨੁਕਤਾ ਮੇਰੀ ਨੀਂਦ ਖਾ ਗਿਆ ਸੀ। ਇਸੇ ਨੁਕਤੇ ਕਾਰਨ ਪਿਛਲੀਆਂ 3 ਰਾਤਾਂ ਤੋਂ ਮੇਰੀ ਚਮੜੀ ਮੱਛਰਾਂ ਨੇ ਖਾ ਲਈ ਸੀ। ਘਰ ਦੇ ਬਾਕੀ 3 ਜੀ ਸਾਰੀ ਰਾਤ ਸੁੱਤੇ ਰਹਿੰਦੇ, ਮੈਂ ਉੱਲੂ ਵਾਂਗ ਜਾਗਦਾ ਮੱਛਰਾਂ ਨਾਲ ਅਣ ਐਲਾਨੀ ਸਦਾਹਾਰੀ ਜੰਗ ਕਰਦਾ ਰਹਿੰਦਾ। ਘਰ ਵਿੱਚ ਕੁੱਲ 6 ਹੀ ਮੰਜੇ ਸਨ। 4 ਜੀ 2 ਮੰਜਿਆਂ ਦੀਆਂ ਬਾਹੀਆਂ ਟੁੱਟੇ ਨੂੰ ਮਹੀਨੇ ਤੋਂ ਉੱਤੋਂ ਹੋ ਚੁੱਕਾ ਸੀ। ਉਹਨਾਂ ਪਿੱਛੇ ਵੀ ਘਰ ਵਾਲੀ ਮੇਰੇ ਨਾਲ ਕਈ ਵਾਰ ਲੜ ਚੁੱਕੀ ਸੀ। ਉਹਦੀ ਗੱਲ ਵੀ ਠੀਕ ਸੀ, ਜੇ ਵੇਲੇ ਕੁ ਵੇਲੇ ਕੋਈ ਰਿਸ਼ਤੇਦਾਰ ਆ ਜਾਏ ਤਾਂ ਬੜੀ ਮੁਸ਼ਕਲ ਹੋਣੀ ਸੀ, ਫਿਰ ਗੁਆਂਢੀਆਂ ਤੋਂ ਮੰਗ ਕੇ ਮੰਜਾ ਲਿਆਉਣਾ ਪੈਣਾ ਸੀ। ਬਾਕੀ ਜਿਹੜੇ ਮੰਜੇ ਸਹੀ ਸਨ ਉਹਨਾਂ ਵਿੱਚੋਂ ਇੱਕ ਦੀ ਦੌਣ ਬੁਰੀ ਤਰ੍ਹਾਂ ਟੁੱਟ ਚੁੱਕੀ ਸੀ। ਘਰ ਵਾਲੀ ਨੇ ਪਹਿਲਾਂ ਕਈ ਵਾਰ ਮੈਨੂੰ ਕਿਹਾ ਕਿ ਮੰਜੇ ਵਿੱਚ ਲਿਆ ਕੇ ਨਵੀਂ ਦੌਣ ਪਾ ਦਿਓ, ਪਰ ਮੇਰੇ ਕੰਨਾਂ 'ਤੇ ਜੂ ਨਾ ਸਰਕੀ ਤਾਂ ਅੱਕ ਕੇ ਚੌਥੇ ਉਸ ਨੇ ਇਹ ਕਹਿੰਦੀ ਨੇ ਉਹੀ ਟੁੱਟੀ ਦੌਣ ਵਾਲਾ ਮੰਜਾ ਮੇਰੇ ਲਈ ਡਾਹ ਦਿੱਤਾ, ਜਦੋਂ ਤੁਸੀਂ ਪਾਓਗੇ ਤਾਂ ਤੁਹਾਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੋਊ। ਦੌਣ ਪਾਉਣੀ ਤਾਂ ਸੌਖੀ ਸੀ, ਪਰ ਇਹਦੇ ਲਈ ਘਰ ਵਾਲੀ ਨੇ ਸ਼ਰਤ ਰੱਖ ਦਿੱਤੀ, ਦੌਣ ਦੁਪਹਿਰ ਤੋਂ ਪਹਿਲਾਂ ਪਾਉਣੀ ਚਾਹੀਦੀ ਆ, ਸ਼ਾਮ ਨੂੰ ਜਾਂ ਰਾਤ ਨੂੰ ਨਹੀਂ ਪਾਉਣੀ ਚਾਹੀਦੀ। ਇਹਨਾਂ ਵੇਲਿਆਂ ਵਿੱਚ ਤਾਂ ਦੌਣ ਨੂੰ ਬਲ ਪਾਉਣਾ ਵੀ ਮਾੜਾ ਹੈ। ਘਰ ਵਾਲੀ ਨੇ ਜਿਵੇਂ ਗੂੜ ਗਿਆਨ ਦੀ ਗੱਲ ਦੱਸੀ ਸੀ, ਕਿਤੇ ਨਹੀਂ ਪਰਲੋ ਆਉਂਦੀ ਸ਼ਾਮ ਜਾਂ ਰਾਤ ਨੂੰ ਦੌਣ ਪਾਇਆ। ਮੈਂ ਸਹਿਜ ਸੁਭਾਅ ਹੀ ਉਸ ਦੇ ਕਹੇ ਦਾ ਖੰਡਨ ਕਰ ਦਿੱਤਾ ਸੀ। ਪਰਲੋ ਤਾਂ ਉਦੋਂ ਪਤਾ ਲੱਗੂ ਜਦੋਂ ਰਾਤ ਨੂੰ ਫਿਰੇ ਕੰਧਾਂ ਕੌਲਿਆਂ 'ਚ ਵੱਜਦੇ, ਰਾਤ ਅੰਨਾ ਕਰ ਦਿੰਦੀ ਆ ਕਵੇਲੇ ਪਾਈ ਦੌਣ। ਸਿਆਣੇ ਤਾਂ ਕਹਿੰਦੇ ਨੇ ਕਿ ਕਵੇਲੇ ਦੌਣ ਪਾਉਣ ਵਾਲੇ ਦੇ ਘਰ ਕੁੜੀਆਂ ਜੰਮਦੀਆਂ ਨੇ। ਅਜੇ ਉਹ ਗੂੜ ਗਿਆਨ ਮੇਰੇ ਦਿਮਾਗ ਵਿੱਚ ਭਰ ਹੀ ਰਹੀ ਸੀ ਕਿ ਬਾਹਰ ਗੇਟ ਅੱਗੇ ਆ ਕੇ ਕੋਈ ਰੁਕਿਆ। ਮੈਂ ਦਰਵਾਜ਼ੇ ਵੱਲ ਤੁਰ ਪਿਆ। ਅਵਤਾਰ ਡਾਕਟਰ ਸੀ। ਉਹ ਹੋਰ ਪਤਾ ਨਹੀਂ ਕੀ ਕੀ ਸਿਆਣਪਾਂ ਦੀ ਗੁੜਤੀ ਮੈਨੂੰ ਦਿੰਦੀ ਜੇ ਉਸੇ ਸਮੇਂ ਡਾਕਟਰ ਗਾਂ ਨੂੰ ਦਵਾਈ ਦੇਣ ਨਾ ਆਉਂਦਾ। ਡਾਕਟਰ ਦੇ ਆਉਣ ਨਾਲ ਉਸ ਦਾ ਗਿਆਨ ਉਪਦੇਸ਼ ਬੰਦ ਹੋ ਗਿਆ ਅਤੇ ਮੈਂ ਸੁੱਖ ਦਾ ਸਾਹ ਲਿਆ ਸੀ। ਪਰ ਇਸੇ ਗਿਆਨ ਕਾਰਨ ਹੁਣ ਤੱਕ ਦੌੜ ਨਹੀਂ ਸੀ ਪਈ। ਸਵੇਰੇ ਦੁਕਾਨ ਬੰਦ ਹੁੰਦੀ, ਜਦੋਂ ਤੱਕ ਖੁੱਲ੍ਹਦੀ ਮੈਂ ਕੰਮ ਕਰਨ ਖੇਤਾਂ ਵਿੱਚ ਚਲਾ ਜਾਂਦਾ। ਸ਼ਾਮ ਤੱਕ ਮੁੜਦਾ ਤਾਂ ਉਦੋਂ ਤੱਕ ਦੌਣ ਪਾਉਣ ਦਾ

ਵੇਲਾ ਲੰਘ ਚੁੱਕਾ ਹੁੰਦਾ। ਕਈ ਵਾਰ ਮੈਂ ਕਿਹਾ ਦੌਣ ਜਗਮੀਤ ਤੋਂ ਮੰਗਾ ਲੈ, ਉਹ ਵੀ ਤਾਂ 20 ਵਾਰ ਜਾਂਦਾ ਬੋਤੇ ਵਾਂਗ ਮੂੰਹ ਚੁੱਕੀ ਦੁਕਾਨ, ਪਰ ਉਹ ਪਤਾ ਨਹੀਂ ਕਿਉਂ ਮੈਨੂੰ ਚੰਗੀ ਤਰ੍ਹਾਂ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ 'ਤੇ ਤੁਲੀ ਹੋਈ ਸੀ। ਮੁੰਡਾ ਕਾਲਜ ਤੋਂ ਵੀ ਜਲਦੀ ਆ ਜਾਂਦਾ, ਅੱਧ ਵਿੱਚ ਤਾਂ ਘਰੇ ਹੁੰਦਾ, ਪਰ ਦੌਣ ਤਾਂ ਜਿਵੇਂ ਮੇਰੀ ਹੀ ਜ਼ਿੰਮੇਵਾਰੀ ਬਣ ਗਈ। ਤਿੰਨੇ ਰਾਤਾਂ ਦੀ ਕਹਾਣੀ ਲਗਭਗ ਇੱਕੋ ਜਿਹੀ ਹੈ। ਹਰ ਰਾਤ ਮੈਂ ਕਿਸੇ ਤਰ੍ਹਾਂ ਟੁੱਟੀ ਦੌਣ ਵਾਲੇ ਮੰਜੇ 'ਤੇ ਮੱਛਰਦਾਨੀ ਲਾ ਲੈਂਦਾ ਹਾਂ। ਇਹ ਮੱਛਰ ਵੀ ਅੱਜ ਕੱਲ੍ਹ ਦੇ ਮੌਸਮ ਵਿੱਚ ਪਤਾ ਨਹੀਂ ਕਿੱਥੋਂ ਪੈਦਾ ਹੁੰਦਾ। ਬਾਹਰ ਤਾਂ ਹੋਣਾ ਹੀ ਹੈ, ਪਰ ਜੇ ਅੰਦਰ ਪਵੋ ਤਾਂ ਵੀ ਦਰਵਾਜ਼ੇ ਖਿੜਕੀਆਂ ਦੀਆਂ ਬਿਰਲਾਂ ਵਿੱਚੋਂ ਅੰਦਰ ਪੁੱਜ ਜਾਂਦਾ। ਅੰਦਰ ਤਾਂ ਵੈਸੇ ਵੀ ਨੀਂਦ ਨਹੀਂ ਆਉਂਦੀ ਮੈਨੂੰ, ਗਰਮੀ ਵਿੱਚ ਦਮ ਘੁੱਟਦਾ, ਪੱਖੇ ਦੀ ਗਰਮ ਹਵਾ ਪਿੰਡਾਂ ਸਾੜਦੀ ਆ। ਪਹਿਲਾਂ ਤੋਂ ਹੀ ਆਦਤ ਹੈ ਮੈਨੂੰ ਬਾਹਰ ਪੈਣ ਦੀ। ਪਿਛਲੀਆਂ ਦੋਵੇਂ ਰਾਤਾਂ ਵਾਂਗ ਘਰ ਵਾਲੀ ਨੇ ਮੇਰਾ ਬਿਸਤਰਾ ਇਸ ਟੁੱਟੀ ਦੌਣ ਵਾਲੇ ਮੰਜੇ 'ਤੇ ਵਿਛਾ ਮੱਛਰਦਾਨੀ ਲਾ ਦਿੱਤੀ। ਇਸ ਨੂੰ ਟੁੱਟੀ ਹੋਈ ਦੌਣ ਵਾਲੇ ਮੰਜੇ ਨਾਲੋਂ ਜੇ ਦੌਣਹੀਣਾ ਮੰਜਾ ਕਹਾਂ ਤਾਂ ਵੀ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਦੌਣ ਤਾਂ ਇਸ ਵਿੱਚ ਨਾਂ ਦੀ ਹੀ ਹੈ। ਬਸ 4-5 ਛਿੱਦੀਆਂ ਬੋਧੀਆਂ ਜਿਹੀਆਂ ਰੱਸੀਆਂ। ਜਿੰਨੀ ਦੇਰ ਮੈਂ ਜਾਗਦਾ ਰਿਹਾ ਬਚ ਕੇ ਪਿਆ ਰਿਹਾ, ਪਤਾ ਨਹੀਂ ਕਦੋਂ ਮੇਰੀ ਅੱਖ ਲੱਗ ਗਈ। ਮੇਰਾ ਪੈਰ ਬੋਧੀ ਹੋਈ ਦੌਣ ਦੀ ਰੱਸੀ 'ਤੇ ਰੱਖਿਆ ਗਿਆ। ਰੱਸੀ ਟੁੱਟਦੀ ਸਾਰ ਬਿਸਤਰਾ ਇੱਕ ਪਾਸਿਓਂ ਹੇਠਾਂ ਲਟਕ ਗਿਆ ਅਤੇ ਮੱਛਰਾਂ ਦਾ ਜਿਵੇਂ ਹੜ੍ਹ ਦੇ ਪਾਣੀ ਵਾਂਗ ਡਾ ਫਲਾਈ ਖੜ੍ਹਾ ਸੀ, ਮੇਰੇ 'ਤੇ ਟੁੱਟ ਪਿਆ। ਜਦੋਂ ਮੱਛਰ ਦੇ ਹਮਲੇ ਨਾਲ ਜਾਗ ਖੁੱਲ੍ਹੀ ਤਾਂ ਮੈਂ ਚਾਦਰਾ ਉੱਪਰ ਲੈ ਲਿਆ। ਮੇਰੇ ਕੋਲ ਹੀ ਨੇੜਲੇ ਮੰਜੇ 'ਤੇ ਘਰ ਵਾਲੀ ਅਤੇ ਉਸ ਤੋਂ ਅਗਲੇ ਮੰਜੇ 'ਤੇ ਜਗਮੀਤ ਪਿਆ। ਕੁੜੀ ਅੰਦਰ ਪਈ ਆ। ਜਗਮੀਤ ਦੇ ਪਾਸਾ ਬਦਲਣ ਨਾਲ ਮੰਜਾ ਖੜਕਿਆ, ਮੈਨੂੰ ਜਗਮੀਤ 'ਤੇ ਖਿੱਚ ਚੜ੍ਹੀ। ਇਸੇ ਕਾਰਨ ਭੁਗਤ ਰਿਹਾ ਇਹ ਬੇਰਾਮੀ, ਨਾ ਇਹ ਪਿਛਲੇ ਮਹੀਨੇ ਰੇੜਾ ਚੜ੍ਹਾ ਕੇ ਦੋ ਮੰਜਿਆਂ ਦੀਆਂ ਬਾਹੀਆਂ ਤੋੜਦਾ, ਨਾ ਮੈਨੂੰ ਇਹ ਟੁੱਟੀ ਦੌਣ ਵਾਲੇ ਮੰਜੇ 'ਤੇ ਪੈਣਾ ਪੈਂਦਾ। ਇਤੋਂ ਬੋਕ ਤੋਂ ਬੱਚਾ ਨਹੀਂ ਸੰਭਾਲਿਆ ਗਿਆ, ਦੋ ਮੰਜਿਆਂ ਦੀਆਂ ਬਾਹੀਆਂ ਟੁੱਟ ਗਈਆਂ। ਮੈਂ ਕਿਹਾ ਸੀ ਕਿ ਇਹਨਾਂ ਟੁੱਟੇ ਮੰਜਿਆਂ ਵਿੱਚੋਂ ਇੱਕ ਦੀ ਦੌਣ ਕੱਢ ਕੇ ਪਾ ਲੈਣਾ, ਪਰ ਘਰ ਵਾਲੀ ਨਹੀਂ ਮੰਨਦੀ। ਕਹਿੰਦੀ ਇਹਦੇ ਵਿੱਚ ਨਵੀਂ ਪਾਓ, ਦੂਜੇ ਮੰਜੇ ਮਿਸਤਰੀ ਨੂੰ ਬੁਲਾ ਕੇ ਠੀਕ ਕਰਵਾਓ। ਕਈ ਵਾਰ ਕਿਹਾ ਵੀ ਹੈ ਸਤਵੀਰ ਮਿਸਤਰੀ ਨੂੰ, ਪਰ ਉਹ ਵੀ ਮੀਣਾ ਜਾ ਕਰ ਦੂੰ ਕਹਿ ਕੇ ਮੁੜ ਨਹੀਂ ਬੌੜਿਆ। ਮੈਂ ਚਾਦਰਾ ਲੈ ਕੇ ਲੰਬਾ ਪੈ ਗਿਆ। ਚਾਦਰਾ ਉੱਪਰ ਲੈਣ ਨਾਲ ਗਰਮੀ ਕਾਰਨ ਸਾਹ ਬੰਦ ਹੋਣ ਨੂੰ ਆਵੇ। ਮੈਂ ਉੱਠ ਬੈਠਾ ਅਤੇ ਮੱਛਰਦਾਨੀ ਖੋਲ੍ਹ ਕੇ ਝਾੜੀ। ਫਿਰ ਸੋਚਿਆ ਬਿਸਤਰਾ ਠੀਕ ਤਰ੍ਹਾਂ ਵਿਛਾ ਕੇ ਮੱਛਰਦਾਨੀ ਦੁਬਾਰਾ ਲਾ ਲਵਾਂ, ਪਰ ਜਦੋਂ ਮੈਂ ਬਿਸਤਰਾ ਠੀਕ ਕਰਕੇ ਵਿਛਾਉਣ ਲੱਗਾ ਤਾਂ ਦੌਣ ਦੋ ਥਾਂ ਤੋਂ ਟੁੱਟੀ ਹੋਈ। ਮੈਂ ਘਰ ਵਾਲੀ ਵੱਲ ਵੇਖਿਆ, ਉਹ ਘਰਾੜੇ ਮਾਰ ਰਹੀ ਸੀ, ਪਰ ਮੇਰਾ ਹੌਸਲਾ ਨਾ ਪਿਆ ਦੌਣ ਨੂੰ ਗੱਠ ਦੇਣ ਦਾ। ਪਰਸੋਂ ਇਸੇ ਤਰ੍ਹਾਂ ਘਰ ਵਾਲੀ ਨੂੰ ਸੁੱਤੀ ਸਮਝ ਕੇ ਮੈਂ ਦੌਣ ਨੂੰ ਗੱਠ ਦੇਣ ਹੀ ਲੱਗਾ ਸੀ ਕਿ ਉਹਦੀ ਅੱਖ ਖੁੱਲ੍ਹ ਗਈ। ਫਿਰ ਤਾਂ ਮੈਂ ਜਾਣਦਾ ਕਿ ਕਿਹੜੀ ਕੁਪੱਤ ਕੀਤੀ ਸੀ ਉਸਨੇ ਮੇਰੀ। ਦੋਵੇਂ ਨਿਆਣੇ ਮਾਂ ਦੀ ਆਵਾਜ਼ ਸੁਣ ਕੇ ਜਾਗ ਪਏ, ਪਰ ਮੈਂ ਜਾਗਦਾ ਹੀ ਸੌਂ ਗਿਆ ਸੀ। ਉਹ ਕਾਫੀ ਦੇਰ ਬੋਲਦੀ ਰਹੀ, ਨਾਲੇ ਮੇਰੇ ਘਰ ਅਤੇ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਵਫ਼ਾਦਾਰੀ ਦੀ ਘਾਟ ਦਾ ਉਲਾਂਭਾ ਦਿੰਦੀ ਰਹੀ। ਇਸੇ ਲਈ ਮੇਰਾ ਹੌਸਲਾ ਨਾ ਪਿਆ ਅੱਜ ਗੱਠ ਦੇਣ ਦਾ। ਘਰ ਵਾਲੀ ਤੋਂ ਹੀ ਨਹੀਂ ਡਰਦਾ, ਡਰਦਾ ਤਾਂ ਮੈਂ ਰਾਤ ਅੰਨਾ ਹੋਣ ਤੋਂ ਵੀ ਸੀ, ਹੋਰ ਨਾ ਕਿਤੇ ਰਾਤ ਨੂੰ ਦਿਸਣੋਂ ਹੀ ਹਟ ਜਾਵੇ। ਮੈਂ ਉਸੇ ਤਰ੍ਹਾਂ ਚਾਦਰਾ ਲੈ ਕੇ ਲੰਬਾ ਪੈ ਗਿਆ, ਪਰ ਗਰਮੀ ਕਾਰਨ ਨੀਂਦ ਨਾ ਆਵੇ। ਆਖਰ ਇੱਕ ਹੱਲ ਲੱਭਿਆ, ਬਿਸਤਰਾ ਦੌਣ ਦੇ ਆਰੰਭ ਤੋਂ ਮੋੜ ਦੌਣ ਬਾਹਰ ਛੱਡ ਕੇ ਮੈਂ ਮੱਛਰਦਾਨੀ ਦੱਬ ਦਿੱਤੀ। ਮੱਛਰ ਤਾਂ ਅੰਦਰ ਨਾ ਆਇਆ, ਮੈਂ ਲੱਤਾਂ ਮੋੜ ਕੇ ਗੱਠ ਜਿਹੀ ਬਣ ਕੇ ਲੰਮਾ ਪੈ ਗਿਆ। ਦਿਨ ਦਾ ਥੱਕਿਆ ਹੋਇਆ ਹੋਣ ਕਾਰਨ ਝੋਲੀ ਬੜੇ ਮੰਜੇ 'ਤੇ ਵੀ ਨੀਂਦ ਆ ਗਈ। ਦੋ ਕੁ ਘੰਟੇ ਬਾਅਦ ਫਿਰ ਜਾਗ ਖੁੱਲ੍ਹੀ, ਜਦੋਂ ਮੇਰੀ ਲੱਤ ਸਿੱਧੀ ਹੋ ਗਈ ਅਤੇ ਮੱਛਰ ਫਿਰ ਅੰਦਰ ਵੜ ਗਿਆ। ਉਦੋਂ ਤੱਕ ਹਵਾ ਵਿੱਚ ਥੋੜ੍ਹੀ ਜਿਹੀ ਠੰਡਕ ਆ ਗਈ ਸੀ। ਮੈਂ ਚਾਦਰਾ ਸਿਰ ਤੱਕ ਖਿੱਚ ਲਿਆ। ਨੀਂਦ ਤਾਂ ਨਾ ਆਈ, ਪਰ ਰਾਤ ਗੁਜ਼ਰ ਗਈ। ਸਵੇਰੇ ਉੱਠ ਕੇ ਚਾਹ ਪਾਣੀ ਪੀ ਕੇ ਜਦੋਂ ਖੇਤ ਵੱਲ ਤੁਰਨ ਲੱਗਾ ਤਾਂ ਸੋਚਿਆ ਮੰਜੇ ਦੀ ਟੁੱਟੀ ਦੌਣ ਨੂੰ ਹੁਣੇ ਗੱਠ ਮਾਰ ਜਾਵਾਂ। ਘਰ ਵਾਲੀ ਨੇ ਬਿਸਤਰਾ ਇਕੱਠਾ ਕਰ ਦਿੱਤਾ ਸੀ। ਮੈਂ ਦੌਣ ਨੂੰ ਗੰਢ ਦੇ ਕੇ ਫਿਰ ਬਿਸਤਰਾ ਵਿਛਾ ਕੇ ਵੇਖਣ ਲੱਗਾ ਅਤੇ ਤਸੱਲੀ ਕਰ ਲਈ। ਸਾਰਾ ਦਿਨ ਖੇਤ ਵਿੱਚ ਲੰਘ ਗਿਆ। ਸ਼ਾਮ ਨੂੰ ਅਜੇ ਵੜਿਆ ਹੀ ਸੀ ਕਿ ਘਰ ਵਾਲੀ ਬੋਲੀ, ਦੌਣ ਹੁਣੇ ਲਿਆ ਕੇ ਰੱਖ ਲਵੋ, ਸਵੇਰੇ ਪਾ ਲਿਓ, ਫਿਰ ਸਵੇਰੇ ਲਾਲਾ ਨਹੀਂ ਮਿਲਦਾ ਹੱਟੀ ਵਿੱਚ। ਮੈਂ ਸੁਣ ਕੇ ਦੁਕਾਨ ਵੱਲ ਤੁਰ ਪਿਆ।
ਦੌਣ ਖਰੀਦ ਕੇ ਘਰ ਆ

0: ਕੇ ਦੌਣ ਵਿਹੜੇ ਵਿੱਚ ਕੰਧ ਉੱਤੇ ਲੱਗੇ ਕੀਲੇ ਉੱਤੇ ਟੰਗ ਦਿੱਤੀ। ਸੂਰਜ ਛਿਪਿਆ ਤਾਂ ਘਰ ਵਾਲੀ ਨੇ ਫਿਰ ਉਹੀ ਟੁੱਟੀ ਦੌਣ ਵਾਲਾ ਮੰਜਾ ਮੇਰੇ ਲਈ ਡਾਹ ਦਿੱਤਾ। ਪਿਛਲੇ 4 ਦਿਨਾਂ ਤੋਂ ਤਿੰਨੇ ਜੀ ਮੇਰੇ ਤੋਂ ਪਹਿਲਾਂ ਮੰਜੇ ਮਲ ਲੈਂਦੇ ਨੇ, ਜਿਵੇਂ ਤਿੰਨਾਂ ਨੇ ਕੋਈ ਸਲਾਹ ਕੀਤੀ ਹੋਵੇ। ਸਵੇਰ ਦੀਆਂ ਦਿੱਤੀਆਂ ਗੱਠਾਂ ਕਾਰਨ ਮਨ ਨੂੰ ਤਸੱਲੀ ਹੋਈ। ਮੱਛਰਦਾਨੀ ਬੜੀ ਸਾਵਧਾਨੀ ਨਾਲ ਬਿਸਤਰੇ ਹੇਠ ਦੱਬ ਲਈ, ਪਰ ਘੰਟੇ ਕੁ ਦੀ ਨੀਂਦ ਤੋਂ ਬਾਅਦ ਫਿਰ ਅਸੀਂ ਟੁੱਟ ਗਈ। ਉਹੀ ਪਿਛਲੀਆਂ ਰਾਤਾਂ ਵਾਲਾ ਸੰਘਰਸ਼ ਸ਼ੁਰੂ ਹੋ ਗਿਆ। ਚਾਦਰਾ ਲੈਂਦਾ ਤਾਂ ਗਰਮੀ ਲੱਗਦੀ, ਨਾ ਲੈਂਦਾ ਤਾਂ ਮੱਛਰ ਵੱਢਦਾ। ਕੰਧ ਉੱਤੇ ਕੀਲੇ 'ਤੇ ਲਟਕਦੀ ਦੌਣ ਵੇਖ ਕੇ ਮੇਰਾ ਮਨ ਕਰੇ ਕਿ ਨਵੀਂ ਦੌਣ ਪਾ ਲਵਾਂ, ਪਰ ਹੌਸਲਾ ਨਾ ਪਿਆ। ਮੈਂ ਨੇੜਲੇ ਮੰਜੇ 'ਤੇ ਪਏ ਜਗਮੀਤ ਵੱਲ ਵੇਖਿਆ। ਮੇਰਾ ਤਾਂ ਮੁੰਡਾ ਹੈ, ਮੈਂ ਸੋਚਿਆ। ਸੋਚ ਕੇ ਰੁਕ ਗਿਆ ਕਿ ਕਿਤੇ ਜਗਮੀਤ ਦੇ ਕੁੜੀਆਂ। ਫਿਰ ਪਤਾ ਨਹੀਂ ਕਦੋਂ ਮੇਰੀ ਸੋਚ ਭੀਰੇ ਅਤੇ ਹੋਰ 2-2, 3-3 ਕੁੜੀਆਂ ਵਾਲਿਆਂ 'ਤੇ ਚਲੀ ਗਈ। ਫਿਰ ਆਪਣੇ ਸ਼ਰੀਕੇ ਵਿੱਚੋਂ ਲੱਗਦੇ ਚਾਚੇ ਦੇ ਮੁੰਡੇ ਜਰਨੈਲ ਬਾਰੇ ਸੋਚਿਆ, ਜੋ ਸ਼ਹਿਰ ਰਹਿੰਦਾ। ਉਸਦੇ 4 ਕੁੜੀਆਂ ਹੀ ਹਨ, ਪਰ ਉਹ ਤਾਂ ਕੀ, ਉਸਦੇ ਤਾਂ ਪਿਓ ਨੇ ਵੀ ਕਦੇ ਮੰਜੇ 'ਤੇ ਪੈ ਕੇ ਨਹੀਂ ਵੇਖਿਆ ਹੋਣਾ। ਉਹਨਾਂ ਨੇ ਦੌਣ ਕਦੋਂ ਪਾ ਲਈ ਕਵੇਲੇ? ਉਹਨਾਂ ਦੇ ਤਾਂ ਬੈੱਡ ਨੇ, ਮੇਰੀ ਸੋਚ ਨੇ ਕਾਢ ਕੱਢੀ। ਪਰ ਫਿਰ ਵੀ ਦੌਣ ਪਾਉਣ ਦਾ ਹੌਸਲਾ ਨਾ ਪਵੇ। ਕਦੇ ਮੈਨੂੰ ਕੁੜੀਆਂ ਡਰਾਉਣ, ਕਦੇ ਰਾਤ ਦਾ ਅੰਨਾ ਪਣ। ਫਿਰ ਸੋਚਿਆ ਕਿ ਕੁੜੀਆਂ ਕਿਹੜੀ ਗੱਲੋਂ ਘੱਟ ਨੇ ਮੁੰਡਿਆਂ ਤੋਂ, ਹੁਣ ਤਾਂ ਸਗੋਂ ਹਰ ਖੇਤਰ ਵਿੱਚ ਕੁੜੀਆਂ ਮੁੰਡਿਆਂ ਤੋਂ ਅੱਗੇ ਨੇ। ਦੂਜੀ ਰਹੀ ਰਾਤ ਅੰਨਾ ਹੋਣ ਦੀ ਗੱਲ, ਤਾਂ ਮੈਂ ਕਿਹੜਾ ਰਾਤ ਨੂੰ ਸੂਈ ਵਿੱਚ ਧਾਗਾ ਪਾਉਣਾ ਜਾਂ ਰਾਲ ਲਾਉਣੀ ਆ। ਇਸੇ ਤਰ੍ਹਾਂ ਘੰਟਾ ਕੁ ਸੋਚ ਦੇ ਘੋੜੇ ਭੱਜਦੇ ਰਹੇ। ਆਖਰ 11 ਕੁ ਵਜੇ ਮੈਂ ਘਰ ਵਾਲੀ ਦੇ ਮੰਜੇ ਵੱਲ ਨੂੰ ਤੁਰ ਪਿਆ। ਉਹ ਘੂਕ ਸੁੱਤੀ ਪਈ ਸੀ। ਮੈਨੂੰ ਤਸੱਲੀ ਹੋਈ, ਮੈਂ ਜਾ ਕੇ ਕੀਲੇ ਤੋਂ ਦੌਣ ਲਾ ਲਈ। ਸਾਹਮਣੇ ਰੋਸ਼ਨਦਾਨ ਵਿੱਚੋਂ ਚੰਦ ਦਾ ਚਾਨਣਾ ਅੰਦਰ ਘੜੀ 'ਤੇ ਪੈ ਰਿਹਾ ਸੀ, ਜਿਸ ਦੀਆਂ ਸੂਈਆਂ 11 ਵਜਾ ਰਹੀਆਂ ਸਨ। ਦੌਣ ਚੁੱਕ ਕੇ ਮੈਂ ਘਰ ਵਾਲੀ ਵੱਲ ਵੇਖਿਆ, ਉਹ ਮੇਰੇ ਵੱਲ ਪਿੱਠ ਕਰੀ ਪਈ ਸੀ। ਮੈਂ ਦੌਣ ਪਾਉਣੀ ਸ਼ੁਰੂ ਕਰ ਦਿੱਤੀ। ਅਚਾਨਕ ਮੰਜਾ ਖੜਕਿਆ। ਮੈਂ ਵੇਖਿਆ ਘਰ ਵਾਲੀ ਨੇ ਕਲਵਟ ਬਦਲੀ ਸੀ, ਉਸਦਾ ਮੂੰਹ ਹੁਣ ਮੇਰੇ ਵੱਲ ਸੀ। ਮੈਂ ਉਸੇ ਤਰ੍ਹਾਂ ਦੌਣ ਸਮੇਤ ਲੰਬਾ ਪੈ ਗਿਆ। ਦੌਣ ਮੇਰੇ ਗਲ ਵਿੱਚ ਫਸ ਗਈ। ਮੇਰਾ ਮਨ ਕਰਦਾ ਕਿ ਇਸੇ ਦੌਣ ਨਾਲ ਫਾਹਾ ਲੈ ਕੇ ਦਰਖਤ ਨਾਲ ਲਟਕ ਜਾਵਾਂ। ਮੈਨੂੰ ਜਾਪਿਆ ਜਿਵੇਂ ਮੇਰੀਆਂ ਅੱਖਾਂ ਅੱਗੇ ਹਨੇਰਾ ਜਿਹਾ ਛਾ ਰਿਹਾ ਹੋਵੇ। ਮੈਨੂੰ ਆਪਣਾ ਆਲਾ ਦੁਆਲਾ ਧੁੰਦਲਾ ਜਿਹਾ ਦਿਸਿਆ। ਮੇਰਾ ਦਿਲ ਅਣਜਾਣ ਡਰ ਨਾਲ ਭਰ ਗਿਆ। ਮੈਂ ਅੱਖਾਂ ਝਪਕੀਆਂ ਅਤੇ ਅੱਖਾਂ ਬੰਦ ਕਰਕੇ 5-7 ਕੁ ਮਿੰਟ ਪਿਆ ਰਿਹਾ। ਮੱਛਰ ਨੇ ਬਹੁਤੀ ਦੇਰ ਮੈਨੂੰ ਇਸ ਤਰ੍ਹਾਂ ਪੈਣ ਨਾ ਦਿੱਤਾ। ਜਦੋਂ ਮੈਂ ਦੁਬਾਰਾ ਅੱਖਾਂ ਖੋਲ੍ਹੀਆਂ ਤਾਂ ਮੇਰੀ ਨਜ਼ਰ ਠੀਕ ਸੀ। ਮੈਂ ਤਾਰਿਆਂ ਵੱਲ ਤੱਕਿਆ। ਸਾਰੇ ਤਾਰਾ ਸਮੂਹ ਅਤੇ ਆਕਾਸ਼ ਗੰਗਾ ਦੇ ਛੋਟੇ ਵੱਡੇ ਤਾਰੇ ਮੈਨੂੰ ਸਾਫ਼ ਨਜ਼ਰ ਆਏ। ਮੇਰੇ ਮਨ ਨੂੰ ਤਸੱਲੀ ਹੋਈ, ਕੁਝ ਨਹੀਂ ਹੁੰਦਾ, ਇਹ ਸਭ ਵਹਿਮ ਨੇ। ਮੇਰੇ ਮਨ ਦੇ ਕਿਸੇ ਹਿੱਸੇ ਵਿੱਚੋਂ ਸੋਚ ਜਾਗੀ। 1.5 ਘੰਟੇ ਬਾਅਦ ਘਰ ਵਾਲੀ ਨੇ ਫਿਰ ਕਰਵਟ ਲੈ ਕੇ ਮੇਰੇ ਵੱਲ ਪਿੱਠ ਕਰ ਲਈ। ਮੈਂ ਉੱਠ ਕੇ ਉਸਦੇ ਸੁੱਤੀ ਹੋਣ ਦੀ ਤਸੱਲੀ ਕੀਤੀ ਅਤੇ ਛੇਤੀ ਛੇਤੀ ਪੂਰੀ ਦੌਣ ਕੱਸ ਲਈ ਅਤੇ ਮੱਛਰਦਾਨੀ ਲਾ ਕੇ ਲੰਮਾ ਪੈ ਗਿਆ। ਕਸੇ ਮੰਜੇ 'ਤੇ ਛੇਤੀ ਹੀ ਨੀਂਦ ਆ ਗਈ। ਟਲੇ ਨਹੀਂ ਫਿਰ, ਕਰਤੀ ਉਹੀ ਕਰਤੂਤ। ਸਵੇਰੇ ਘਰ ਵਾਲੀ ਨੇ ਹਲੂਣਦਿਆਂ ਕਿਹਾ, ਕਿਹੜੀ ਕਰਤੂਤ? ਮੈਂ ਪੁੱਛਿਆ। ਆਹੀ ਦੌਣ ਪਾਤੀ ਰਾਤ ਨੂੰ। ਉਹ ਦੌਣ ਦੀ ਰੱਸੀ ਫੜਦੀ ਹੋਈ ਗੁੱਸੇ ਨਾਲ ਬੋਲੀ, ਰਾਤ ਨੂੰ ਕਾਹਨੂੰ, ਤੜਕੇ ਪਾਈ ਆ, 4 ਵਜੇ ਪਾਈ ਆ ਤੜਕੇ। ਮੈਂ ਕਿਹਾ, ਚਲੋ ਸ਼ੁਕਰ ਆ, ਨਹੀਂ ਤਾਂ। ਕਹਿੰਦੀ ਹੋਈ ਉਹ ਰਸੋਈ ਵਿੱਚ ਵੜ ਗਈ।
1: ਤੁਸੀਂ ਸੁਣੀਏ ਕਹਾਣੀ ਮਨਦੀਪ ਡਡਿਆਣਾ ਜੀ ਪਾਸੋਂ। ਅੱਜ ਦਾ ਸਾਡਾ ਪ੍ਰੋਗਰਾਮ ਗੁਲਦਸਤਾ ਇੱਥੇ ਹੀ ਖਤਮ ਹੁੰਦਾ ਹੈ। ਵਾਚਕ ਜੈਸਮਿਨ, ਸਹਿਯੋਗ ਸੰਦੀਪ ਸਿੰਘ, ਪੇਸ਼ਕਸ਼ ਮੁਹੰਮਦ ਇਮਤਿਆਜ਼।
2: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੁਲਦਸਤਾ। ਇਸ ਪ੍ਰੋਗਰਾਮ ਦੇ ਤਹਿਤ ਤੁਸੀਂ ਸੁਣੀ ਕਹਾਣੀ ਦੌਣ, ਮਨਦੀਪ ਡਡਿਆਣਾ ਦੀ ਆਵਾਜ਼ ਵਿੱਚ।

ਨੇ ਜੀ ਅੱਜ ਦੇ ਇਸ ਪ੍ਰੋਗਰਾਮ ਦਾ ਸਾਡਾ ਪਹਿਲਾ ਮੈਸੇਜ ਇਹ ਸਾਡੇ ਕੋਲ ਆਇਆ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲਿਖਣ ਵਾਲੇ ਨੇ ਰਾਮਨਾਥ ਅਤਾਪੁਰ ਸੁਖਮਨਜੀਤ ਸਿੰਘ ਸਹਿਜਪ੍ਰੀਤ ਕੌਰ ਅਗਲੀ ਫਰਮਾਇਸ਼ ਆਈ ਹੈ ਸਾਡੇ ਕੋਲ ਮਾਡਲ ਟਾਊਨ ਕਰਨਾਲ ਤੋਂ ਲਿਖਣ ਵਾਲੇ ਨੇ ਸੁਧੀਰ ਨੂਤਨ ਸੰਦੀਪ ਗੁਗਲਾਨੀ ਜਗਮੋਹਨ ਪ੍ਰਜਾਪਤੀ ਪ੍ਰਤਿਭਾ ਸ਼ਰਮਾ ਇਸ਼ਪ੍ਰੀਤ ਸ਼ਰਮਾ ਕਿਰਨ ਠਾਕੁਰ ਵਿਪੇਸ਼ਾ ਸ਼ਰਮਾ ਸੋਨੀਆ ਕਾਲਕਾ ਵਿਪੇਸ਼ਾ ਸ਼ਰਮਾ ਅਤੇ ਜੱਗੀ ਦੁਆ ਜੀ ਬਿਹਾਰੀ ਕਲੋਨੀ ਦਿੱਲੀ ਤੋਂ ਲਿਖ ਰਹੇ ਨੇ ਵੀਨਾ ਮਸਕੀਨ ਤੁਲਸੀ ਮਸਕੀਨ ਚੇਤਨਿਆ ਮਸਕੀਨ ਚੰਡੀਗੜ੍ਹ ਤੋਂ ਰਾਹੁਲ ਖੁਰਾਨਾ ਰਚਿਤਾ ਖੁਰਾਨਾ ਕੇਸ਼ੂ ਖੁਰਾਨਾ ਅਗਲੀ ਫਰਮਾਇਸ਼ ਆਈ ਹੈ ਜੀ ਕੁਮਕੁਮ ਸੁਰਲਕਰ ਵਿਜੇ ਸੁਰਲਕਰ ਰਤਨ ਮਾਲਾ ਸੁਰਲਕਰ ਇਹ ਲਿਖ ਰਹੇ ਨੇ ਜੀ ਮੋਤਾਲਾ ਮਹਾਰਾਸ਼ਟਰ ਤੋਂ ਪਿੰਡ ਹਿੰਗੜੀ ਆਲੋਟ ਜ਼ਿਲ੍ਹਾ ਰਤਲਾਮ ਐਮ ਪੀ ਤੋਂ ਯਾਨੀ ਕਿ ਮੱਧ ਪ੍ਰਦੇਸ਼ ਤੋਂ ਲਿਖ ਰਹੇ ਨੇ ਜਗਦੀਸ਼ ਧਾਕੜ ਨਾਇਮਾ ਸ਼੍ਰੀਮਤੀ ਰੰਜੂਬਾਈ ਧਾਕੜ ਯੁਵਰਾਜ ਸਿੰਘ ਧਾਕੜ ਅਤੇ ਸ਼ਿਵਾਂਗੀ ਧਾਕੜ ਅਗਲੀ ਫਰਮਾਇਸ਼ ਸਾਡੇ ਕੋਲ ਭੇਜ ਰਹੇ ਨੇ ਜੀ ਮਜਨੂੰ ਕਟਿੱਲਾ ਤੋਂ ਕਮਲ ਬਾਲੂਜਾ ਮਧੂ ਬਾਲੂਜਾ ਸਾਗਰ ਬਾਲੂਜਾ ਸਤਨਾ ਐਮ ਪੀ ਤੋਂ ਮੰਗ ਮਲਿਕ ਆਕਾਂਕਸ਼ਾ ਮਲਿਕ ਅਤੇ ਮਾਹੀ ਮਲਿਕ ਪ੍ਰੋਗਰਾਮ ਵਿੱਚ ਅਗਲੀ ਹਾਜ਼ਰੀ ਲਵਾ ਰਹੇ ਨੇ ਰਾਏਗੜ੍ਹ ਬਿਹਾਰ ਤੋਂ ਉਮਾ ਰਾਜ ਪਵਨ ਉਮਾ ਸੰਜੇ ਉਮਾ ਦੀਪਕ ਉਮਾ ਅਤੇ ਕਮਲ ਉਮਾ ਖੰਡਵਾ ਤੋਂ ਰਾਧਿਕਾ ਅਨੀਤਾ ਸਪਨਾ ਅਤੇ ਰਾਕੇਸ਼ ਤਾਈ ਜੇਲ ਰੋਡ ਰਾਏਗੜ੍ਹ ਤੋਂ ਨਿਸ਼ਾ ਡੋਮਿਨ ਉਮਾ ਡੋਮਿਨ ਅਤੇ ਜਾਨਵੀ ਡੋਮਿਨ ਚੰਦਨ ਨਗਰ ਸਹਾਰਨਪੁਰ ਤੋਂ ਦੇਵਸ਼ੰਕਰ ਯਾਦਵ ਪ੍ਰਭਾ ਰਾਣੀ ਯਾਦਵ ਸੁਰੇਸ਼ ਯਾਦਵ ਅਤੇ ਨਰਿੰਦਰ ਯਾਦਵ ਇਹ ਵੈਸੇ ਸਾਡੇ ਕੋਲ ਆਇਆ ਜੀ ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਲਿਖਣ ਵਾਲੇ ਨੇ ਪੱਪੂ ਰਾਜਾ ਖੁਸ਼ਦਿਲ ਸੰਗੀਤਾ ਰਾਣੀ ਜਿੰਦਲ ਪੱਪੂ ਸਮਾਇਲ ਖੁਸ਼ਦਿਲ ਹੰਸਮੁਖ ਲਾਲ ਜਿੰਦਲ ਸੰਜੀਵ ਸੁਨੀਤਾ ਬੰਟੀ ਜਿੰਦਲ ਆਰਜੂ ਮਹਿਕ ਖੁਸ਼ਦਿਲ ਅਤੇ ਉਹਨਾਂ ਦਾ ਪੂਰਾ ਪਰਿਵਾਰ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ ਨੀਲਮ ਬੱਤਾ ਨਿਤਿਨ ਪਲਕ ਕਰਨ ਗੀਤੋ ਨਿਹਾਰਿਕਾ ਹਾਰਦਿਕ ਅਤੇ ਵੰਸ਼ ਬੱਤਾ ਹੁਸਨਜੀਤ ਸਿੰਘ ਨਵਜੋਤ ਕੌਰ ਅਤੇ ਹਰਜੋਤ ਸਿੰਘ ਲਿਖ ਰਹੇ ਨੇ ਰਣਜੀਤ ਵਿਹਾਰ ਸਰਹੰਦ ਰੋਡ ਪਟਿਆਲਾ ਤੋਂ ਗੀਤ ਲਈ ਅਗਲੀ ਫਰਮਾਇਸ਼ ਆਈ ਹੈ ਜੀ ਸਾਡੇ ਕੋਲ ਜੇਲ ਰੋਡ ਜਲੰਧਰ ਤੋਂ ਲਿਖਣ ਵਾਲੇ ਨੇ ਅਮਰਜੀਤ ਸੋਨਮ ਕੌਰ ਪਰਮਜੀਤ ਧਰਮਜੀਤ ਆਸਮਾ ਕੌਰ ਫਾਤਿਮਾ ਕੌਰ ਨੁਸਰਤ ਜਹਾਂ ਨੂਰ ਜਹਾਂ ਸ਼ਾਸਤਰੀ ਨਗਰ ਬੀੜ ਸ਼ਹਿਰ ਤੋਂ ਕਿਸਨ ਸਪਕਾਲ ਆਸ਼ਾ ਸਪਕਾਲ ਸੋਨੀਆ ਸਪਕਾਲ ਵਿਸ਼ਾਲ ਸਪਕਾਲ ਛੱਤੀਸਗੜ੍ਹ ਮਹਾਸਮੁੰਦ ਤੋਂ ਕਲੀਮ ਆਸਮਾ ਡੋਮ ਸਲੀਮ ਆਸਮਾ ਡੋਮ ਯੂਸਫ ਆਸਮਾ ਡੋਮ ਯੂਸਫ ਚਾਂਦਨੀ ਚੌਂਕ ਬਿਹਾਰ ਤੋਂ ਸਰਫੁਦੀਨ ਜਾਟਵ ਫਾਤਿਮਾ ਜਾਟਵ ਡਬਲਯੂ ਅਲੀ ਜਾਟਵ ਸੋਨਮ ਅਲੀ ਜਾਟਵ ਅਤੇ ਉਹਨਾਂ ਦਾ ਪੂਰਾ ਪਰਿਵਾਰ ਕਸਬਾ ਮਰਾੜਾ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਰਵੀ ਕੁਮਾਰ ਰਾਹੁਲ ਰਣਜੀਤ ਕੌਰ ਜੈਪ੍ਰਕਾਸ਼ ਰਾਹੁਲ ਪ੍ਰਿਅੰਕਾ ਮੰਨਤ ਗੁਰਕੀਰਤ ਅਤੇ ਗੁਰਸ਼ਬਦ ਸਿੰਘ ਰਾਹੁਲ ਆਓ ਸੁਣਦੇ ਨਾ ਸਭ ਦੀ ਰਲੀ ਮਿਲੀ ਪਸੰਦ ਆਵਾਜ਼ਾਂ ਨੇ ਵਡਾਲੀ ਬ੍ਰਦਰਸ ਦੀਆਂ

प्रोग्राम चल रहा है जी पंजाबी तड़का। मैं हाँ थोड़ा रूबल ते पढ़ रही हूँ थोड़े प्यारे जे मैसेजेस। अगला मैसेज शामिल कर रहे हैं जी, आया स्टेशन रोड जमशेदपुर तो लिखन वाले ने हरजिंदर सिंह भाटिया, एंजल भाटिया, सोनू भाटिया ते पप्पी भाटिया। अगली फरमाइश पहाड़गंज मुल्तानी टांडा तो लिखन वाले ने अनिल मोहन, उषा मोहन, टिल्लू नायक ते मधु नायक। जसपुर उत्तराखंड तो रियासत हुसैन सदीकी, नाजमा बेगम सदीकी, रियाज ते रिफाकत। ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ, ਰੀਟਾ ਭਾਟੀਆ, ਰਜਤ ਭਾਟੀਆ, ਮਯੰਕ ਭਾਟੀਆ ਅਤੇ ਉਹਨਾਂ ਦਾ ਪੂਰਾ ਪਰਿਵਾਰ। ਚੌਂਖੁੰਟੀ ਬੁਲੰਦਸ਼ਹਿਰ ਤੋਂ ਸੈਯਦ ਟਪਾਰੀਆ, ਨਿਗਤ ਟਪਾਰੀਆ ਅਤੇ ਸ਼ਾਹਨਵਾਜ਼ ਟਪਾਰੀਆ ਅਤੇ ਉਹਨਾਂ ਦਾ ਪਰਿਵਾਰ। ਰੇਲਵੇ ਕਲੋਨੀ ਹਨੂਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਲਿਖ ਰਹੇ ਨੇ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਸ਼ੋਭਾ ਨਾਇਕ ਜੀ ਅਤੇ ਜੇ ਐਸ ਨਾਇਕ ਅਤੇ ਉਹਨਾਂ ਦਾ ਪੂਰਾ ਪਰਿਵਾਰ। ਬਠਿੰਡਾ ਰੋਡ ਮੰਡੀ ਡੱਬ ਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ, ਲੱਕੀ ਨਾਰੰਗ ਅਤੇ ਤਾਨੀਆ ਨਾਰੰਗ। ਪਿੰਡ ਚੌਧਰੀ ਵਾਸ ਹਰਿਆਣਾ ਤੋਂ ਮਾਂਗੇ ਰਾਮ ਸਤੌੜ, ਰਿਤੂ ਸਿੰਘ, ਹਿਮਾਨੀ, ਸ਼ੁਭਮ ਅਤੇ ਯਸ਼ ਕੁਮਾਰ। ਭੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਛੀਂਪਾ, ਕਪਿਲ ਛੀਂਪਾ, ਇਸ਼ਾਨ ਛੀਂਪਾ ਅਤੇ ਉਹਨਾਂ ਦਾ ਪੂਰਾ ਪਰਿਵਾਰ। ਅਦਾਬ ਭੇਜ ਰਹੇ ਨੇ ਸਾਨੂੰ ਸ਼ੇਰਵਾਨੀ ਸਕੂਲ ਗੰਜ ਡਡਵਾਰਾ ਤੋਂ ਆਫਤਾਬ ਅੰਸਾਰੀ, ਰਿਆਜ਼ ਅੰਸਾਰੀ, ਮੁਹੰਮਦ ਕੈਫ, ਅਨਵਰ ਮਾਸਟਰ, ਲੁਬਨਾ ਅੰਸਾਰੀ ਅਤੇ ਆਲੀਆ ਅੰਸਾਰੀ। ਇਹ ਫਰਮਾਇਸ਼ ਸਾਡੇ ਕੋਲ ਆਈ ਹੈ ਜੀ ਬਿਹਾਰ ਸਟੇਟ ਡੁਮਰਾਵ ਤੋਂ, ਲਿਖਣ ਵਾਲੇ ਨੇ ਰਾਜ ਐਸ ਟੀ ਅੰਸਾਰੀ, ਨਸਰੀਨ ਅੰਸਾਰੀ, ਆਮਨਾ ਅਤੇ ਵਲੀ ਉੱਲਾ ਅੰਸਾਰੀ। ਇੰਦਰਾ ਚੌਂਕ ਦਿੱਲੀ ਤੋਂ ਅਜ਼ੀਮ ਵਕਾਰ। ਜ਼ਿਲ੍ਹਾ ਮੁਰਾਦਾਬਾਦ ਪਿੰਡ ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਪ, ਸ਼ੀਤਲ ਕਸ਼ਪ, ਸੋਨੂ ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ਿਆ, ਸੋਨੀ, ਮੋਹਿਨੀ, ਰਿਤਿਕ ਅਤੇ ਬਲਬੀਰ ਸਿੰਘ। ਕਿਸੇ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ, ਵੀ ਪੀ ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਬੀ ਕੇ ਪੁਰੀ, ਕੈਲਾਸ਼ਪੁਰੀ, ਨੀਲਮਪੁਰੀ, ਰਮਾਪੁਰੀ, ਪਾਲੀਪੁਰੀ, ਸੁਨੀਲ ਪਾਠਕ ਅਤੇ ਵੀ ਕੇ ਪੁਰੀ ਹੋਰਾਂ ਨੇ। ਅਗਲੀ ਫਰਮਾਇਸ਼ ਗੋਵਰਧਨ ਬਿਹਾਰੀ ਕਲੋਨੀ ਦਿੱਲੀ ਤੋਂ ਲਿਖਣ ਵਾਲੇ ਨੇ ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ, ਚਤੰਨਿਆ ਮਸਕੀਨ। ਪੰਚਕੁਲਾ ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ ਖੁਰਾਨਾ, ਕੇਸ਼ੂ ਖੁਰਾਨਾ ਅਤੇ ਉਹਨਾਂ ਦਾ ਪੂਰਾ ਪਰਿਵਾਰ। ਮੰਡੀ ਹਰਜੀ ਰਾਮ ਮਲੋਟ ਤੋਂ ਲਿਖ ਰਹੇ ਨੇ ਨੱਥੂ ਰਾਮ ਸ਼ਰਮਾ, ਲਲਿਤ ਸ਼ਰਮਾ, ਇੰਦਰਾਜ ਸ਼ਰਮਾ, ਸੁਰੇਸ਼ ਸ਼ਰਮਾ ਅਤੇ ਉਹਨਾਂ ਦਾ ਪੂਰਾ ਪਰਿਵਾਰ। ਇਹ ਫਰਮਾਇਸ਼ ਸਾਡੇ ਕੋਲ ਆਏ ਦੁਬੀਹਾ ਨਿਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ, ਲਿਖਣ ਵਾਲੇ ਨੇ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ, ਪ੍ਰਾਂਜਲ ਰਾਏ, ਕੋਟਵਾ ਨਾਰਾਇਣਪੁਰ, ਬਾਬਾ ਪੱਟੀ ਵਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ ਅਤੇ ਹੈਪੀ ਰਾਏ। ਸਾਗਰ ਸ਼ਹਿਰ ਰਾਜਸਥਾਨ ਤੋਂ ਰਾਮ ਕੁਮਾਰ ਰਿਵਾਰਡ, ਚੰਦਰਕਲਾ ਰਿਵਾਰਡ। ਰੈਡਗਾਓਂ ਕੰਪਸ ਅਮਰਾਵਤੀ ਮਹਾਰਾਸ਼ਟਰ ਤੋਂ ਦਿਲੀਪ ਰਾਮੇਕਰ, ਹਰਸ਼ਾ ਰਾਮੇਕਰ, ਅਕਸ਼ਾ ਰਾਮੇਕਰ, ਰੁਦਰਾ ਰਾਮੇਕਰ, ਰੁਚਿਕਾ ਰਾਮੇਕਰ ਅਤੇ ਉਹਨਾਂ ਦਾ ਪੂਰਾ ਪਰਿਵਾਰ। ਦੁਰਗਾ ਕਲੋਨੀ ਹਾਂਸੀ ਤੋਂ ਰਾਜੂ ਮਿਗਲਾਨੀ, ਬਬੀਤਾ ਮਿਗਲਾਨੀ, ਸੁਭਾਸ਼ ਯੋਗੀ ਅਤੇ ਡੱਬੂ ਅਤੇ ਬੱਬੂ। ਅਗਲਾ ਮੈਸੇਜ ਸਾਡੇ ਕੋਲ ਗੰਜ ਡੁੰਡਵਾਰਾ ਤੋਂ ਮੁਹੰਮਦ ਕਲੀਮ ਅੰਸਾਰੀ, ਜ਼ਹੀਰਾ ਬੇਗਮ ਅੰਸਾਰੀ, ਮੁਹੰਮਦ ਅਯਾਨ ਅੰਸਾਰੀ ਅਤੇ ਮੁਹੰਮਦ ਉਸਮਾਨ ਅੰਸਾਰੀ ਹੋਰਾਂ ਦਾ। ਉੱਤਰ ਪ੍ਰਦੇਸ਼ ਤੋਂ ਆਮਿਰ ਹੁਸੈਨ, ਬੇਗਮ ਤੈਯਬਾ ਸ਼ੇਖ, ਫੌਜੀਆ ਸ਼ੇਖ, ਅਹਿਲ ਹੁਸੈਨ, ਅਰਹਾਨ ਹੁਸੈਨ ਅਤੇ ਉਹਨਾਂ ਦਾ ਪੂਰਾ ਪਰਿਵਾਰ। ਮਹਿਜ਼ਗੇਟ ਨਾਭਾ ਤੋਂ ਮੈਸੇਜ ਆਇਆ ਜੀ, ਲਿਖਣ ਵਾਲੇ ਨੇ ਜੋਤੀ ਰਾਣੀ ਗੁਰਮੰਨਤ, ਸੋਮਦਤ ਅਤੇ ਕੈਰਵ। ਪਿੰਡ ਰਾਏਖਾਨਾ, ਜ਼ਿਲ੍ਹਾ ਬਠਿੰਡਾ, ਪੰਜਾਬ ਤੋਂ ਪਰਮਿੰਦਰ ਸਿੰਘ, ਸੋਨੀ, ਕਰਨ, ਸੋਨੀ, ਰਾਣੋ, ਦੀਪੂ, ਵੀਰਪਾਲ ਅਤੇ ਕੁਲਦੀਪ। ਰਾਮਗੜ੍ਹ ਕੈਂਟ ਤੋਂ ਮਹਿੰਦਰ ਮੋਦੀ ਅਤੇ ਠਾਕੁਰ ਸਾਹਿਬ। ਪਿੰਡ ਉਗਾਲਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਰਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ ਅਤੇ ਉਹਨਾਂ ਦਾ ਪੂਰਾ ਪਰਿਵਾਰ। ਵੜਿੰਗ ਖੇੜਾ ਤੋਂ ਮਿੰਟੂ ਟਾਮਸ, ਪਿੰਕੀ, ਲਵਲੀ, ਆਰਤੀ ਅਰੋੜਾ। ਬਿਹਾਰੀ ਕਲੋਨੀ ਮਹਾਸਮੁੰਦ ਤੋਂ ਯਾਕੂਬ ਆਸਮਾ ਫਕੀਰ, ਜੇਲ ਰੋਡ ਪਟਿਆਲਾ ਤੋਂ ਸਰਫੁਦੀਨ ਬੇਲਦਾਰ, ਯੂਸਫ ਆਸਮਾ ਫਕੀਰ, ਕੱਲੂ ਮੱਲੂ ਕਾਲੀਆ ਬੇਲਦਾਰ। ਚੌਟਾਲਾ ਹਰਿਆਣਾ ਤੋਂ ਦਾਰਾ ਪੰਡਿਤ, ਸੰਜੇ ਸ਼ਰਮਾ, ਪ੍ਰਿਯੰਕਾ ਸ਼ਰਮਾ। ਰਾਡਗਾਓਂ ਕੰਪਸ ਅਮਰਾਵਤੀ ਤੋਂ ਸ਼ਾਮ ਕਿਟੇ, ਵੰਦਨਾ ਕਿਟੇ, ਭਾਵਿਕਾ ਕਿਟੇ। ਛਟੀਆ ਪੋਖਰ ਡੁਮਰਾਵ ਤੋਂ ਡਬਲੂ ਵਲੀ ਬੇਲਦਾਰ, ਅਸਮਾ ਵਲੀ ਬੇਲਦਾਰ, ਸੋਨਮ ਵਲੀ ਬੇਲਦਾਰ, ਫਾਤਿਮਾ ਵਲੀ ਬੇਲਦਾਰ। ਜੇਲ ਰੋਡ ਜਲੰਧਰ ਤੋਂ ਅਕਰਮ ਕੁਟਰੀਆ ਅਤੇ ਉੱਲਾ ਕੁਟਰੀਆ।
ਰਿਕੁਐਸਟ ਹੈ ਜੀ, ਆਪਣਾ ਨਾਮ ਸਾਫ਼ ਸਾਫ਼ ਲਿਖ ਕੇ ਭੇਜੋ, ਕੋਈ ਫੋਟੋ ਨਾ ਸਾਨੂੰ ਭੇਜੀ ਜਾਏ। ਬਲਾਕੀ ਪੱਤੀ ਪਿੰਡ ਖੋੜ ਮੁਰਤ ਜ਼ਿਲ੍ਹਾ ਬਠਿੰਡਾ ਤੋਂ ਜਗਜੀਤ ਮੱਟੂ, ਰਣਜੀਤ ਕੌਰ ਮੱਟੂ, ਜਿੰਮੀ ਫੌਜੀ ਤਪੂਰਾ ਮੱਲ, ਸੋਨੂ ਪਿੰਕੀ ਵਿੱਕੀ, ਗੀਰਤ ਸੰਧੂ ਜੱਗਰ ਅਤੇ ਪੌਰਾ। ਛੱਤੀਸਗੜ੍ਹ ਸਰਗੁਜਾ ਮੇਨ ਪਾਰਟ ਤੋਂ ਆਦਿਬਾ ਥਾਪਾ, ਸੋਨਮ ਥਾਪਾ, ਫਾਤਿਮਾ ਥਾਪਾ ਅਤੇ ਆਸਮਾ ਥਾਪਾ। ਝਾਂਸੀ MP ਤੋਂ ਫਕਰੂ ਅਲੀ ਅੰਸਾਰੀ, ਫਰਜ਼ੀ ਅਲੀ ਅੰਸਾਰੀ ਅਤੇ ਫਰਜ਼ੂ ਅਲੀ ਅੰਸਾਰੀ, ਜਿਹੜੇ ਨਾਮ ਮੈਂ ਪਹਿਲਾਂ ਪੜ੍ਹ ਚੁੱਕਿਆ ਜੀ। ਰਿਕੁਐਸਟ ਉਹਨਾਂ ਨੂੰ ਦੁਬਾਰਾ ਮੈਸੇਜ ਨਾ ਭੇਜਣ, ਕਿਉਂਕਿ ਅਸੀਂ ਇਸ ਪ੍ਰੋਗਰਾਮ ਵਿੱਚ ਸਭ ਨੂੰ ਸ਼ਾਮਿਲ ਹੋਣ ਦਾ ਮੌਕਾ ਦੇਣਾ ਚਾਹੁੰਦੇ ਹਾਂ। ਮਨਾਲੀ ਹਿਮਾਚਲ ਤੋਂ ਲਿਖ ਰਹੇ ਨੇ ਜੀ ਹਰਸ਼, ਵਿਨੈ, ਵਿਨੀਤ ਅਤੇ ਰੋਜਸ ਭਾਈ। ਚੰਡੀਗੜ੍ਹ ਸਿਟੀ ਤੋਂ ਬਿਮਲਾ ਅਤੇ ਸਤੀਸ਼ ਅਨੇਜਾ। ਪਿੰਡ ਗੱਡੀ ਕੋਟਾਹਾ, ਜ਼ਿਲ੍ਹਾ ਪੰਚਕੂਲਾ, ਹਰਿਆਣਾ ਤੋਂ ਸਿਰਾਜੁਦੀਨ ਅੰਸਾਰੀ, ਨਸੀਬਨ ਬੇਗਮ, ਸ਼ਾਨੀਆ ਅੰਸਾਰੀ, ਮੁਹੰਮਦ ਇਲਿਆਸ, ਮੁਸ਼ਾਹਿਦ ਹੁਸੈਨ, ਅਕਸਾ ਅੰਸਾਰੀ, ਆਇਸ਼ਾ ਅੰਸਾਰੀ, ਉਮਰ ਅੰਸਾਰੀ ਅਤੇ ਸਮੀਨਾ ਅੰਸਾਰੀ। ਹਯਾਤ ਕਲੋਨੀ ਅਰਰੀਆ ਬਿਹਾਰ ਤੋਂ ਫੈਜ਼ਲ ਇਮਾਮ, ਮੁਹੰਮਦ ਅਫਜ਼ਲ, ਮੁਹੰਮਦ ਅਕਮਲ ਅਤੇ ਨਫੀਸਾ ਪਰਵੀਨ, ਜੁਹਾਨੁਲ ਹੋਦਾ। ਨਜ਼ਦੀਕ ਬੱਸ ਸਟੈਂਡ ਬੁਰਜ ਹਨੁਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਕੀਰਤੀ ਵਰਮਾ, ਸਿੱਧਕ ਵਰਮਾ, ਪ੍ਰਿਆਂਸ਼ੀ ਵਰਮਾ ਅਤੇ ਉਹਨਾਂ ਦਾ ਪੂਰਾ ਪਰਿਵਾਰ। ਮਲਿਆਨ ਸਰਦਨਾ ਮੇਰਠ ਤੋਂ ਅਨਿਲ ਜੈਨ, ਜੈਨ ਸਾਹਿਬ, ਸੰਯਮ ਜੈਨ, ਮੁਸਕਾਨ ਜੈਨ, ਜਿਵਿਅਮ ਜੈਨ ਅਤੇ ਉਹਨਾਂ ਦਾ ਪੂਰਾ ਪਰਿਵਾਰ। ਫਾਜ਼ਿਲਕਾ ਪੰਜਾਬ ਤੋਂ ਭੂਸ਼ਣ ਖੇੜਾ, ਵਿਸ਼ਵ ਖੇੜਾ, ਲਾਡੀ ਖੇੜਾ, ਵਿਸ਼ਾਲ ਖੇੜਾ, ਸ਼ਾਲਨੀ ਖੇੜਾ, ਟਿਵਾਂਸ਼ੀ ਖੇੜਾ ਅਤੇ ਉਹਨਾਂ ਦਾ ਪੂਰਾ ਪਰਿਵਾਰ। ਕਰਨਵੀਰ ਹਾਊਸ ਭੁੱਚੋ ਕੈਂਚੀਆ ਬਠਿੰਡਾ ਪੰਜਾਬ ਤੋਂ ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਕੁਲਦੀਪ, ਸਿਮੂ, ਏਕਮ, ਦਮਨ ਅਤੇ ਅਭਿਜੋਤ। ਆਓ ਸੁਣਦੇ ਹਾਂ ਸਭ ਦੀ ਰਲੀ ਮਿਲੀ ਪਸੰਦ ਆਵਾਜ਼ ਹੈ ਪ੍ਰਭ ਗਿੱਲ ਦੀ।

ਤੇ ਇਸ ਗੀਤ ਦੇ ਨਾਲ ਹੀ ਮੈਨੂੰ ਯਾਨੀ ਕਿ ਰੂਬਨ ਨੂੰ ਪ੍ਰੋਗਰਾਮ ਪੰਜਾਬੀ ਤੜਕਾ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। FM 106.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਿਹਾ ਸਾਵਲਾਲ। ਇਸ ਵੇਲੇ ਰਾਤ ਦੇ ਠੀਕ 10:30 ਹੋ ਰਹੇ ਨੇ ਤੇ ਹੁਣ ਪੇਸ਼ ਹੈ ਪੁਰਾਣੇ ਹਿੰਦੀ ਫਿਲਮੀ ਗੀਤਾਂ ਨਾਲ ਸੱਜਿਆ ਪ੍ਰੋਗਰਾਮ ਰਜਨੀਗੰਧਾ। ਇਹ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹੈ ਜੀ ਰੂਬਲ। ਸ਼ੁਰੂਆਤ ਕਰਦੇ ਹਾਂ ਬਹੁਤ ਹੀ ਪਿਆਰੇ ਜਿਹੇ ਗੀਤ ਤੋਂ। ਗੀਤ ਹੈ ਜੀ ਫਿਲਮ ਪੇਇੰਗ ਗੈਸਟ ਦਾ। ਗੀਤ ਨੂੰ ਗਾਇਆ ਕਿਸ਼ੋਰ ਕੁਮਾਰ ਨੇ, ਸੰਗੀਤ ਦਿੱਤਾ ਮਜਰੂ ਨੇ, ਮਾਫ਼ ਕਰਨਾ, ਸੰਗੀਤ ਦਿੱਤਾ SD ਬਰਮਨ ਅਤੇ ਬੋਲ ਲਿਖਿਆ ਮਜਰੂ ਨੇ। ਆਓ ਸੁਣਦੇ ਹਾਂ ਗੀਤ।

ਅਗਲਾ ਗੀਤ ਤੁਹਾਡੇ ਨਜ਼ਰ ਕਰ ਰਹੇ ਹਾਂ ਫਿਲਮ ਹਾਵੜਾ ਬ੍ਰਿਜ ਵਿੱਚੋਂ। ਗੀਤ ਨੂੰ ਗਾਇਆ ਆਸ਼ਾ ਭੋਂਸਲੇ ਨੇ, ਸੰਗੀਤ ਦਿੱਤਾ ਉਪਿਨਯਰ ਨੇ ਅਤੇ ਬੋਲ ਲਿਖਿਆ ਕਮਰ ਜਲਾਲਾਬਾਦੀ ਨੇ।

ਤੁਹਾਨੂੰ ਪੇਸ਼ਾ ਜੀ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਫਿਲਮ ਚਲਤੀ ਕਾ ਨਾਮ ਗਾੜੀ ਵਿੱਚੋਂ ਗੀਤ ਨੂੰ ਗਾਇਆ ਕਿਸ਼ੋਰ ਕੁਮਾਰ ਨੇ, ਸੰਗੀਤ ਦਿੱਤਾ SD ਬਰਮਨ ਨੇ ਅਤੇ ਬੋਲ ਲਿਖਿਆ ਮਜਰੂ ਨੇ।